0: ਸਿੱਖਾਂ ਤੋਂ ਭਾਵ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਸ਼ਬਦ ਹੈ।
1: ਹਰ ਕੀਰਤ ਮਨ ਪਾਈ ਪਰਮ ਗਤ ਪਾਈ, ਹਰ ਮਨ ਤਨ ਮੀਠ ਲਗਾਨ ਜਿਉ।
0: ਸ਼ਬਦ ਦੀ ਪਹਿਲੀ ਪੰਕਤੀ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਹਰ ਕੀਰਤ ਮਨ ਪਾਈ ਪਰਮ ਗਤ ਪਾਈ, ਹਰ ਮਨ ਤਨ ਮੀਠ ਲਗਾਨ ਜਿਉ। ਹਰੀ ਦੀ ਕੀਰਤੀ ਜਦੋਂ ਮਨ ਵਿੱਚ ਭਾ ਗਈ, ਚੰਗੀ ਲੱਗ ਗਈ। ਭਾਈ ਸ਼ਬਦ ਇੱਥੇ ਜਿਹੜਾ ਅੱਖਰ ਆਇਆ ਹੈ ਨਾ, ਇਹ ਚੰਗਾ ਲੱਗਣਾ, ਭਾ ਜਾਣਾ। ਵਾਹਿਗੁਰੂ ਪਰਮਾਤਮਾ ਦੀ ਕੀਰਤੀ ਜਸ ਸਿਫਤ ਸਲਾਹ ਉਸਤਤ, ਜਿਸ ਨੂੰ ਚੰਗੀ ਲੱਗੀ ਉਹਨੂੰ ਉੱਚੀ ਅਵਸਥਾ ਜੀਵਨ ਦੇ ਅੰਦਰ ਪ੍ਰਾਪਤ ਹੋ ਗਈ। ਪਰਮ ਗਤ ਪਾਈ, ਗਤ ਕਹਿੰਦੇ ਨੇ ਹਾਲਤ ਨੂੰ। ਪਰਮ ਦਾ ਭਾਵ ਹੈ ਵੱਡੀ, ਇੱਥੇ ਭਾਵ ਹੈ ਉਸਦੀ ਆਤਮਕ ਅਵਸਥਾ ਉੱਚੀ ਬਣ ਗਈ। ਇੱਥੇ ਬਸ ਨਹੀਂ, ਮਨ ਕਰਕੇ ਤਨ ਕਰਕੇ, ਮਨ ਦੇ ਨੰਨੇ ਨੂੰ ਸਿਹਾਰੀ, ਤਨ ਦੇ ਨੰਨੇ ਨੂੰ ਸਿਹਾਰੀ। ਜਿਸ ਦਾ ਭਾਵ ਹੈ ਮਨ ਕਰਕੇ ਤਨ ਕਰਕੇ, ਵਾਹਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਨਾ ਉਹ ਮਿੱਠਾ ਲੱਗਣ ਲੱਗ ਪਿਆ। ਵਾਹਿਗੁਰੂ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪਿਆ। ਸੰਸਾਰ ਦੇ ਅੰਦਰ ਬਾਕੀ ਧਰਮਾਂ ਦੇ ਲੋਕ ਵੀ ਪਰਮ ਗਤੀ ਉੱਚੀ ਅਵਸਥਾ ਪ੍ਰਾਪਤ ਕਰਨ ਦੇ ਲਈ ਆਪਣੇ ਜੀਵਨ ਦੇ ਅੰਦਰ ਦੌੜ ਭੱਜ ਕਰਦੇ ਨੇ। ਕੋਈ ਇਸ਼ਨਾਨ ਨੂੰ ਪ੍ਰਧਾਨਤਾ ਦਿੰਦਾ ਹੈ, ਕੋਈ ਦਾਨ ਨੂੰ ਪ੍ਰਧਾਨਤਾ ਦਿੰਦਾ ਹੈ, ਕੋਈ ਕਿਸੇ ਕਰਮ ਕਾਂਡ ਨੂੰ ਪ੍ਰਧਾਨਤਾ ਦਿੰਦਾ ਹੈ, ਪਰ ਗੁਰਮਤ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਵਾਹਿਗੁਰੂ ਪਰਮਾਤਮਾ ਦੀ ਕੀਰਤੀ ਗਾਣੀ, ਇਹ ਹੈ ਸਭ ਤੋਂ ਚੰਗਾ ਤੇ ਸੌਖਾ ਢੰਗ ਉੱਚੀ ਅਵਸਥਾ ਪ੍ਰਾਪਤ ਕਰਨ ਦਾ। ਇਤਿਹਾਸ ਦੇ ਵਿੱਚੋਂ ਇੱਕ ਪੱਖ ਆਪ ਜੀ ਦੇ ਨਾਲ ਸਾਂਝਾ ਕਰਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਗਾਈ ਹੋਈ। ਇਸ ਸਗਾਈ ਦੇ ਅੰਦਰ ਜਿੱਥੇ ਮਾਤਾ ਪਿਤਾ ਹਾਜ਼ਰ ਹੋਏ, ਉੱਥੇ ਭਾਈ ਮਰਦਾਨਾ ਜੀ ਵੀ ਆਏ ਤਲਵੰਡੀ ਤੋਂ। ਜਦੋਂ ਵਿਦਾਇਗੀ ਲੈਣ ਲੱਗੇ ਸੁਲਤਾਨਪੁਰ ਦੀ ਪਾਵਨ ਧਰਤੀ ਤੋਂ, ਉਸ ਵੇਲੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸੂਰਜ ਪ੍ਰਤਾਪ ਗ੍ਰੰਥ ਦੇ ਅੰਦਰ, ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਹ ਮੇਰੇ ਜਜ਼ਮਾਨ, ਤੁਹਾਡੀ ਜੀਵਨ ਦਾ ਬਹੁਤ ਵੱਡਾ ਜਿਹੜਾ ਨਾ ਖੁਸ਼ੀ ਦਾ ਸਮਾਗਮ ਹੋਇਆ ਹੈ, ਤੇ ਅਸੀਂ ਤੁਹਾਡੇ ਘਰ ਦੇ ਹੈਗੇ ਹਾਂ ਪਰੋਤ, ਤੇ ਕਿਰਪਾ ਕਰਕੇ ਮੇਰੀ ਵੀ ਖੁਸ਼ੀ ਲਾਓ ਤੇ ਮੈਨੂੰ ਆਪਣੇ ਕੋਲੋਂ ਕੋਈ ਦਾਤ ਦਿਓ। ਸਤਿਗੁਰੂ ਮਹਾਰਾਜ ਨੇ ਉਸ ਵੇਲੇ ਭਾਈ ਮਰਦਾਨਾ ਜੀ ਦੇ ਉੱਤੇ ਕਿਰਪਾ ਕੀਤੀ, ਆਖਣ ਲੱਗੇ ਅਸੀਂ ਤੈਨੂੰ ਦਾਤ ਦਿੰਦੇ ਹਾਂ, ਪਰ ਹੋ ਸਕਦਾ ਇਸ ਦਾਤ ਨੂੰ ਪਾ ਕੇ ਤੇਰਾ ਮਨ ਜਿਹੜਾ ਨਾ ਉਹ ਪ੍ਰਸੰਨ ਨਾ ਹੋਵੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਦਾਤ ਦੇਵੋ ਤੇ ਮੈਂ ਦਾਤ ਨੂੰ ਪਾ ਕੇ ਪ੍ਰਸੰਨ ਨਾ ਹੋਵਾਂ, ਇਹ ਕਿਵੇਂ ਹੋ ਸਕਦਾ ਹੈ? ਤੇ ਉਸ ਵੇਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਹਾਰਾਜ ਨੇ ਜਿਹੜੀ ਦਾਤ ਭਾਈ ਮਰਦਾਨਾ ਜੀ ਦੀ ਝੋੜੀ ਵਿੱਚ ਪਾਈ ਉਹ ਕਿਹੜੀ ਸੀ? ਵਾਹਿਗੁਰੂ ਪਰਮਾਤਮਾ ਦੀ ਕੀਰਤੀ ਦੀ, ਵਾਹਿਗੁਰੂ ਪਰਮਾਤਮਾ ਦੇ ਕੀਰਤਨ ਦੀ। ਪਿਆਰ ਜੀ ਨੂੰ ਉਹ ਪੱਖ ਯਾਦ ਹੋਵੇਗਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਭੇਜਿਆ ਹੋਇਆ ਭਾਈ ਮਰਦਾਨਾ ਫਰੰਦੇ ਦੇ ਕੋਲ ਗਿਆ ਸੀ ਰਬਾਬ ਲੈਣ ਵਾਸਤੇ। ਰਬਾਬ ਦਿੰਦਿਆਂ ਇੱਕ ਗੱਲ ਭਾਈ ਫਿਰੰਦਾ ਜੀ ਨੇ ਕਹੀ ਸੀ, ਆਖਣ ਲੱਗੇ ਮਰਦਾਨਾ ਜੀ ਕੀਮਤ ਕੋਈ ਨਹੀਂ ਲੈਣੀ ਇਸ ਰਬਾਬ ਦੀ। ਭਾਵੇਂ ਭਾਈ ਮਰਦਾਨਾ ਜੀ ਸਤਿਗੁਰੂ ਦੇ ਹੁਕਮ ਮੁਤਾਬਕ ਭੈਣ ਨਾਨਕੀ ਜੀ ਦੇ ਕੋਲੋਂ ਮਾਇਆ ਲੈ ਕੇ ਗਏ ਸੀ, ਪਰ ਕਹਿਣ ਲੱਗੇ ਭਾਈ ਫਿਰੰਦਾ ਜੀ ਕਿ ਤੁਹਾਡੇ ਕੋਲੋਂ ਮਾਇਆ ਨਹੀਂ ਲੈਣੀ, ਇੱਕ ਤੁਹਾਡੇ ਨਾਲ ਬਚਨ ਕਰਨਾ, ਜਿਹੜੀ ਰਬਾਬ ਤੁਸੀਂ ਲੈ ਕੇ ਜਾ ਰਹੇ ਹੋ ਨਾ ਇਹ ਬਾਬਾ ਨਾਨਕ ਜੀ ਤੋਂ ਬਗੈਰ ਹੋਰ ਕਿਸੇ ਦੇ ਅੱਗੇ ਵਜਣੀ ਨਹੀਂ ਚਾਹੀਦੀ। ਭਾਈ ਮਰਦਾਨਾ ਜੀ ਨੇ ਸਾਰੀ ਜ਼ਿੰਦਗੀ ਇਸ ਗੱਲ ਦੀ ਪਾਲਣਾ ਕੀਤੀ ਤੇ ਜਿਸ ਦਿਨ ਪਹਿਲੇ ਦਿਨ ਇਹ ਰਬਾਬ ਹੱਥ ਅੰਦਰ ਫੜ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਤੇ ਬੀਆਬਾਨ ਜੰਗਲ ਦੇ ਅੰਦਰ ਬਹਿ ਕੇ ਬਾਬੇ ਦੇ ਨਾਲ ਮਿਲ ਕੇ ਕੀਰਤੀ ਗਾਈ ਸੀ ਨਾ, ਉਸ ਵੇਲੇ ਕਹਿੰਦੇ ਨੇ ਜਿਨ੍ਹਾਂ ਦਰਖਤਾਂ ਦੇ ਥੱਲੇ ਬਹਿ ਕੇ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਗਾਈ ਗਈ ਉਹਨਾਂ ਦਰਖਤਾਂ ਦੇ ਵਿੱਚੋਂ ਵੀ ਰਸ ਚੋਂ ਪਿਆ ਸੀ ਤੇ ਜਿਹੜੇ ਉੱਡਦੇ ਪੰਛੀ ਸਨ ਉਹ ਵੀ ਆਪਣੀਆਂ ਆਪਣੀਆਂ ਥਾਵਾਂ ਤੇ ਟਿਕ ਗਏ ਸਨ। ਇੱਥੋਂ ਤੱਕ ਹਵਾ ਇੱਕ ਤਪ ਹੈ, ਪਰ ਆਪਾਂ ਰੋਜ਼ ਬਾਣੀ ਦੇ ਅੰਦਰ ਪੜ੍ਹਦੇ ਹਾਂ ਵਾਹਿਗੁਰੂ ਪਰਮਾਤਮਾ ਦੇ ਹੁਕਮ ਵਿੱਚ ਹਵਾ ਵੀ ਚੱਲ ਰਹੀ ਹੈ। ਜਦੋਂ ਕੀਰਤੀ ਗਾਈ ਗਈ ਤੇ ਕਹਿੰਦੇ ਨੇ ਤੇਜ਼ ਹਵਾ ਵੀ ਜਿਹੜੀ ਸੀ ਨਾ ਚੱਲਣ ਵਾਲੀ ਉਹ ਵੀ ਟਿਕਾ ਦੇ ਅੰਦਰ ਆ ਗਈ ਤੇ ਜਿਹੜਾ ਬੰਦਾ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਗਾਵੇਗਾ ਕੁਦਰਤੀ ਤੌਰ ਤੇ ਉਸ ਦਾ ਜੀਵਨ ਰਸਦਾਇਕ ਬਣ ਜਾਵੇਗਾ। ਬਹੁਤ ਲੰਬੇਰਾ ਸ਼ਬਦ ਆਪਾਂ ਇੱਕ ਪੜ੍ਹਦੇ ਹਾਂ ਸੋਰਠ ਰਾਗ ਦੇ ਅੰਦਰ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ ਤੇ ਰਹਾਓ ਦਾ ਬੰਦੇ ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਦੈ ਬੁੱਧ ਬਵੇਕਾ ਤੇ ਜਿਹੜੇ ਕਰਮ ਕਾਂਡ ਲੋਕ ਉੱਚੀ ਅਵਸਥਾ ਬਣਾਉਣ ਵਾਸਤੇ ਆਪਣੇ ਜੀਵਨ ਦੇ ਅੰਦਰ ਕਰਦੇ ਸਨ ਉਹਨਾਂ ਦਾ ਖੰਡਨ ਕਰਕੇ ਅਖੀਰ ਵਿੱਚ ਕਿਰਪਾ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਹਰ ਕੀਰਤ ਭਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ। ਮਹਾਰਾਜ ਕਿਰਪਾ ਕਰਦੇ ਨੇ, ਪਾਤਸ਼ਾਹ ਜੀ ਆਖਦੇ ਨੇ ਅੰਮ੍ਰਿਤ ਸ਼ਬਦ ਪੀਵੈ ਜਨ ਕੋਈ ਨਾਨਕ ਤਾ ਕੀ ਪਰਮਗਤ ਹੋਏ। ਪਰਮਗਤ ਕਦੋਂ ਬਣੇਗੀ, ਉੱਚੀ ਅਵਸਥਾ ਕਦੋਂ ਬਣੇਗੀ? ਜਦੋਂ ਵਾਹਿਗੁਰੂ ਪਰਮਾਤਮਾ ਦੀ ਕੀਰਤੀ, ਵਾਹਿਗੁਰੂ ਪਰਮਾਤਮਾ ਦਾ ਜਸ ਮਨ ਨੂੰ ਭਾ ਜਾਵੇਗਾ, ਮਨ ਨੂੰ ਚੰਗਾ ਲੱਗੇਗਾ ਤੇ ਫਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਵੀ ਜਿਹੜਾ ਨਾ ਉਹ ਮਨ ਕਰਕੇ ਤਨ ਕਰਕੇ ਪਿਆਰਾ ਲੱਗੇਗਾ। ਫਿਰ ਅੰਦਰੋਂ ਆਵਾਜ਼ ਆਵੇਗੀ ਕਰਵਤ ਭਲਾ ਨਾ

0: करवट दे मोको काहे को मारे। हर अमृत हर मंथन मीठ लगान जियो। मन करके तन करके रूप परमात्मा दा नाम मिठा लगदा किन्नू जेड़ा वाहिगुरु परमात्मा दी कीर्ति करदे, जिन्हू वाहिगुरु परमात्मा दा जस वाहिगुरु परमात्मा दी सिफत सलाह चंगी लगदी। क्योंकि महाराज बाणी दे अंदर कृपा करदे ने, उस्तत मन में कर निरंकार, कर मन मेरे सत व्यवहार, निर्मल रसना अमृत पियो, सदा सुहेला कर ले जियो। हर कीरत मन पाई परमगत पाई, हर मन तन मीठ लगान जियो। जिस मनुख नो जिस सज्जन नो वाहिगुरु परमात्मा दी उस्तत वाहिगुरु परमात्मा दी सिफत सलाह चंगी लगती है, ओ उची अवस्था नू प्राप्त कर लेंदे ते वाहिगुरु परमात्मा दा नाम मन करके तन करके ओनू मिठा लगदा है।
1: हर हर रस पाया गुरमत हर त्याया, तुर मस्तक भाग पुराण जियो।
0: महाराज कृपा करदे ने गुरु रामदास पातशाह जी, गुरमत हर त्याया गुरु दी मत द्वारा गुरु दी मत राही जिन्हें हरि दा सिमरन कीता। गुरमत हर त्याया ये विचली अद्धी पंक्ति दे अर्थ पहला करने ने, इनू कहंदे ने अनवय करना। गुरमत हर त्याया जिन्हें गुरु दी मत नू जीवन अंदर धारण करके गुरु दी मत ते चल के वाहिगुरु परमात्मा नू त्याया। सासंगत असी मत करके जिन्ने मर्जी स्याने हो जाइए, जिन्नी मर्जी साडे उत्ते अकाल पुरख की कृपा हो जाए, पर ये बचन कदी जीवन दे अंदर नहीं भुलने चाहिए। गुर की मत तू लेहे याने, भगत बिना बहु डूबे स्याने। याने बन के भोले बन के जदो गुरु की मत नू धारण करके नाम त्यावांगे ते फिर की होवेगा, हरि दा नाम रूपी रस जीवन दे अंदर प्राप्त होवेगा। ध्याने आपां बहुत हां, जपदे बहुत हां, सिमरन बहुत करदे हां, पर हरि दे नाम दा रस नहीं सानू आंदा। कारण क्योंकि असी गुरु दी मत नू विचों कढदे ने, ध्यान लग्या साडी अपनी मत प्रधान हुंदी है ते या फिर किसी दसन वाले की मत विच आ जाती भी इओ नहीं तू इओ त्या। पर नहीं, जे नाम का रस लेना ते फिर ना अपनी मत विच आन दे ते ना किसी दुनियावी बंदे दी जिहड़ा दसन वाला भी इओ नहीं इओ जप उसकी मत नू विच आन दे। केवल ते केवल गुरु की मत नू विच विचोला बना ते फिर हरि दे नाम दा स्वाद आवेगा। इह स्वाद सात संगत दुनियावी कीरत करदियां वी ते कीर्ति करदियां वी फिर कदी विगड़ेगा नहीं, क्योंकि दो अखर ने, एक कीरत है एक कीर्ति है। गुरमत ने सानू कीरत नालों तोड़ के कीर्ति नहीं दिती, गुरमत ने कीर्ति दी दात दिती है पर किरत दे विच रहिंदिआं। आ वर्ण वंड चार हिस्सियां दे विच मनुखा जाति नूं वंडिया होया। गुरमत इस उत्ते विश्वास नहीं रखदी, क्योंकि इत्थे तां आवाज है कुदरत के सब बंदे, इत्थों तां आवाज आंदी है एक पिता एकस के हम बारक। पर गुरु महाराज ने चारे गुण एक सिख दे अंदर भर दिते, जिहड़ा गुरु दी सिक्ख्या नू जीवन दे अंदर धारण करन वाला है उस दे अंदर शूदर दी भावना भी भर दिती है, ਵੈਸ਼ ਦੀ ਭਾਵਨਾ ਵੀ ਭਰ ਦਿੱਤੀ ਹੈ, ਖੱਤਰੀ ਦੀ ਭਾਵਨਾ ਵੀ ਭਰ ਦਿੱਤੀ ਤੇ ਬ੍ਰਹਮਣ ਦੀ ਭਾਵਨਾ ਵੀ ਭਰ ਦਿੱਤੀ ਹੈ। ਜਦੋਂ ਅੰਮ੍ਰਿਤ ਵੇਲੇ ਜਾਗਦਾ ਹੈ ਸਿੱਖ, ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਦਾ ਹੈ, ਨਿਤਨੇਮ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਸ ਵੇਲੇ ਉਹ ਬ੍ਰਹਮਣ ਦਾ ਰੋਲ ਜਿਹੜਾ ਨਾ ਉਹ ਅਦਾ ਕਰ ਰਿਹਾ। ਤੇ ਜਦੋਂ ਆਪਣੀ ਰੱਖਿਆ ਕਰਦਾ ਤੇ ਦੂਜਿਆਂ ਦੀ ਰੱਖਿਆ ਦਾ ਧਿਆਨ ਰੱਖਦਾ ਹੈ ਤੇ ਇਹ ਆਖਦਾ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ, ਉਸ ਵੇਲੇ ਖੱਤਰੀ ਦਾ ਜਿਹੜਾ ਹੈ ਨਾ ਇਹ ਰੋਲ ਆਪਣੇ ਜੀਵਨ ਦੇ ਅੰਦਰ ਕਰ ਰਿਹਾ। ਤੇ ਜਦੋਂ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਸ ਵੇਲੇ ਇਹ ਵੈਸ਼ ਦੀ ਡਿਊਟੀ ਕਰ ਰਿਹਾ। ਤੇ ਜਦੋਂ ਗੁਰੂ ਘਰ ਦੇ ਅੰਦਰ ਆ ਕੇ ਜੂਠੇ ਬਰਤਨ ਮਾਂਜਦਾ ਹੈ, ਦਰੀਆਂ ਝਾੜਦਾ, ਚਾਦਰਾਂ ਦੀ ਸੇਵਾ ਕਰਦਾ, ਝਾੜੂ ਦਿੰਦਾ, ਇਹ ਕੰਮ ਤਾਂ ਵੈਸ਼ ਦਾ ਸੀ ਨਾ, ਪਰ ਗੁਰੂ ਕਾ ਸਿੱਖ ਇਹ ਵੀ ਆਪਣੇ ਜੀਵਨ ਅੰਦਰ ਕਰਦਾ ਹੈ। ਗੁਰੂ ਘਰ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਦੇ ਅੰਦਰ ਇਸ ਸਾਰੇ ਕੁਝ ਦਾ ਜ਼ਿਕਰ ਕਰ ਦਿੱਤਾ ਹੈ। ਕੀਰਤੀ ਕਰਦਿਆਂ ਕਿਰਤ ਨੂੰ ਨਾਲ ਰੱਖਣਾ, ਕਿਰਤ ਕਰਦਿਆਂ ਕੀਰਤੀ ਨੂੰ ਨਾਲ ਰੱਖਣਾ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ ਆ ਜਿਹੜਾ ਕਰਮ ਤੁਸੀਂ ਕਰਨ ਵਾਸਤੇ ਆਏ ਹੋ। ਫਿਰ ਅੱਗੇ ਕਿਰਪਾ ਕਰਦੇ ਨੇ, ਸਾਧ ਸੰਗਤ ਵਿੱਚ ਜਾਇਕ ਹੈ, ਗੁਰਬਾਣੀ ਦੇ ਪ੍ਰੀਤ ਸੁਨੰਦਾ, ਸ਼ੰਕਾ ਮਨੋ ਮਿਟਾਇਕ ਹੈ ਗੁਰਸਿੱਖਾਂ ਦੀ ਸੇਵ ਕਰਨ ਦਾ। ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਨ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਅਖੀਰ ਵਿੱਚ ਜਾ ਕੇ ਕਿਰਪਾ ਕਰ ਦਿੱਤੀ, ਕਲੀ ਕਾਲ ਰਹਿ ਰਾਸ ਕਰ ਗੁਰ ਚੇਲਾ, ਚੇਲਾ ਗੁਰ ਸੰਦਾ, ਗੁਰਮੁਖ ਗਾਡੀ ਰਾਹ ਚਲੰਦਾ। ਸਤਿਗੁਰੂ ਕਿਰਪਾ ਕਰਦੇ ਨੇ ਅਸੀਂ ਗੁਰੂ ਦੀ ਮੱਤ ਨੂੰ ਵਿੱਚ ਰੱਖੀਏ ਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਈਏ ਤੇ ਫਿਰ ਕੀ ਹੋਵੇਗਾ, ਬਾਕੀ ਰਸ ਸਾਡੇ ਉੱਤੇ ਭਾਰੂ ਨਹੀਂ ਹੋਣਗੇ, ਨਾਮ ਰਸ ਦਾ ਸਾਨੂੰ ਸਵਾਦ ਆਵੇਗਾ। ਕਿਉਂਕਿ ਰਸ ਤਾਂ ਬੜੇ ਨੇ, ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੋੜੇ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿੱਥੇ ਇੰਨੇ ਰਸਾਂ ਦੀ ਭਰਮਾਰ ਹੈ ਉੱਥੇ ਨਾਮ ਦਾ ਰਸ ਨਹੀਂ ਆ ਸਕਦਾ, ਉੱਥੇ ਨਾਮ ਦਾ ਰਸ ਨਹੀਂ ਆ ਸਕਦਾ। ਪਰ ਜਿੱਥੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਨਾਮ ਧਿਆਇਆ ਜਾਵੇਗਾ ਉੱਥੇ ਕੇਵਲ ਆਪਣੇ ਆਪ ਨੂੰ ਰਸ ਨਹੀਂ ਆਵੇਗਾ, ਬਲਕਿ ਦੂਜਿਆਂ ਨੂੰ ਵੀ ਪ੍ਰੇਰਨਾ ਕਰੇਗਾ। ਦਿਖੇ ਬਨ ਫੀਕਾ ਤਿਆਗ ਰਿ ਸਕੀਏ, ਨਾਮ ਮਹਾਰਸ ਪੀਓ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਮਹਾਰਾਜ ਕਿਰਪਾ ਕਰਦੇ ਨੇ ਜਿਹੜੇ ਗੁਰੂ ਦੀ ਮੱਤ ਨੂੰ ਸਾਹਮਣੇ ਰੱਖ ਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਉਹਨਾਂ ਨੂੰ ਹਰੀ ਦੇ ਨਾਮ ਦਾ ਰਸ ਆਉਂਦਾ ਹੈ। ਪਰ ਇਹ ਕਿਰਪਾ ਕਿਹਨਾਂ ਦੇ ਉੱਤੇ ਹੁੰਦੀ ਹੈ? ਅੱਗੇ ਮਹਾਰਾਜ ਨੇ ਕਿਰਪਾ ਕੀਤੀ, ਤੁਰ ਮਸਤਕ ਭਾਗ ਪੁਰਾਣਾ, ਪੁਰਾਣਾ ਤੋਂ ਭਾਵ ਇੱਥੇ 18 ਪੁਰਾਣਾ ਦੀ ਗੱਲ ਨਹੀਂ, ਇਹ ਹੈਗਾ ਪੁਰਾਣਾ, ਜਿਵੇਂ ਆਪਾਂ ਕਹਿ ਦਿੰਦੇ ਨਾ ਪੁਰਾਣਾ, ਇੱਥੇ ਪੁਰਾਣ ਸ਼ਬਦ ਹੈ, ਪੁਰਾਣ ਦਾ ਭਾਵ ਹੈ ਪੁਰਾਣਾ ਪਹਿਲਾ। ਇਹ ਦਾਤ ਕਿਹੜੀ? ਗੁਰੂ ਦੀ ਮੱਤ ਦੁਆਰਾ ਨਾਮ ਧਿਆਨ ਵਾਲੀ, ਹਰੀ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰਨ ਵਾਲੀ। ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਿਨ੍ਹਾਂ ਦੇ ਪਹਿਲੇ ਮੱਥੇ ਦੇ ਭਾਗ ਜਾਗਦੇ ਨੇ। ਤੁਰ ਮਸਤਕ ਭਾਗ ਪੁਰਾਣ, ਪੁਰਾਣ ਤੋਂ ਭਾਵ ਹੈ ਪੁਰਾਣਾ ਪਹਿਲੇ, ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ ਨੇ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜ ਜਨਮ ਜਨਮ ਕੀ ਸੋਈ ਜਾਗੀ। ਆ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਇਹ ਕੋਈ ਪੁਰਾਣਾ ਹੀ ਕਰਮ ਸਾਹਮਣੇ ਆ ਗਿਆ ਜਿਸ ਕਰਕੇ ਆ ਭਾਣਾ ਵਰਤਿਆ ਜਾਂ ਆ ਜਿਹੜੇ ਨੇ ਸਾਨੂੰ ਭਾਅ ਕਰਕੇ ਹੀ ਚੰਗੀ ਚੀਜ਼ ਪ੍ਰਾਪਤ ਹੋਈ। ਮਹਾਰਾਜ ਕਿਰਪਾ ਕਰਦੇ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਨਾਮ ਧਿਆਨ ਵਾਲੀ ਤੇ ਹਰੀ ਨਾਮ ਦਾ ਰਸ ਪ੍ਰਾਪਤ ਕਰਨ ਵਾਲੀ ਦਾਤ ਕਿਹਨਾਂ ਨੂੰ ਪ੍ਰਾਪਤ ਹੁੰਦੀ ਏ? ਜਿਨ੍ਹਾਂ ਦੇ ਪਹਿਲੇ ਭਾਗ ਮਸਤਕ ਦੇ ਜਾਗਦੇ ਨੇ, ਮੱਥੇ ਦੇ ਜਾਗਦੇ ਹਨ।
1: ਸੁਰ ਮਸਤਕ ਭਾਗ ਹਰ ਨਾਮ ਸੁਹਾਗ, ਹਰ ਨਾਮ ਹਰ ਗੁਣ ਗਾਇਆ।
0: ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗੇ, ਧੁਰ ਦਰਗਾਹ ਤੋਂ ਜਿਹੜੇ ਲਿਖੇ ਹੋਏ ਸਨ, ਧੁਰ ਤੋਂ ਭਾਵ ਜਿਹੜੇ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਤੋਂ ਲਿਖੇ ਹੋਏ ਸਨ, ਜਦੋਂ ਉਹ ਭਾਗ ਜਾਗੇ, ਨਾਮ ਜਪਿਆ, ਸੁਹਾਗ ਦੀ ਪ੍ਰਾਪਤੀ ਹੋਈ। ਸੁਹਾਗ ਤੋਂ ਭਾਵ ਇੱਥੇ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਤੇ ਮਹਾਰਾਜ ਆਖਦੇ ਨੇ ਹਰੀ ਦਾ ਨਾਮ ਜਦੋਂ ਜਪਿਆ ਤੇ ਵਾਹਿਗੁਰੂ ਪਰਮਾਤਮਾ ਦੇ ਨਾਮ ਜਪ ਕੇ ਗੁਣ ਗਾਏ। ਇੱਥੇ ਮਹਾਰਾਜ ਨੇ ਕਿਰਪਾ ਕੀਤੀ, ਹਰ ਨਾਮੇ ਹਰ ਗੁਣ ਗਾਇਆ, ਹਰੀ ਦੇ ਨਾਮ ਦੁਆਰਾ ਨਾਮੇ ਦੇ ਮੰਮੇ ਨੂੰ ਦੁਲਾਵਾਂ ਨੇ, ਹਰੀ ਦੇ ਨਾਮ ਦੁਆਰਾ ਹੀ ਹਰੀ ਦੇ ਗੁਣ ਗਾਏ। ਕਿੰਨੇ? ਜਿਸ ਦੇ ਮਸਤਕ ਦੇ ਭਾਗ ਜਾਗੇ, ਜਿਹਨੂੰ ਸੁਹਾਗ ਦੀ ਪ੍ਰਾਪਤੀ ਹੋ ਗਈ।
1: ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਹਰ ਨਾਮੇ ਹਰ ਸੁਹਾਇਆ।
0: ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਮਸਤਕ ਤੋਂ ਭਾਵ ਹੈ ਮੱਥੇ ਦੀ, ਮਣੀ ਤੋਂ ਭਾਵ ਹੈ ਇੱਥੇ ਰਤਨ, ਰਤਨ ਤੋਂ ਭਾਵ ਹੈ ਚਮਕ। ਆ ਕਈ ਵਾਰੀ ਸਾਧ ਸੰਗਤ ਨਾਮ ਜਪਣ ਵਾਲੇ ਆਪਣੇ ਆਪ ਨੂੰ ਲੁਕਾਉਂਦੇ ਨੇ, ਪਰ ਉਹਨਾਂ ਦਾ ਮਸਤਕ ਦੱਸ ਦਿੰਦਾ ਹੈ ਕਿ ਇਹਨਾਂ ਦੇ ਕੋਲ ਨਾਮ ਦੀ ਦਾਤ ਹੈ। ਆਪਾਂ ਬਚਨ ਪੜ੍ਹਦੇ ਹਾਂ ਨਾ, ਰਤਨ ਲੁਕਾਇਆ ਲੋਕੇ ਨਾਹੀਂ, ਜੇ ਕੋ ਰੱਖੇ ਲੁਕਾਈ। ਮੱਥੇ ਦਾ ਜਿਹੜਾ ਹੈ ਸਾਧਸੰਗ ਜਲਾਲ, ਮੱਥੇ ਦੀ ਚਮਕ ਦੱਸ ਦਿੰਦੀ ਹੈ ਕਿਸ ਦੇ ਕੋਲ ਨਾਮ ਦੀ ਦਾਤ ਹੈ। ਇਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਪ੍ਰਾਪਤ ਪਾਤਰ ਬਣਿਆ ਹੋਇਆ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਮਸਤਕ ਮਨੀ ਪ੍ਰੀਤ ਬਹੁ ਪ੍ਰਗਟੀ, ਮੱਥੇ ਦੇ ਉੱਤੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੀ ਚਮਕ ਜਿਹੜੀ ਹੈ ਉਹ ਪ੍ਰਗਟ ਹੋ ਗਈ। ਨਾਮੇ ਹਰ ਸੁਹਾਇਆ, ਤੇ ਨਾਮ ਦੁਆਰਾ ਹੀ ਉਹ ਨਾਮ ਜਪਣ ਵਾਲਾ ਸੁੰਦਰ ਬਣ ਗਿਆ, ਕਿਉਂਕਿ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਮਹਾਰਾਜ ਕਿਰਪਾ ਕਰਦੇ ਨੇ, ਉਹ ਨਾਮ ਦੁਆਰਾ ਹੀ ਸੋਹਣਾ ਬਣ ਗਿਆ।
1: ਜੋਤੀ ਜੋਤ ਮਿਲੀ ਪ੍ਰਭ ਪਾਇਆ, ਮਿਲ ਸਤਗੁਰ ਮਨੁਆ ਮਾਨ ਜੀਓ।
0: ਜਿਨੇ ਪ੍ਰਭੂ ਨੂੰ ਪਾ ਲਿਆ ਤੇ ਹੁਣ ਪ੍ਰਭੂ ਵਿੱਚ ਤੇ ਉਸ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਉਸ ਦੀ ਜੋਤ ਪਰਮ ਜੋਤ ਦੇ ਅੰਦਰ ਰਲ ਗਈ। ਹੁਣ ਅਵਸਥਾ ਬਣ ਗਈ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਅਵਸਥਾ ਬਣ ਗਈ ਅਬ ਤੋ ਜਾਏ ਚਰੇ ਸੁਗਾਸਨ, ਮਿਲੇ ਹੈ ਸਾਰੰਗ ਪਾਣੀ। ਅਬ ਤੋ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਮਹਾਰਾਜ ਕਿਰਪਾ ਕਰਦੇ ਨੇ, ਜੋ ਜਨ ਭਾਉ ਭਗਤ ਕਛ ਜਾਣੇ, ਤਾਂ ਕੋ ਅਚਰਜ ਕਾਹੋ, ਜਿਉ ਜਲ ਮੈਂ ਜਲ ਪੈਸ ਨਾ ਮਿਕਸੈ ਨਿਕਸੈ, ਕਿਉ ਢੁਰ ਮਿਲਿਓ ਜੁਲਾਹੋ। ਜਿਹਨੂੰ ਲੋਕ ਜੁਲਾਹਾ ਕਹਿੰਦੇ ਸੀ ਨਾ, ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਕੇ ਹੁਣ ਉਸ ਵਿੱਚ ਢਲ ਗਿਆ, ਉਸ ਵਿੱਚ ਇਕਮਿਕ ਹੋ ਗਿਆ। ਜਿਹੜੇ ਨਾਮ ਜਪਦੇ ਨੇ ਵਾਹਿਗੁਰੂ ਪਰਮਾਤਮਾ ਦੀ ਪਰਮ ਜੋਤ ਦੇ ਅੰਦਰ ਉਹਨਾਂ ਦੀ ਸਮਾਈ ਹੋ ਜਾਂਦੀ ਤੇ ਉਹਨਾਂ ਦਾ ਮਨਵਾ ਮਨ ਜਿਹੜਾ ਨਾ ਵਾਹਿਗੁਰੂ ਪਰਮਾਤਮਾ ਦੇ ਨਾਲ ਮਾਨ ਜੀਓ ਮਨ ਜਾਂਦਾ ਹੈ। ਕਿਉਂਕਿ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ ਵਾਲੀ ਅਵਸਥਾ ਬਣ ਜਾਂਦੀ ਹੈ।
1: ਹਰ ਕੀਰਤ ਮਨ ਪਾਈ ਪਰਮ ਗਤ ਪਾਈ, ਹਰ ਮਨ ਤਨ ਮੀਠ ਲਗਾਨ ਜਿਉ।
0: ਜਿਸ ਮਨੁੱਖ ਨੂੰ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਚੰਗੀ ਲੱਗਦੀ, ਉਸ ਦੀ ਉੱਚੀ ਅਵਸਥਾ ਬਣ ਜਾਂਦੀ, ਮਨ ਕਰਕੇ ਤਨ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਉਹਨੂੰ ਮਿੱਠਾ ਲੱਗਦਾ ਹੈ।
1: ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਉਤਮ ਜਨ ਪ੍ਰਧਾਨ ਜਿਉ।
0: ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਜਸ ਗਾਇਆ ਉਹਨਾਂ ਨੂੰ ਪਰਮ ਪਦ, ਉੱਚਾ ਪਦ, ਉੱਚੀ ਅਵਸਥਾ ਜੀਵਨ ਦੇ ਅੰਦਰ ਪ੍ਰਾਪਤ ਹੋ ਗਈ। ਗੁਰੂ ਰਾਮਦਾਸ ਜੀ ਮਹਾਰਾਜ ਦੀ ਨਿਗਾਹ ਵਿੱਚ ਉਹੋ ਹੀ ਸ੍ਰੇਸ਼ਟ ਨੇ ਤੇ ਉਹੋ ਹੀ ਮੁਖੀ ਨੇ। ਉੱਤਮ ਪ੍ਰਧਾਨ, ਉੱਤਮ ਤੋਂ ਭਾਵ ਸ੍ਰੇਸ਼ਟ ਤੇ ਪ੍ਰਧਾਨ ਤੋਂ ਭਾਵ ਮੁਖੀ। ਸਾਡੀ ਨਿਗਾਹ ਦੇ ਵਿੱਚ ਦੁਨਿਆਵੀ ਦਾਤਾ ਨੂੰ ਪ੍ਰਾਪਤ ਕਰਨ ਵਾਲਾ ਹੀ ਸ੍ਰੇਸ਼ਟ ਤੇ ਦੁਨਿਆਵੀ ਦਾਤਾ ਹੀ ਜੀਵਨ ਦੇ ਅੰਦਰ ਇਕੱਠੀਆਂ ਕਰਨ ਵਾਲਾ ਪ੍ਰਧਾਨ। ਪਰ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਨੇ, ਸ੍ਰੇਸ਼ਟ ਵੀ ਉਹ ਹੈ, ਪ੍ਰਧਾਨ ਵੀ ਉਹ ਹੈ। ਕੌਣ? ਜਿਸ ਨੂੰ ਵਾਹਿਗੁਰੂ ਪਰਮਾਤਮਾ ਦਾ ਜਸ ਚੰਗਾ ਲੱਗਾ ਤੇ ਜਿਨ੍ਹੇ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਗਾ ਕੇ ਪਰਮ ਪਦ ਪ੍ਰਾਪਤ ਕਰ ਲਿਆ। ਕਿਉਂਕਿ ਜੋ ਜਨ ਕਿ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਮਹਾਰਾਜ ਕਿਰਪਾ ਕਰਦੇ ਨੇ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਮਾਨ। ਆ ਬਹੁਤ ਵਾਰੀ ਆਪਾਂ ਜੈਸ਼੍ਰੀ ਕਿਵਾਰ ਦੀ ਪੌੜੀ ਪੜ੍ਹਦੇ ਹਾਂ। ਮਹਾਰਾਜ ਕਿਰਪਾ ਕਰਦੇ ਨੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨ ਪਤ ਨ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨ ਇੱਠ ਧਨ ਰੂਪਹੀਨ ਕੇ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਕਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਉਹ ਸ੍ਰੇਸ਼ਟ ਹੈ, ਉਹ ਪ੍ਰਧਾਨ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਗਾਉਂਦਾ ਤੇ ਵਾਹਿਗੁਰੂ ਪਰਮਾਤਮਾ ਦਾ ਜਸ ਗਾ ਕੇ ਪਰਮ ਪਦ ਪ੍ਰਾਪਤ ਕਰਦਾ ਹੈ।
1: ਤਿੰਨ ਹਮ ਚਰਨ ਸਰੀ
0: ਦਰੋ ਉਦਿਆਨ ਪਰਮਿੰਨਾ, ਮਿੱਤਰ ਨ ਇੱਠ ਧਨ ਰੂਪਹੀਨ ਕੇ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਕਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਉਹ ਸ੍ਰੇਸ਼ਟ ਹੈ, ਉਹ ਪ੍ਰਧਾਨ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਗਾਉਂਦਾ ਤੇ ਵਾਹਿਗੁਰੂ ਪਰਮਾਤਮਾ ਦਾ ਜਸ ਗਾ ਕੇ ਪਰਮ ਪਦ ਪ੍ਰਾਪਤ ਕਰਦਾ।

0: ਜਿਨ੍ਹਾਂ ਨੂੰ ਹਰੀ ਦਾ ਨਾਮ ਮਿੱਠਾ ਲੱਗਾ। ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਅਸੀਂ ਉਹਨਾਂ ਦੇ ਚਰਨ ਸੇਵਦੇ ਹਾਂ, ਚਰਨਾਂ ਦੀ ਸੇਵਾ ਕਰਦੇ ਹਾਂ, ਉਹਨਾਂ ਦੇ ਪੈਰ ਧੋਨੇ ਹਾਂ। ਹੁਣ ਚਰਨਾਂ ਦੀ ਸੇਵਾ ਕਰਨੀ, ਪੈਰ ਧੋਣ ਤੋਂ ਭਾਵ ਕੀ ਹੈ? ਚਰਨ ਸਾਧ ਕੇ ਧੋਏ ਤੋਂ ਪੀਓ, ਭਾਵ ਕੀ ਹੈ? ਨਿਮਰਤਾ ਨਾਲ ਗੁਰਮੁਖਾਂ ਦੀ ਸੰਗਤ ਜੀਵਨ ਦੇ ਅੰਦਰ ਕਰਨੀ। ਮਾਘ ਮਜਨ ਸੰਗ ਸਾਧਵਾਂ ਧੂੜੀ ਕਰ ਇਸ਼ਨਾਨ ਵਾਲੀ ਅਵਸਥਾ, ਇੱਥੇ ਚਰਨ ਧੋਣ ਤੋਂ ਭਾਵ ਜਾਂ ਚਰਨਾਂ ਨੂੰ ਸਰੇਵਣ ਤੋਂ ਭਾਵ ਹੈ? ਨਿਮਰਤਾ ਨਾਲ ਉਹਨਾਂ ਦੀ ਸੰਗਤ ਜੀਵਨ ਦੇ ਅੰਦਰ ਮਹਾਰਾਜ ਆਖਦੇ ਨੇ ਮੈਂ ਕਰਦਾ ਹਾਂ, ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਾ ਹੈ।
1: ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾਂ ਰੱਤੀ ਚਾਰੇ।
0: ਕਹਿੰਦੇ ਨੇ ਉਹਨਾਂ ਦੇ ਭਾਗ ਸੁੰਦਰ ਬਣ ਗਏ, ਚਾਰੇ ਤੋਂ ਭਾਵ ਸੁੰਦਰ, ਉਹਨਾਂ ਦੇ ਭਾਗ ਜਾਗ ਪਏ, ਉਹਨਾਂ ਦੇ ਭਾਗ ਸੁੰਦਰ ਬਣ ਗਏ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਜਸ ਗਾਇਆ ਤੇ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਜਸ ਗਾ ਕੇ ਆਤਮਕ ਸੁਖ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕੀਤਾ।
1: ਗੁਰਮਤ ਹਰ ਗਾਇਆ ਹਰ ਆਰ ਉਰ ਪਾਇਆ ਹਰ ਨਾਮਾ ਕੰਠ ਧਾਰੇ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਹਰੀ ਨੂੰ ਹਮੇਸ਼ਾ ਗਾਉਂਦੇ ਨੇ, ਹਰੀ ਨੂੰ ਹਿਰਦੇ ਵਿੱਚ ਵਸਾਉਂਦੇ ਨੇ ਤੇ ਹਰੀ ਦੇ ਨਾਮ ਨੂੰ ਹੀ ਕੰਠ ਗਲੇ ਦਾ ਹਾਰ ਪਾਵ ਆਪਣੇ ਹਿਰਦਾ ਰੂਪੀ ਗਲੇ ਦਾ ਹਾਰ ਬਣਾਉਂਦੇ ਨੇ ਤੇ ਅੱਠੇ ਪੈਰ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ।
1: ਅਬ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਣ ਜੀਓ।
0: ਫਿਰ ਐਸੇ ਮਨੁੱਖ ਨੂੰ ਜੀਵਨ ਦੇ ਅੰਦਰ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਹੀ ਸਾਰਿਆਂ ਦੇ ਅੰਦਰ ਨਜ਼ਰ ਆਉਂਦਾ ਹੈ, ਸਾਰਿਆਂ ਨੂੰ ਇੱਕ ਬਰਾਬਰ ਉਹ ਜਾਣਦਾ ਹੈ, ਸਮਤ ਤੋਂ ਭਾਵ ਬਰਾਬਰ, ਸਾਰਿਆਂ ਨੂੰ ਇੱਕ ਬਰਾਬਰ ਜਾਣਦਾ ਹੈ ਤੇ ਉਸ ਵਾਹਿਗੁਰੂ ਤੋਂ ਬਗੈਰ ਦੂਜਾ ਕੋਈ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਕਿਉਂਕਿ ਮਹਾਰਾਜ ਆਖਦੇ ਨੇ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੁਣ ਵਿੰਦ ਅਨੂਪ।
1: ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪ੍ਰਧਾਨ ਜੀਓ।
0: ਜਿਨ੍ਹਾਂ ਨੇ ਹਰੀ ਦਾ ਜਸ ਗਾਇਆ, ਉੱਚਾ ਪਦ ਉਹਨਾਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੋ ਗਿਆ, ਉਹੋ ਹੀ ਸ੍ਰੇਸ਼ਟ ਨੇ, ਉਹੋ ਹੀ ਪ੍ਰਧਾਨ ਹਨ।
1: ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ।
0: ਸਤ ਸੰਗਤ ਮਨ ਪਾਈ, ਗੁਰੂ ਦੀ ਸੰਗਤ ਜਿੰਦਾ ਨੇ ਮਨ ਨੂੰ ਚੰਗੀ ਲੱਗੀ, ਹਰੀ ਦੇ ਰਸ ਵਿੱਚ ਉਹ ਰਸੇ ਗਏ। ਕਿਉਂਕਿ ਗੁਰੂ ਦੀ ਸੰਗਤ ਵਿੱਚੋਂ ਕੇਵਲ ਤੇ ਕੇਵਲ ਹਰੀ ਰਸ ਹੀ ਪ੍ਰਾਪਤ ਹੁੰਦਾ ਹੈ। ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਰੀਏ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ।
1: ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨਾ ਕੋਏ ਜੀਓ।
0: ਹਰੀ ਨੂੰ ਹੀ ਹਰ ਵੇਲੇ ਆਰਾਧਦੇ ਨੇ ਤੇ ਗੁਰੂ ਦੇ ਸ਼ਬਦ ਦੁਆਰਾ ਸ਼ਬਦ ਦੇ ਦੱਦੇ ਨੂੰ ਸਿਹਾਰੀਏ, ਹਮੇਸ਼ਾ ਖੇੜੇ ਦੇ ਵਿੱਚ ਆਏ ਰਹਿੰਦੇ ਨੇ। ਬੀਜਾ ਅਵਰ ਨਾ ਕੋਏ ਜੀਓ, ਬੀਜਾ ਤੋਂ ਭਾਵ ਦੂਜਾ, ਉਹਨਾਂ ਨੂੰ ਕੋਈ ਹੋਰ ਵਾਹਿਗੁਰੂ ਪਰਮਾਤਮਾ ਤੋਂ ਨਜ਼ਰ ਨਹੀਂ ਆਉਂਦਾ।
1: ਅਵਰ ਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਬਿਦ ਜਾਣੈ।
0: ਕੇਵਲ ਵਾਹਿਗੁਰੂ ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਨਾਮ ਅੰਮ੍ਰਿਤ ਨੂੰ ਪੀਂਦੇ ਨੇ। ਪਰ ਮਹਾਰਾਜ ਆਖਦੇ ਨੇ ਜਿਨ੍ਹਾਂ ਨੇ ਪੀਤਾ ਉਹਨਾਂ ਨੂੰ ਹੀ ਇਸ ਨਾਮ ਰੂਪੀ ਜਲ ਦਾ ਜਿਹੜਾ ਨਾ ਸਵਾਦ ਆਇਆ। ਕਿਉਂਕਿ ਅਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿੰਨ ਜਾਣਿਆ, ਜਾਂ ਇਸ ਗੱਲ ਨੂੰ ਕਬੀਰ ਸਾਹਿਬ ਜੀ ਨੇ ਇਉਂ ਵੀ ਬਿਆਨ ਕੀਤਾ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜਿਨ੍ਹੇ ਪੀਤਾ ਹੈ ਹਰੀ ਦਾ ਨਾਮ ਰਸ ਉਹਨੂੰ ਸਵਾਦ ਆਇਆ ਹੈ।
1: ਧੰਨ ਧੰਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣ।
0: ਉਹ ਗੁਰੂ ਧੰਨ ਕਹਿਣ ਦੇ ਯੋਗ ਹੈ ਜਿਸ ਦੀ ਕਿਰਪਾ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੋਈ, ਤੇ ਜਿਸ ਦੀ ਸੰਗਤ ਕਰਕੇ ਨਾਮ ਦੇ ਨਾਲ ਜਾਣ ਪਹਿਚਾਣ ਹੋਈ ਉਹ ਗੁਰੂ ਧੰਨ ਕਹਿਣ ਦੇ ਯੋਗ ਹੈ। ਉਸ ਗੁਰੂ ਨੂੰ ਹਰ ਵੇਲੇ ਧੰਨ ਕਹਿਣਾ ਚਾਹੀਦਾ ਹੈ।
1: ਨਾਮੋ ਸੇਵ ਨਾਮੋ ਆਰਾਧ ਬਿਨ ਨਾਮੈ ਅਵਰ ਨਾ ਕੋਈ ਜੀਉ।
0: ਐਸਾ ਮਨੁੱਖ ਜਿਸ ਉੱਤੇ ਗੁਰੂ ਦੀ ਕਿਰਪਾ ਹੋ ਗਈ ਜਿਹਨੇ ਗੁਰੂ ਦੀ ਸੰਗਤ ਕਰਕੇ ਰੱਬ ਨੂੰ ਪ੍ਰਾਪਤ ਕਰ ਲਿਆ ਉਹ ਨਾਮ ਨੂੰ ਹੀ ਆਰਾਧਦਾ ਹੈ ਤੇ ਨਾਮ ਨੂੰ ਹੀ ਸੇਵਦਾ ਹੈ ਤੇ ਨਾਮ ਤੋਂ ਬਗੈਰ ਹੋਰ ਕਿਸੇ ਨੂੰ ਉਹ ਨਹੀਂ ਜਾਣਦਾ।
1: ਹਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਉ।
0: ਜਿਹਨੂੰ ਜੀਵਨ ਦੇ ਅੰਦਰ ਗੁਰੂ ਦੀ ਸੰਗਤ ਚੰਗੀ ਲੱਗ ਗਈ ਮਹਾਰਾਜ ਕਿਰਪਾ ਕਰਦੇ ਨੇ ਹਰੀ ਦੇ ਨਾਮ ਵਿੱਚ ਉਸ ਦੀ ਰਸਨਾ ਰਸ ਗਈ ਕਿਉਂਕਿ ਸੰਗਤ ਦੇ ਵਿੱਚ ਆ ਕੇ ਨਾਮ ਰਸ ਪ੍ਰਾਪਤ ਹੁੰਦਾ ਹੈ।
1: ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ।
0: ਅਖੀਰ ਵਿੱਚ ਮਹਾਰਾਜ ਅਰਦਾਸ ਕਰਨ ਦਾ ਢੰਗ ਸਮਝਾਉਂਦੇ ਨੇ ਕਿ ਵਾਹਿਗੁਰੂ ਜੀ ਅਸੀਂ ਪੱਥਰ ਚੇਤਾ ਕਠੋਰ ਚੇਤਾ ਕਿਉਂ ਪੱਥਰ ਉੱਤੇ ਜਿੰਨਾ ਮਰਜ਼ੀ ਪਾਰੀ ਪਾਈ ਜਾਓ ਉਸ ਉੱਤੇ ਕੋਈ ਅਸਰ ਨਹੀਂ। ਹੁਣ ਇੱਥੇ ਮਹਾਰਾਜ ਸਮਝਾ ਰਹੇ ਨੇ ਗਿਆਨ ਅਸੀਂ ਵੀ ਬੜਾ ਸੁਣਦੇ ਹਾਂ ਗੁਰਮਤ ਦੀਆਂ ਗੱਲਾਂ ਅਸੀਂ ਵੀ ਬੜੀਆਂ ਸੁਣਦੇ ਹਾਂ ਪਰ ਸਾਡੇ ਉੱਤੇ ਕੋਈ ਅਸਰ ਨਹੀਂ ਪੱਥਰ ਚੇਤਾ ਕਠੋਰ ਚੇਤਾ। ਪਰ ਜੇ ਵਾਹਿਗੁਰੂ ਤੂੰ ਦਇਆ ਧਾਰੇ ਸਾਡੇ ਉੱਤੇ ਆਪਣੀ ਕਿਰਪਾ ਕਰੇ ਤੇ ਫਿਰ ਤੇਰੀ ਕਿਰਪਾ ਦੇ ਨਾਲ ਅਸੀਂ ਸੰਸਾਰਿਕ ਮੋਹ ਦੇ ਚਿੱਕੜ ਵਿੱਚੋਂ ਨਿਕਲ ਸਕਦੇ ਹਾਂ। ਤੇਰੀ ਕਿਰਪਾ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ ਨਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਨ ਨਾ ਵਿਚਾਰੋ ਕੋਈ ਮਾਟੀ ਕਾ ਕੈ ਸੋ ਦੋਪੈ ਸਵਾਮੀ ਮਾਨਸ ਕੀ ਗਤ ਇਹੀ ਹਰ ਦਇਆ ਪ੍ਰਭ ਧਾਰੋ ਪਾਖਣ ਨਮ ਤਾਰੋ ਕਾੜ ਲਿਹੋ ਸ਼ਬਦ ਸੁਭਾਏ ਜੀਓ। ਗੁਰੂ ਦੇ ਸ਼ਬਦ ਨਾਲ ਜੋੜ ਕੇ ਸਾਨੂੰ ਮੋਹ ਦੇ ਚਿੱਕੜ

0: ਨਾ ਨਾਮ ਦੇਹੋ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਦਾ ਆਪਣੀ ਬਾਂਹ ਪਗੜਾ ਸਾਨੂੰ ਨਿਗਰਦਿਆਂ ਨੂੰ ਫਸਿਆਂ ਨੂੰ ਮੋਹ ਦੇ ਚਿੱਕੜ ਵਿੱਚੋਂ ਆਪ ਹੀ ਕਿਰਪਾ ਕਰਕੇ ਕੱਢ ਲੈ
1: ਪ੍ਰਭ ਬਾਹਾਂ ਪਕੜਾਈ ਉਤਮ ਮਤ ਪਾਈ ਗੁਰ ਚਰਣੀ ਜਨ ਲਾਗਾ
0: ਜਿਨ੍ਹਾਂ ਨੂੰ ਰੱਬ ਨੇ ਆਪਣੀ ਬਾਂਹ ਫੜਾ ਦਿੱਤੀ ਉੱਤਮ ਮਤ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਤੇ ਗੁਰੂ ਦੇ ਚਰਨਾਂ ਨਾਲ ਉਹ ਮਨੁੱਖ ਜੁੜ ਗਏ ਕੌਣ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੀ ਬਾਂਹ ਫੜਾਈ ਤੇ ਬਾਂਹ ਕਿਨ੍ਹਾਂ ਨੂੰ ਫੜਾਈ ਜਿਨ੍ਹਾਂ ਨੇ ਆਖ ਦਿੱਤਾ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਸ ਤਿਆਗੀ ਹੱਬੇ ਸਾਗ ਕੁੜਾਵੇ ਦਿੱਠੇ ਤੋ ਪੱਲੇ ਟੈਂਡੇ ਲਾਗੀ ਰੱਬ ਬਾਂਹ ਫੜਾਉਂਦਾ ਇਸੇ ਵਾਸਤੇ ਮਹਾਰਾਜ ਨੇ ਆਖਿਆ ਨਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਜਿਨ੍ਹਾਂ ਦੀ ਬਾਂਹ ਫੜ ਲੈਂਦਾ ਹੈ ਉਹਨਾਂ ਨੂੰ ਫਿਰ ਮਹਾਰਾਜ ਕਿਰਪਾ ਕਰਦੇ ਨੇ ਉੱਤਮ ਮਤ ਪ੍ਰਦਾਨ ਕਰਦਾ ਹੈ ਤੇ ਫਿਰ ਉਹ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ
1: ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ
0: ਤੂੰ ਹਰੀ ਦਾ ਨਾਮ ਜਪਦੇ ਹਨ ਆਰਾਧਦੇ ਹਨ ਤੇ ਉਹਨਾਂ ਦੇ ਚੰਗੇ ਭਾਗ ਜਿਹੜੇ ਹਨ ਉਹ ਜੀਵਨ ਦੇ ਅੰਦਰ ਮੱਥੇ ਦੇ ਬਣ ਜਾਂਦੇ ਹਨ
1: ਧੰਨ ਨਾਨਕ ਹਰ ਕਿਰਪਾ ਧਾਰੀ ਮਨ ਹਰ ਹਰ ਮੀਠਾ ਲਾਏ ਜੀਓ
0: ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਕਿਰਪਾ ਕਰਦੇ ਨੇ ਜਿਨ੍ਹਾਂ ਉੱਤੇ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ
1: ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਕੱਢ ਲੇ ਵੋ ਸ਼ਬਦ ਸੁਭਾਏ ਜੀਓ
0: ਵਾਹਿਗੁਰੂ ਜੀ ਸਾਡੇ ਉੱਤੇ ਕਿਰਪਾ ਕਰੋ ਅਸੀਂ ਪੱਥਰ ਚਿੱਤ ਹਾਂ ਕਠੋਰ ਚਿੱਤ ਹਾਂ ਸਾਨੂੰ ਆਪਣੀ ਬਾਂਹ ਪਗੜਾ ਕੇ ਇਸ ਮੋਹ ਦੇ ਚਿੱਕੜ ਵਿੱਚੋਂ ਆਪ ਹੀ ਬਖਸ਼ਿਸ਼ ਕਰਕੇ ਕੱਢ ਲਵੋ ਸਾਧ ਸੰਗਤ ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਜੀਵਨ ਦੇ ਅੰਦਰ ਇਹ ਮਨੁੱਖਾ ਜੀਵਨ ਜੋ ਸਾਨੂੰ ਪ੍ਰਾਪਤ ਹੋਇਆ ਇਹਨੂੰ ਸਫਲਾਉਣ ਵਾਸਤੇ ਗੁਰੂ ਕੀ ਸੰਗਤ ਕਰੀਏ ਤੇ ਗੁਰੂ ਮਹਾਰਾਜ ਆਪਣੀ ਪਾਵਨ ਬਾਣੀ ਦੇ ਰਾਹੀਂ ਜੋ ਉਪਦੇਸ਼ ਸਾਨੂੰ ਦਿੰਦੇ ਹਨ ਉਹਨੂੰ ਜੀਵਨ ਦੇ ਅੰਦਰ ਧਾਰਨ ਕਰਕੇ ਬਸ ਕੇਵਲ ਤੇ ਕੇਵਲ ਗੁਰੂ ਦੀ ਮਤ ਦੇ ਪਰਨੇ ਹੋ ਕੇ ਚੱਲਾਂਗੇ ਆਪਣੀ ਮਤ ਦਾ ਤਿਆਗ ਕਰਾਂਗੇ ਭੋਲੇ ਭਾਏ ਮਿਲੇ ਰਗੁਰਾਇਆ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਅਸੀਂ ਧਾਰਨ ਕਰਕੇ ਤੁਰਾਂਗੇ ਤੇ ਜ਼ਰੂਰ ਸਾਡੇ ਅੰਦਰੋਂ ਵੀ ਇਹ ਅਰਦਾਸ ਨਿਕਲੇਗੀ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲਨਥਾ ਬੜਾ ਅਗਿਆਨਤਾ ਦਾ ਅੰਧੇਰਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਉਸ ਵੇਲੇ ਵੀ ਅਗਿਆਨਤਾ ਦਾ ਅੰਧੇਰਾ ਸਾਰੇ ਪਾਸੇ ਸੀ ਪਰ ਬੇਨਤੀ ਕਰਾਂ ਘੱਟ ਹੋਣ ਵੀ ਕੋਈ ਨਹੀਂ ਅਸੀਂ ਕਰਮ ਕਾਂਡਾਂ ਦੇ ਅੰਦਰ ਫਸੇ ਹੋਏ ਆ ਉਹ ਕਰਮ ਜਿਹੜੇ ਗੁਰਮਤ ਸਾਨੂੰ ਹੋੜਦੀ ਹੈ ਅਸੀਂ ਉਹ ਵੀ ਆਪਣੇ ਜੀਵਨ ਦੇ ਅੰਦਰ ਕਰਦੇ ਹਾਂ ਮੈਂ ਰਾਤ ਵੀ ਬੇਨਤੀ ਕਰਕੇ ਆਇਆ ਸੀ ਕਿਸੇ ਦੀਵਾਨ ਦੇ ਅੰਦਰ ਵਰਤ ਕਿਸੇ ਤਰ੍ਹਾਂ ਦਾ ਵੀ ਹੋਵੇ ਗੁਰਮਤ ਅਨੁਸਾਰ ਸਾਡਾ ਉਸ ਦੇ ਨਾਲ ਕੋਈ ਸੰਬੰਧ ਨਹੀਂ ਬਲਕਿ ਸਾਡਾ ਨਹੀਂ ਜਿਨ੍ਹਾਂ ਨੇ ਸੰਬੰਧ ਜੋੜਿਆ ਹੋਇਆ ਨਾ ਉਹਨਾਂ ਨੂੰ ਵੀ ਗੁਰਮਤ ਦੀ ਗੱਲ ਨਾਲ ਸਾਨੂੰ ਸਵੇਰੋਂ ਸਮਝਾਉਣਾ ਚਾਹੀਦਾ ਹੈ ਵੀ ਭਾਈ ਇਹ ਕਰਮ ਕਾਂਡ ਨੇ ਇਹ ਰਸਮਾਂ ਨੇ ਇਹਨਾਂ ਤੋਂ ਉੱਚੇ ਉੱਠ ਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਤਾਂ ਜੋ ਸਾਡਾ ਲੋਕ ਨਾਲ ਪਰਲੋਕ ਸੌਰ ਜਾਵੇ ਬਾਣੀ ਤੇ ਬਾਣੀ ਦੇ ਧਾਰਨੀ ਹੋਈਏ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ ਲੋਕ ਨਾਲ ਪਰਲੋਕ ਸੌਰੇਗਾ ਇੰਨੇ ਕੁ ਬਚਨ ਪਾਵਨ ਸ਼ਬਦ ਦੇ ਆਧਾਰ ਤੇ ਆਪ ਸੰਗਤਾਂ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜਨ ਨਾਨਕ ਹਰ ਕਿਰਪਾ ਧਾਰੀ ਮਨ ਹਰ ਹਰ ਮੀਠਾ ਲਾਏ ਜੀਓ ਹਰ ਦਇਆ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਰਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣਹਾਰੇ। ਕਿਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕਿਤੇ ਤੇਰੇ ਗਾਵਣਹਾਰੇ। ਗਾਵਨ ਤੁਦਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸਰ, ਯੁਗ ਯੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਂਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜੇ ਨਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤੇ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀ ਅਹਿਮ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ।
ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜੈਨ ਦੈਨ ਕਰਕੇ ਕੀ ਪੀਰਾਤ। ਖਸਮ ਵਿਸਾਰੇ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਹ ਕੌ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਲਹਿਰਾਸ ਰਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮੈਂ ਜਨ ਤੋ ਪਾਏ, ਤਾਂ ਕਾਰਿਜਕ ਆਗੈ ਕਰ ਤਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੁਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਤਰਿਆਉ।

ਕਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਣਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ।

ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਚਾਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤ, ਤੇਰੀ ਅਨੇਕ ਕਰੈ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰਮਪੁਰ ਕਰਤਾ ਜੀ, ਤੁਧ ਜੀਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹੈ ਸੋਈ, ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾਂ ਸਾਈਂ, ਜੋ ਤੂੰ ਪਾਵੈ ਸੋਈ ਥਿਸੀ, ਜੋ ਤੂੰ ਦੇਹ ਸੋਈ ਹਉ ਪਾਈ ਰਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਜਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ, ਤੂੰ ਕਰ ਕਰ ਵੇਖ ਹੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਅਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੀ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੂ

ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਾਸਤਵ ਜੀ ਨਹਿ ਜਾਈ ਨਿਤ ਨਿਤ ਰੱਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਠਾਕੁਰ ਤੁਮ ਪਹਿਰਦਾਸ

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਮਹੱਲਾ ਪੰਜਵਾਂ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਚੂਕ ਬਿਨਸੇ ਸੁਖ ਪਾਇਆ। ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਉ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ। ਗੁਣ ਗਾਵਣ ਰੰਗ ਰਾਤਾ ਰਹਾਓ, ਸਤਿਗੁਰ ਨਾਮ ਧਿਆਨ ਦਰੜਾਇਆ। ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ। ਮਨ ਵਸਿਆ ਬਿਨਾਸੀ, ਤਾਕੋ ਬਿਘਨ ਨਾ ਕੋ ਲਾਗੇ। ਜੋ ਸਤਿਗੁਰ ਆਪਣੇ ਰਾਖੇ, ਚਰਨ ਕਮਲ ਬਸੇ ਰਿਦ ਅੰਤਰ। ਅੰਮ੍ਰਿਤ ਹਰ ਰਸ ਚਾਖੇ, ਕਰ ਸੇਵਾ ਸੇਵਕ ਪ੍ਰਭ ਆਪਣੇ। ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾਕੇ ਬਲਹਾਰੇ। ਜਿਨ ਪੂਰਨ ਪੈਜ ਰਖਾਈ, ਕਰ ਸੇਵਾ ਸੇਵਕ ਪ੍ਰਭ ਆਪਣੇ। ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾਕੇ ਬਲਹਾਰੇ। ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਮ ਜੀ ਮਹਲਾ ਪਹਿਲਾ। ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਹੈ, ਭਗਤੀ ਸਾਖੀ ਹੈ, ਕਰਤੇ ਕਵੇ ਵਿਚਾਰ ਹੋ, ਸਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰ। ਹੋ ਤੁਮ ਗਾਵੋ ਨਿਰੰਤਰ ਸੋਹਿਲਾ, ਸੋਮਵਾਰੀ ਜਿਸ ਸੋਹਿਲਾ ਹੈ ਮੇਰਾ ਸੋਹਿਲਾ। ਘਰ ਘਰ ਇਹੋ ਪਹੁੰਚਾ, ਸਲਦੇ ਨਤ ਪਵਾਨੋ। ਸਦਨ ਹਾਰਾ ਸਿਮਰੀਆ, ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਏਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਤੋਏ। ਸੋ ਕਰ ਰਾਖ ਵਡਾਈ ਤੋਏ ਰਹਾਉ, ਜਿਸ ਤੋਂ ਚਸਿਆਂ ਕੜੀਆਂ ਪਹਿਰਾਂ, ਸਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਅਨੇਕ, ਗਗਨਮੈ ਤਾਲ ਰਵ ਚੰਗ ਦੀਪ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨਲੋ ਪਵਨ ਚਬਰੋ ਕਰੇ। ਸਗਲ ਬਨ ਰਾਏ ਕੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜ ਅੰਤ ਤੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬੈਣ। ਸਹਿਸ ਤਵ ਗੰਧ ਅਭ ਚਲ ਤਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤਿ ਸੁਭਾਵੈ ਸੋ ਆਰਤੀ ਹੋਏ, ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ। ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ। ਜਾਤੇ ਤੇਰੇ ਨਾ ਹੀ ਵਾਸਾ, ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੀ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੀ। ਕਰ ਸਾਧੂ ਅੰਜਲੀ ਪੁੰਨ ਵੱਡਾ ਹੀ, ਕਰ ਡੰਡਾਓ ਤੇ ਪੁੰਨ ਵੱਡਾ ਹੀ ਰਹਾਉ। ਸਾਕਤ ਹਰ ਰਸ ਸਾਧਨ ਜਾਣਿਆ, ਤਿੰਨ ਅੰਤਰ ਹੋਂ ਮੈਂ ਕੰਡਾ ਹੀ। ਜਿਉਂ ਜਿਉਂ ਚਲਹੇ ਚੁਬੈ ਦੁਖ ਪਾਵਹੀ, ਜਮਕਾਲ ਸਹਹੇ ਸਿਰ ਡੰਡਾ ਹੀ। ਹਰ ਜਨ ਹਰ ਹਰ ਨਾਮ ਸਮਾਣੀ, ਦੁਖ ਜਨਮ ਮਰਨ ਪਵਖੰਡਾ ਹੀ। ਅਵਿਨਾਸ਼ੀ ਪੁਰਖ ਭਾ ਪਰਮੇਸ਼ਰ, ਬਹੁ ਸੋ ਵਖੰਡ ਬ੍ਰਹਿਮੰਡਾ ਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੀ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੇ ਵੇਲਾ, ਪੀਹਾਂ ਖਾਟ ਚਲੋ ਹਰਲਾ। ਆ ਗਏ ਬਸਨ ਸੁਹੇਲਾ, ਔਦ ਕਟੈ ਦਿਨ ਸਰਹਿਣ ਹਾਰੇ ਮਾਨ, ਗੁਰਮਿਲ ਕਾ ਸੁਵਾਰੇ ਰਹਾਉ। ਹੇ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਇ ਪਿਆ ਵੈ ਰਾਸ, ਅਕਥ ਕਥਾ ਤਿੰਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਵਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੋਰ ਨਾ ਹੋਏ ਗੋ ਫੇਰਾ। అంతర్జామి పురుషు

Thank you.

ਅੱਗੇ ਮਾਤਾ ਪਿਤਾ

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha at Williams Lake. Any comments and suggestions, please call
4: 250-392-3874. It Omkar Satnam Karta Purkh Nirbhau Nirvair Akal Murat ਅਜੂਨੀ ਸਹਿਭੰ ਗੁਰ ਪ੍ਰਸਾਦ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੇ ਦਾਨ ਸੰਤਰੇ ਜੇ ਲਗ ਭੋਜਲ ਤਰਨਾ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੇ ਦਾਨ ਸੰਤਰੇ ਜੇ ਲਗ ਭੋਜਲ ਤਰਨਾ ਬਿਨਤ ਕਰੂੰ ਅਰਦਾਸ ਸੁਣੂ ਜੇ ਠਾਕੁਰ ਭਾਵੇ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਬਲੇ ਉਹ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੇ ਪ੍ਰਭ ਭਾਵੈ ਤਿਵੈ ਬੁਲਾਨ ਸਾਧ ਸੰਗਤ ਕੀ ਧੂਰੇ ਕ ਮੰਗੋ ਜਨ ਨਾਨਕ ਪਿਆ ਸਰਾਮ ਸਾਧ ਸੰਗਤ ਕੀ ਧੂਰ ਇੱਕ ਮੰਗੂ ਜਨ ਨਾਨਕ ਪਿਆ ਸਰਾਮ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਲਮ ਕਲਾ ਭਰਪੂਰ ਚਵਰ ਛਤਰ ਤਖਤ ਮਾਲਕ ਜੁਗੋ ਜੁਗੋ ਟਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਉਹਨਾਂ ਪਵਿੱਤਰ ਆਤਮਾ ਦੀ ਯਾਦ ਵਿੱਚ ਜਿਨ੍ਹਾਂ ਨੂੰ ਜੀਵਨ ਦੇ ਅੰਦਰ ਮਹਾਂਪੁਰਖ ਦੀ ਸੰਗਤ ਪ੍ਰਾਪਤ ਹੋਈ ਔਰ ਉਸ ਸੰਗਤ ਦਾ ਰੰਗ ਉਹਨਾਂ 'ਤੇ ਚੜ੍ਹਿਆ ਕਿ ਉਹ ਸਿੱਖੀ ਦੇ ਉਸ ਸਰੂਪ ਦੇ ਧਾਰਨੀ ਹੋ ਕੇ ਸੰਸਾਰ ਵਿੱਚ ਵਿਚਰੇ ਔਰ ਦੂਜਿਆਂ ਲਈ ਉਹਨਾਂ ਨੇ ਪੂਰਨੇ ਪਾਏ। ਉਹਨਾਂ ਦੀ ਪਵਿੱਤਰ ਯਾਦ ਮਨਾਉਣ ਹਿੱਤ ਇਹ ਅਸਥਾਨ ਜਿਸ ਨੂੰ ਗੁਰਦੁਆਰਾ ਸੰਤ ਸ਼ਾਹ ਬੇਗ ਸਿੰਘ ਜੀ ਦੇ ਨਾਮ ਉੱਤੇ ਹੀ ਆਪਾਂ ਸਾਰੇ ਜਾਣਦੇ ਹਾਂ, ਕਿਤਬਦੇ ਹਾਂ ਅਤੇ ਉਹਦਾ ਜ਼ਿਕਰ ਕਰਦੇ ਹਾਂ। ਆਪ ਜੁੜ ਬੈਠੇ ਹੋ, ਇਕਾਗਰਤਾ ਦੀ ਦਾਤ ਬਖਸ਼ੋ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਛੋਟੀ ਉਮਰ ਵਿੱਚ ਜਿਸ ਬੱਚੇ ਕੁਲ ਅੰਗਦ ਸਿੰਘ ਨੇ ਆਪ ਜੀ ਨੂੰ ਗੁਰਬਾਣੀ ਦੇ ਸ਼ਬਦ ਰਾਹੀਂ ਇਹ ਗੱਲ ਦਰਸਾਉਣ ਦਾ, ਸਮਝਾਉਣ ਦਾ, ਦ੍ਰਿੜਾਉਣ ਦਾ ਯਤਨ ਕੀਤਾ ਕਿ ਜਿਹੜੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਜਾਂਦੇ ਹਨ ਉਹਨਾਂ ਦੀ ਸ਼ੋਭਾ, ਉਹਨਾਂ ਦੀ ਕੀਰਤੀ ਕਿਤਨੀ ਵੱਧ ਜਾਂਦੀ ਹੈ ਕਿ ਸਾਰੇ ਸੰਸਾਰ ਦੇ ਲੋਕ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ। ਸੱਚਮੁੱਚ ਗੁਰੂ ਦੇ ਘਰ ਦੀ ਇਹ ਪਾਰਸ ਕਲਾ ਹੈ, ਜੇ ਕੋਈ ਗੁਰੂ ਨਾਲ ਛੂ ਜਾਏ ਤੇ ਫਿਰ ਉਸਦਾ ਜੀਵਨ ਕੱਚੋਂ ਕੰਚਨ ਭਇਓ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸ੍ਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸਤ ਪਰੇਤ ਸੁਰ ਨਰ ਭਏ। ਤੋ ਬੱਚੇ ਕੁਲ ਅੰਗਦ ਸਿੰਘ ਦਾ ਕੀਰਤਨ, ਉਹਦੀ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਸੱਚਮੁੱਚ ਇਸ ਗੱਲ ਨੂੰ ਪ੍ਰਗਟ ਕਰ ਰਿਹਾ ਸੀ ਕਿ ਹੋਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ। ਜਿਹੜਾ ਬੱਚਾ ਅੱਜ ਇੰਨੀ ਛੋਟੀ ਉਮਰ ਵਿੱਚ ਇੰਨਾ ਭਿੱਜ ਕੇ ਗੁਰਬਾਣੀ ਦਾ ਕੀਰਤਨ ਕਰ ਰਿਹਾ, ਆਉਣ ਵਾਲੇ ਸਮੇਂ ਵਿੱਚ ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ ਕਬੀਰ ਜੀ ਦੇ ਉਸ ਬਚਨ ਮੁਤਾਬਕ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਵਹਿ ਓੜ, ਹੀਰਾ ਕਿਸਕਾ ਬਾਪੁਰਾ ਪੁਜੈ ਨ ਰਤਨ ਕਰੋੜ। ਕਬੀਰ ਜੀ ਕਹਿੰਦੇ ਨੇ ਜਿਹੋ ਜਿਹੀ ਪੇੜ ਤੇ ਮੁੱਢ ਤੋਂ ਸ਼ੁਰੂਆਤ ਹੋਇਆ, ਜੇ ਇਸੇ ਤਰ੍ਹਾਂ ਓੜ ਅਖੀਰ ਤੱਕ ਨਿਭ ਜਾਏ ਤਾਂ ਹੀਰਾ ਕਿਸਕਾ ਬਾਪੁਰਾ ਪੁਜੈ ਨ ਰਤਨ ਕਰੋੜ। ਜਦੋਂ ਸਰ ਰਜਿੰਦਰ ਸਿੰਘ ਜੀ ਬੱਚੇ ਕੋਲ ਅੰਗਦ ਸਿੰਘ ਬਾਰੇ ਥੋੜ੍ਹਾ ਜਿਹਾ ਦਰਸਾ ਰਹੇ ਸਨ ਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਆਪਣਾ ਬਚਪਨ ਯਾਦ ਆ ਰਿਹਾ, ਬਿਲਕੁਲ ਇਹੀ ਉਮਰ ਜਦੋਂ ਸੰਤ ਤੇਜਾ ਸਿੰਘ ਜੀ ਮਹਾਰਾਜ ਮੇਰੇ ਵਰਗੇ ਗਰੀਬ ਪਰਿਵਾਰ ਦੇ ਬੱਚੇ ਨੂੰ ਘਰੋਂ ਆ ਕੇ ਲਏ। ਉਹ ਵੀ ਇੱਕ ਬਿਦ ਸੀ, ਇੱਕ ਸਬੱਬ ਬਣਿਆ ਸੀ ਤੇ ਮੈਂ 11 ਸਾਲਾਂ ਦੀ ਉਮਰ ਵਿੱਚ ਨਾਨਕਸਰ ਚੀਮਾ ਸੰਤ ਮਹਾਰਾਜ ਵੱਲੋਂ ਕਲਗੀਧਰ ਮਿਸ਼ਨਰੀ ਕਾਲਜ ਜਿਸ ਦਾ ਆਰੰਭ ਕੀਤਾ ਗਿਆ ਉਹਦਾ ਦਾਸ ਇੱਕ ਤਰ੍ਹਾਂ ਪਹਿਲਾ ਵਿਦਿਆਰਥੀ ਸੀ। ਤੋ ਮੈਨੂੰ ਆਪਣਾ ਬਚਪਨ ਯਾਦ ਆ ਰਿਹਾ ਸੀ ਤੇ ਸੱਚਮੁੱਚ ਮੈਨੂੰ ਰਿਸਕ ਵੀ ਆ ਰਿਹਾ ਸੀ, ਜਿਵੇਂ ਬੱਚੇ ਦੇ ਅੰਦਰ ਇਹ ਗੁਣ ਹਨ। ਸੰਤ ਮਹਾਰਾਜ ਦੀ ਉਸ ਪਿਆਰ ਭਰੀ ਛੋਹ ਦੇ ਨਾਲ ਉਹ ਸਾਰੀਆਂ ਦਾਤਾਂ ਉਹਨਾਂ ਨੇ ਸਹਿਜ ਸੁਭਾਏ, ਗੁਰਬਾਣੀ ਨਾਲ ਜੋੜਨਾ, ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਢਾਲਣਾ ਉਹਨਾਂ 3 ਸਾਲਾਂ ਦੇ ਸਮੇਂ ਵਿੱਚ ਸਿਖਾਇਆ। ਤੋ ਮੈਂ ਗੁਰੂ ਅੱਗੇ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਬੱਚੇ ਅੱਜ ਜੇ ਗੁਰੂ ਦੇ ਰਾਹ ਤੇ ਤੁਰ ਪੈਣ ਤਾਂ ਗੁਰੂ ਪੰਥ ਨੂੰ ਇਹੋ ਜਿਹੇ ਬੱਚਿਆਂ 'ਤੇ ਬੜਾ ਮਾਣ ਹੈ, ਬੜਾ ਤਾਣ ਹੈ। ਤੇ ਅਸੀਂ ਸਾਰੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਇਸ ਬੱਚੇ ਨੂੰ ਇਸੇ ਤਰ੍ਹਾਂ ਲਗਨ ਪੈ ਭਗਤੀ ਅਤੇ ਨਿਮਰਤਾ ਨਿਸ਼ਕਾਮਤਾ ਦੀ ਦਾਤ ਬਖਸ਼ਿਸ਼ ਕਰ। ਹੁਣ ਮੈਂ ਆਪਣੇ ਪ੍ਰਕਰਨ ਵੱਲ ਆਉਣਾ ਚਾਹਾਂਗਾ ਕਿ ਅੱਜ ਦਾ ਇਸ ਸਮਾਗਮ ਦਾ ਸਬਜੈਕਟ ਕੀ ਹੋਵੇਗਾ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਅਸੀਂ ਗੁਰੂ ਕੋਲ ਆਉਂਦੇ ਹਾਂ ਤੇ ਗੁਰੂ ਕੋਲ ਆ ਕੇ ਅਸੀਂ ਇੱਕ ਬੇਨਤੀ ਕਰਾਂ, ਕਿਉਂਕਿ ਸਿੱਖ ਤੇ ਗੁਰੂ ਦਾ ਰਿਸ਼ਤਾ ਜਿਹੜਾ ਹੈ ਇਹ ਬੜਾ ਪਵਿੱਤਰ ਰਿਸ਼ਤਾ ਹੈ। ਭਾਵੇਂ ਅਸੀਂ ਰੋਜ਼ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲੇਰੇ

ਕੇ ਅੰਦਰ ਬੈਠੀ ਸੰਗਤ ਦੇ ਟਿਕਾਓ ਵਿੱਚ ਵਿਘਨ ਨਾ ਪਵੇ, ਕਿਉਂਕਿ ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ। ਸੁਰਤੀ ਜੁੜਦੀ ਨਹੀਂ ਜਦੋਂ ਤੀਕਰ ਅਸੀਂ ਸੁਰਤੀ ਜੋੜਨ ਦੀ ਭਾਵਨਾ ਨਾਲ ਗੁਰੂ ਅੱਗੇ ਆਪਣੇ ਆਪ ਨੂੰ ਸਮਰਪਿਤ ਨਾ ਕਰੀਏ। ਫਿਰ ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹ। ਮੇਰੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚੀ, ਮੈਂ ਆਸ ਕਰਾਂਗਾ ਸੰਗਤ ਵਿੱਚੋਂ ਕੋਈ ਜਾ ਕੇ ਹੱਥ ਜੋੜ ਕੇ ਸਮਝਾਵੇ। ਜੇ ਬੱਚਿਆਂ ਨੂੰ ਕੁਝ ਉਪਦੇਸ਼ ਕਰਨਾ ਸਮਝਾਉਣਾ, ਥੋੜਾ ਜਿਹਾ ਸਾਈਡ ਤੇ ਸੰਕੋਚਵੇਂ ਸ਼ਬਦਾਂ ਵਿੱਚ ਕਰ ਲਿਆ ਜਾਏ ਤਾਂ ਜੋ ਇਸ ਟਿਕਾਓ ਵਿੱਚ ਵਿਘਨ ਨਾ ਪਵੇ। ਤਾਂ ਮੈਂ ਬੇਨਤੀ ਕਰ ਰਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖ ਦਾ ਤੇ ਗੁਰੂ ਦਾ ਸੰਵਾਦ, ਸੰਵਾਦ ਦਾ ਮਤਲਬ ਹੈ ਜੋ ਸਿੱਖ ਜਿਸ ਭਾਵਨਾ ਨਾਲ ਗੁਰੂ ਦੀ ਸ਼ਰਨ ਵਿੱਚ ਆਉਂਦਾ ਉਹ ਕਿਵੇਂ ਆਵੇ ਤੇ ਕਿਵੇਂ ਗੁਰੂ ਨੂੰ ਬੇਨਤੀ ਕਰੇ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਸੁਣਮੀ ਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਸੁਣਮੀ ਤਾ ਗੁਰੂ ਮਿੱਤਰ ਨੂੰ ਇਉਂ ਬੇਨਤੀ ਕਰਦੀ, ਹੇ ਮੇਰੇ ਮਿੱਤਰ, ਕਿਉਂਕਿ ਗੁਰੂ ਤੋਂ ਵੱਧ ਸਾਡਾ ਕੋਈ ਮਿੱਤਰ ਨਹੀਂ, ਮਿੱਤਰ ਕਹੋ ਸੱਜਣ ਕਹੋ, ਜਿਹੜਾ ਸਾਡੇ ਲਈ ਭਲਾ ਸੋਚੇ ਭਲਾ ਕਰੇ ਉਹ ਸੱਜਣ ਹੈ। ਤੇ ਗੁਰੂ ਤੋਂ ਵੱਧ ਸਿੱਖ ਦਾ ਹੋਰ ਕੋਈ ਹਮਦਰਦ ਨਹੀਂ, ਕਿਉਂਕਿ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਨਹਿਰੈ, ਗੁਰਬਚਨੀ ਹਰ ਨਾਮ ਉਚਰੈ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਜਾਚ ਵੀ ਸਿਖਾਉਂਦੇ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਹੇ ਗੁਰੂ ਮਿੱਤਰ, ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਤੇਰੀ ਚਰਨ ਧੂੜੀ ਤੋਂ ਬਲਿਹਾਰ ਜਾਂਦਾ ਹਾਂ, ਔਰ ਇਹ ਮਨ ਤੇਰੇ ਹਵਾਲੇ ਕਰਦਾ। ਲੋ ਪਹਿਲੀ ਸ਼ਰਤ ਇਹ ਹੈ ਕਿ ਗੁਰਸਿੱਖ ਨੇ ਆਪਣੇ ਮਨ ਨੂੰ ਗੁਰੂ ਦੇ ਹਵਾਲੇ ਕਰ, ਕਿਉਂਕਿ ਮਨ ਦੀ ਅਵਸਥਾ ਸਵਾਰਨੀ ਗੁਰੂ ਨੇ। ਅਸੀਂ ਤੇ ਬਾਹਰ ਭਟਕ ਭਟਕ ਕੇ ਭਰਮ ਭਰਮ ਕੇ ਬਹੁਤ ਤਤਰਾਈਆਂ ਤੇ ਚਲਾਕੀਆਂ ਸਵੇਰ ਤੋਂ ਸ਼ਾਮ ਤੱਕ ਕਰਦੇ, ਪਰ ਗੁਰੂ ਅੱਗੇ ਆ ਕੇ ਬੇਨਤੀ ਕਰਨੀ ਹੈ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਹੇ ਸਤਿਗੁਰੂ, ਇਹ ਮਨ ਵੀ ਤੇਰਾ ਹੈ, ਭਾਵ ਤੇਰੇ ਹਵਾਲੇ ਕੀ। ਲੋ ਜਿਹੜੇ ਇੱਥੇ ਆ ਕੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਗੇ, ਉਹਨਾਂ ਦਾ ਹੋਰ ਕਿਸੇ ਪਾਸੇ ਧਿਆਨ ਨਹੀਂ ਜਾਏਗਾ। ਇਹਨੂੰ ਇਵੇਂ ਸਮਝੋ ਕਿ ਜਿਸ ਤਰ੍ਹਾਂ ਅਸੀਂ ਸੁਖਮਨੀ ਸਾਹਿਬ ਪੜ੍ਹਦਿਆਂ ਮਨ ਵਿੱਚ ਸਤਿਗੁਰ ਕੇ ਪਾਸ ਜਿਹੜੀ ਵੇਚਣ ਦੀ ਗੱਲ ਕਹੀ ਹੈ ਗੁਰੂ ਨੇ, ਇਹਦਾ ਮਤਲਬ ਕੀ ਹੈ? ਜਦੋਂ ਅਸੀਂ ਕੋਈ ਵਸਤੂ ਵੇਚ ਦਿੰਦੇ ਹਾਂ, ਜਦੋਂ ਅਸੀਂ ਵਸਤੂ ਕਿਸੇ ਨੂੰ ਹੈਂਡਓਵਰ ਕਰ ਦਿੰਦੇ ਹਾਂ, ਕੀ ਫਿਰ ਸਾਡਾ ਉਹਦੇ 'ਤੇ ਹੱਕ ਰਹਿ ਜਾਂਦਾ? ਤੁਸੀਂ ਆਖੋਗੇ ਨਹੀਂ। ਕੋਈ ਚੀਜ਼ ਤੁਸੀਂ ਵੇਚਦੇ ਹੋ, ਕੋਈ ਮਕਾਨ ਵੇਚਦੇ ਹੋ, ਕੋਈ ਦੁਕਾਨ ਵੇਚਦੇ ਹੋ, ਕੋਈ ਸੌਦਾ ਵੇਚਦੇ ਹੋ, ਵੇਚਣ ਤੋਂ ਬਾਅਦ ਫਿਰ ਵੇਚਣ ਵਾਲੇ ਦਾ ਉਹਦੇ 'ਤੇ ਕੋਈ ਹੱਕ ਨਹੀਂ ਦਿੰਦਾ। ਇਸ ਲਈ ਗੁਰਦੇਵ ਕਹਿੰਦੇ ਨੇ, ਜੇ ਗੁਰੂ ਕੋਲੋਂ ਕੁਝ ਪ੍ਰਾਪਤ ਕਰਨਾ ਤੇ ਇਹ ਭਾਵਨਾ ਦ੍ਰਿੜ ਕਰਨੀ ਪਵੇਗੀ, ਸੁਣਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਹੇ ਸਤਿਗੁਰੂ, ਤੇਰਾ ਤੇ ਮੇਰਾ ਰਿਸ਼ਤਾ ਕੀ ਹੈ? ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਤੇਰਾ ਤੇ ਮੇਰਾ ਇੱਕੋ ਹੀ ਪਿਤਾ ਹੈ, ਪਰਮੇਸ਼ੁਰ ਸਾਰਿਆਂ ਦਾ ਪਿਤਾ ਹੈ, ਸਿੱਖ ਦਾ ਵੀ ਪਿਤਾ ਹੈ, ਗੁਰੂ ਦਾ ਵੀ ਪਿਤਾ ਹੈ। ਇਸ ਲਈ ਕਿਹਾ, ਮੰਨੈ ਤਰੈ ਤਾਰੇ ਗੁਰਸਿੱਖ। ਪਹਿਲਾਂ ਗੁਰੂ ਆਪ ਮੰਨਦਾ ਹੈ ਤੇ ਤਰਦਾ, ਫਿਰ ਆਪਣੇ ਸਿੱਖਾਂ ਨੂੰ ਤਾਰਦਾ। ਇਸ ਲਈ ਪਿਤਾ ਤੇ ਸਾਰਿਆਂ ਦਾ ਇੱਕੋ ਹੀ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਮੇਰਾ ਤੇਰਾ ਪਿਤਾ ਤੇ ਇੱਕੋ ਹੀ ਹੈ, ਅਸੀਂ ਕੋਈ ਪਿਤਾ ਦੇ ਪੁੱਤਰ

ਨਾਨਕ ਜਾਣਤੇ। ਜਿਹੜੀ ਵਸਤੂ ਮੰਗਣ ਕਰਕੇ, ਜਿਹੜੀ ਵਸਤੂ ਮਿਲਣ ਕਰਕੇ ਤੂੰ ਸੰਸਾਰ ਸਾਗਰ ਤੋਂ ਪਾਰ ਉਤਰ ਜਾਏਗਾ। ਆਹ ਜਿਹੜੀਆਂ ਸੰਸਾਰੀ ਚੀਜ਼ਾਂ ਮੈਂ ਤੇ ਤੁਸੀਂ ਮੰਗਦੇ ਹਾਂ, ਇਹਨਾਂ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੈਨੂੰ ਪਹਿਲਾਂ ਹੀ ਦੇ ਦਿੱਤੀਆਂ ਨੇ ਉਸ। ਹਾਂ, ਇਹ ਠੀਕ ਹੈ ਕਿ ਸਮੇਂ ਤੋਂ ਪਹਿਲਾਂ ਕੋਈ ਚੀਜ਼ ਨਹੀਂ ਮਿਲਦੀ। ਕਈ ਵਾਰੀ ਦੇਖਣ ਵਿੱਚ ਆਇਆ ਕਿ ਮਾਤਾ ਪਿਤਾ ਘਰੋਂ ਸੌਖੇ ਹਨ, ਸਭ ਕੁਝ ਉਹਨਾਂ ਕੋਲ ਹੈ, ਪਰ ਜੇ ਛੋਟੀ ਉਮਰ ਦਾ ਬੱਚਾ ਉਹਨਾਂ ਕੋਲੋਂ ਇਹੋ ਜਿਹੀ ਮੰਗ ਕਰੇ ਕਿ ਮੈਨੂੰ ਮੋਟਰਸਾਈਕਲ ਲੈ ਕੇ ਦਿਓ, ਮੈਨੂੰ ਕਾਰ ਲੈ ਕੇ ਦਿਓ, ਤਾਂ ਮਾਤਾ ਪਿਤਾ ਸਿਆਣੇ ਹਨ, ਉਹ ਨਹੀਂ ਲੈ ਕੇ ਦੇਣ। ਉਹ ਰੀਜ਼ਨ ਕਰਦਾ ਮੈਨੂੰ ਆਹ ਚੀਜ਼ ਨਹੀਂ ਲੈ ਕੇ ਦੇਣੀ, ਕਿਉਂਕਿ ਉਹ ਜਾਣਦੇ ਹਨ ਕਿ ਹਾਲੀ ਇਸਨੂੰ ਇਹ ਚੀਜ਼ ਨਹੀਂ ਚਾਹੀਦੀ। ਸੱਚਮੁੱਚ ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ, ਜਦੋਂ ਜਦੋਂ ਜਿਹੜੀ ਜਿਹੜੀ ਵਸਤੂ ਦੀ ਲੋੜ ਪਈ ਪਰਮੇਸ਼ਵਰ ਨੇ ਦਿੱਤੀ, ਪਰ ਅਸੀਂ ਕਾਲੇ ਪੈ ਜਾਂਦੇ। ਇਸ ਲਈ ਗੁਰਦੇਵ ਕਹਿੰਦੇ ਨੇ ਮੰਮਾ ਮੰਗਣ ਹਾਰ ਇਹ ਆਨਾ, ਦੀਨ ਹਾਰ ਦੇ ਰਹੇ ਉਸ ਜਾਨਾ, ਜੋ ਦੀਨੋ ਸੋਏ ਕੈ ਬਾਰ, ਮਨ ਮੂਰਖ ਕਾ ਕਰੇ ਪੁਕਾਰ। ਫਿਰ ਆਪ ਹੀ ਸਤਿਗੁਰੂ ਕਹਿੰਦੇ ਨੇ ਮੁਸ਼ਕਲ ਹੱਲ ਕਰਦੇ ਨੇ, ਜੇ ਤੂੰ ਨਹੀਂ ਮੰਗਣੋ ਰਹਿ ਸਕਦਾ ਤੇ ਜੋ ਮੰਗਣ ਮੰਗ ਤੈ ਕੈ ਮੰਗ, ਮੰਗਣ ਮੰਗ ਤੈ ਕੈ ਮੰਗ। ਨਾਨਕ ਜਾਣਤੇ ਪਰੈ ਪਰਾਗ, ਨਾਨਕ ਜਾਣਤੇ ਪਰੈ ਪਰਾਗ, ਤੋ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਇਹ ਹੈ ਸੁਣ ਮੀਤਾ ਤੂਰੀ ਕੋ ਬਲ ਜਾਈ, ਸੁਣ ਮੀਤਾ ਤੂਰੀ ਕੋ ਬਲ ਜਾਈ, ਸੁਣ ਗੀਤਾ। ਸੁਣਦੇ ਗਾਣੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਸੁਣਨਾ ਕਰ। ਹੇ ਗੁਰੂ ਮਿੱਤਰ, ਮੇਰੀ ਬੇਨਤੀ ਸੁਣ, ਮੈਂ ਤੇਰੀ ਚਰਨ ਧੂੜੀ ਤੋਂ ਬਲਿਹਾਰ ਹਾਂ, ਔਰ ਇਹ ਮਨ ਤੇਰਾ ਭਾਈ। ਹੇ ਸਤਿਗੁਰੂ, ਇਹ ਮਨ ਮੈਂ ਤੇਰੇ ਹਵਾਲੇ ਕਰਦਾ ਹਾਂ, ਤੇਰਾ ਮੇਰਾ ਰਿਸ਼ਤਾ ਕੀ ਹੈ। ਏਕ ਪਿਤਾ ਏਕ ਸਕੇ ਹਮ ਬਾਰਿਕ, ਏਕ ਪਿਤਾ ਏਕ ਸਕੇ ਹਮ ਬਾਰਿਕ, ਦੇਖੋ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਸਾਡੇ ਵਿੱਚੋਂ ਕਈ ਸ਼ਿਕਾਇਤ ਕਰਦੇ ਨੇ ਕਿ ਸਾਡਾ ਮਨ ਨਹੀਂ ਜੁੜਦਾ, ਸਾਡਾ ਮਨ ਨਹੀਂ ਟਿਕਦਾ, ਸਾਡੀ ਗੁਰੂ ਨਾਲ ਕਿਵੇਂ ਸਾਂਝ ਬਣੇ, ਤਰੀਕਾ ਦੱਸ ਰਹੇ। ਇਹ ਤਰੀਕਾ ਅਪਣਾਉਣਾ ਪਵੇਗਾ। ਮੈਂ ਤੇ ਇਸ ਤਰ੍ਹਾਂ ਹੀ ਸਮਝਿਆ ਕਿ ਜਿਵੇਂ ਬੱਚੇ ਨੂੰ ਲਿਖਣਾ ਨਹੀਂ ਆਉਂਦਾ ਤੇ ਉਸ ਨੂੰ ਪੂਰਨੇ ਪਾ ਕੇ ਦਿੱਤੇ ਜਾਂਦੇ ਹਨ। ਜਦੋਂ ਅਸੀਂ ਪੜ੍ਹਦੇ ਸੀ ਸਾਨੂੰ ਵੀ ਪੂਰਨੇ ਪਾ ਕੇ ਦਿੱਤੇ ਜਾਂਦੇ। ਮੈਨੂੰ ਅੱਜ ਤੱਕ ਯਾਦ ਹੈ ਸਾਨੂੰ ਉਸ ਵੇਲੇ ਕੋਈ ਫੱਟੀ, ਕੋਈ ਕਾਪੀ, ਕੋਈ ਇਸ ਤਰ੍ਹਾਂ ਦੀ ਚੀਜ਼ ਮੁਹੱਈਆ ਨਹੀਂ ਸੀ ਹੁੰਦੀ। ਸਾਨੂੰ ਤੇ ਸਾਡੇ ਉਸਤਾਦ ਜੀ ਕਹਿੰਦੇ ਵੀ ਲੰਗਰ ਵਿੱਚੋਂ ਸਵਾਹ ਲਿਆਓ, ਸਵਾਹ ਲਿਆ ਕੇ ਉਹਦੀ ਤਖਤੀ ਬਣਾ ਲੈਣੀ, ਇਉਂ ਕਰਕੇ ਧਰਤੀ ਤੇ ਤਖਤੀ ਬਣਾ ਲੈਣੀ, ਫਿਰ ਉਹਦੇ ਉੱਤੇ ਊੜਾ ਐੜਾ ਈੜੀ ਸਸਤਾ ਹਾਹਾ ਮਾਸਟਰ ਜੀ ਨੇ ਲਿਖ ਦੇਣਾ, ਤੇ ਅਸੀਂ ਉਹਦੇ ਥੱਲੇ ਥੱਲੇ ਲਿਖਣਾ, ਤੇ ਲਿਖਦਿਆਂ ਲਿਖਦਿਆਂ ਕਈ ਵਾਰੀ ਉਂਗਲ ਦਾ ਇਹ ਪੋਟਾ ਵੀ ਲਾਲ ਹੋ ਜਾਂਦਾ, ਪਰ ਜਦੋਂ ਤੀਕਰ ਅਭਿਆਸ ਕਰਦੇ ਹਾਂ ਉਹ ਲਿਖਾਈ ਸੁੰਦਰ ਬਣ ਜਾਂਦੀ, ਤੇ ਫਿਰ ਮਾਸਟਰ ਜੀ ਖੁਸ਼ ਹੋ ਕੇ ਸ਼ਾਬਾਸ਼ ਦਿੰਦੇ। ਸੱਚਮੁੱਚ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀਵਨ ਦੇ ਉਸ ਉਦੇਸ਼ ਦੀ ਪ੍ਰਾਪਤੀ ਵਾਸਤੇ ਸਾਨੂੰ ਤਰੀਕਾ ਦੱਸ ਰਹੇ ਨੇ। ਗੁਰੂ ਨਾਲ ਇਉਂ ਬੇਨਤੀ ਕਰਨੀ, ਏਕ ਪਿਤਾ ਏਕ ਸਕੇ ਹਮ ਬਾਰਿਕ, ਏਕ ਪਿਤਾ ਏਕ ਸਕੇ ਹਮ ਬਾਰਿਕ, ਗੁਰਬਾਣੀ ਗੁਰੂ ਜੀ ਦਾ ਇਹੀ ਕਮਾਲ ਹੈ। ਜਦੋਂ ਅਸੀਂ ਧਿਆਨ ਨਾਲ ਸੁਣਦੇ ਹਾਂ, ਧਿਆਨ ਨਾਲ ਪੜ੍ਹਦੇ ਹਾਂ, ਗੁਰੂ ਨਾਲ ਰਿਸ਼ਤਾ ਜੁੜ ਜਾਂਦਾ। ਤੁਸੀਂ
ਕਈ ਵਾਰੀ ਮੇਰੇ ਤੋਂ ਪਹਿਲਾਂ ਵੀ ਬੋਲਣ ਦਾ ਯਤਨ ਕਰਦੇ ਹੋ, ਪਰ ਮੈਂ ਕਹਿੰਦਾ ਨਹੀਂ, ਆਪਣੀ ਆਪਣੀ ਵਾਰੀ ਨਾਲ ਬੋਲੋਗੇ, ਬੜਾ ਆਨੰਦ ਆਏਗਾ। ਇਹ ਸਾਡੇ ਲਈ ਪੂਰਨੇ ਪਾ ਕੇ ਦੱਸੇ ਹਨ ਬਈ ਗੁਰੂ ਨਾਲ ਇਉਂ ਸਥਾਨ ਜੋੜਨੀ ਹੈ, ਇਉਂ ਬੇਨਤੀ ਕਰਨੀ ਹੈ। ਏਕ ਪਿਤਾ ਏਕਸ ਕੇ ਹਮ ਬਾਰ, ਏਕ ਪਿਤਾ ਏਕਸ ਕੇ ਹਮ ਬਾਰ।

ਜਿਹੜੇ ਮੁਲਤਾਨ ਦੇ ਲੋਕ ਨੇ ਨਾ ਲਹਿੰਦੀ ਬੋਲੀ ਤੋਂ ਉਹ ਹਾਈ ਕਹਿੰਦੇ, ਤੂੰ ਕਿੱਥੇ ਗਿਆ ਹਾਈ, ਤੂੰ ਕਿ ਕਰਿੰਦਾ ਹਾਈ, ਇੱਥੇ ਵੀ ਉਹ ਹਾਈ ਹੈ, ਤੂੰ ਮੇਰਾ ਗੁਰ ਹਾਈ, ਤੂੰ ਮੇਰਾ ਗੁਰੂ ਹੈ। ਇਹ ਠੀਕ ਹੈ ਕਿ ਤੇਰਾ ਪਿਤਾ ਵੀ ਇੱਕ ਪਰਮੇਸ਼ਵਰ ਹੈ, ਮੇਰਾ ਪਿਤਾ ਵੀ ਉਹ ਪਰਮੇਸ਼ਵਰ, ਏਕ ਪਿਤਾ ਏਕ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਪਰ ਮੇਰੀ ਅਰਦਾਸ ਹੈ, ਸੁਣ ਮੀਤਾ, ਹੁਣ ਗੁਰੂ ਮਿੱਤਰ, ਹੇ ਮੇਰੇ ਗੁਰੂ ਮਿੱਤਰ, ਸੁਣ ਮੀਤਾ, ਜੀਓ ਹਮਾਰਾ ਬਲ ਬਲ ਜਸ, ਇਹ ਮੇਰੀ ਜਿੰਦ ਤੇਰੇ ਤੋਂ ਬਲਿਹਾਰ ਬਲਿਹਾਰ ਬਲਿਹਾਰ ਹੈ। ਮੇਰੀ ਮੰਗ ਕੀ ਹੈ, ਡਿਮਾਂਡ ਕੀ ਹੈ, ਮੈਂ ਕੀ ਚਾਹੁੰਦਾ, ਕਿਉਂ ਤੇਰੇ ਦਰ ਤੇ ਆਏ ਹਾਂ। ਹਰ ਦਰਸ਼ਨ ਦੇ ਹੋ ਦਿਖਾਈ, ਹਰ ਦਰਸ਼ਨ ਦੇ ਹੋ ਦਿਖਾਈ, ਥੋੜਾ ਜਿਹਾ ਤੁਹਾਡੇ ਮੇਰੇ ਉਚਾਰਨ ਵਿੱਚ ਅੰਤਰ ਹੈ। ਤੁਸੀਂ ਆਖੋਗੇ ਕਿ ਅਸੀਂ ਔਂਕੜ ਨੂੰ ਹੋੜਾ ਬਣਾ ਦਿੰਦੇ ਹਾਂ, ਜਦੋਂ ਕਿ ਔਂਕੜ ਲਘੂ ਮਾਤਰਾ ਹੈ, ਦੇਹ ਬਸ। ਜਦੋਂ ਦਦੇ ਦੀ ਲਾਂ ਲਮਕਾਓਗੇ, ਔਂਕੜ ਆਪੇ ਬੋਲਿਆ ਜਾਏ, ਪਰ ਅਸੀਂ ਉਹਨੂੰ ਹੋੜਾ ਬਣਾ ਕੇ ਬੁਣਦੇ ਆਦਿ ਬਣ ਗਏ। ਹਰ ਦਰਸ਼ਨ ਦੇਹ ਦਿਖਾਈ, ਫਿਰ ਸੁਣ ਮੀਤਾ, ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ ਰਹਾਓ। ਇਹ ਪਹਿਲਾ ਪਦ ਤਥਾ ਰਹਾਓ ਦੀ ਪੰਗਤੀ, ਜਿਸ ਵਿੱਚ ਸਾਡੇ ਜੀਵਨ ਦਾ ਉਹ ਨਿਸ਼ਾਨਾ, ਉਹ ਉਦੇਸ਼ ਹੈ। ਫਿਰ ਇਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਨੇ, ਪਾਮ ਮਲੋਵਾਂ ਮਲ ਮਲ ਧੋਵਾਂ, ਪਾਮ ਮਲੋਵਾਂ ਮਲ ਮਲ ਧੋਵਾਂ, ਗੁਰਬਾਣੀ ਬਹੁਤ ਸੌਖੀ ਹੈ, ਪਰ ਜਦੋਂ ਅਸੀਂ ਭਿੱਜ ਕੇ ਪੜ੍ਹਦੇ ਹਾਂ ਆਪਣੇ ਆਪ ਸਮਝ ਆ ਜਾਂਦਾ। ਪਾਮ ਮਲੋਵਾਂ, ਹੇ ਸਤਿਗੁਰੂ ਮੈਂ ਤੇਰੇ ਚਰਨ ਮਲਾਂ, ਮਲ ਮਲ ਧੋਵਾਂ, ਮਲ ਮਲ ਕੇ ਉਹਨਾਂ ਚਰਨਾਂ ਨੂੰ ਧੋਣਾ ਕਰਾਂ। ਤੇ ਇਹ ਮਨ ਤੈ ਕੂ ਦੇ ਸਾਂ, ਇਹ ਮਨ ਤੈ ਕੂ ਦੇ ਸਾਂ, ਇਹ ਤੈਕੂ ਮੈਕੂ, ਇਹ ਵੀ ਲਹਿੰਦੀ ਬੋਲੀ ਦਾ ਸ਼ਬਦ। ਮੁਲਤਾਨ ਵਾਲੇ, ਪੋਠੋਹਾਰ ਵਾਲੇ ਵੀ ਇਹ ਅੱਖਰ ਆਮ ਵਰਤਦੇ ਨੇ, ਇਹ ਮੈਂ ਤੈਕੂ ਦੇ ਸਾਂ, ਇਹ ਮੈਕੂ ਦੇ ਦੇ, ਹੇ ਸਤਿਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾ ਦੇ। ਮੇਰੀ ਭਾਵਨਾ ਇਹ ਹੈ ਕਿ ਪਾਮ ਮਲੋਵਾਂ ਮਲ ਮਲ ਧੋਵਾਂ, ਪਾਮ ਮਲੋਵਾਂ ਮਲ ਮਲ ਧੋਵਾਂ, ਹੁਣ ਮੈਂ ਇੱਕ ਹੋਰ ਬੇਨਤੀ ਕਰਾਂ। ਇੱਕ ਤਾਂ ਤੁਸੀਂ ਮੇਰੀ ਪ੍ਰੇਰਨਾ ਨਾਲ ਬੋਲ ਰਹੇ, ਇਹ ਵੀ ਤੁਹਾਡਾ ਬੜਾ ਧੰਨਵਾਦ ਹੈ, ਪਰ ਜਦੋਂ ਤੁਸੀਂ ਆਪਣੇ ਅੰਦਰੋਂ ਇਹ ਗੱਲ ਕਹੋਗੇ ਫਿਰ ਤੁਹਾਡੀ ਅਵਸਥਾ ਬਦਲ ਜਾਏ। ਜਦੋਂ ਤੁਸੀਂ ਇਹੀ ਸ਼ਬਦ ਜੋ ਗੁਰੂ ਨੇ ਕਹੇ ਨੇ ਇਹ ਤੁਸੀਂ ਆਪਣੇ ਅੰਦਰੋਂ ਕਹੋਗੇ ਤਾਂ ਤੁਹਾਡੇ ਮਨੋਦਸ਼ਾ ਤਬਦੀਲ ਹੋ ਜਾਏਗੀ। ਸੱਚਮੁੱਚ ਐਂ ਗੁਰੂ ਦੇ ਸਮਰਪਿਤ ਹੋ ਕੇ ਇਹ ਅਰਜ਼ੋਈ ਕਰਨੀ ਹੈ, ਹੇ ਸਤਿਗੁਰੂ ਪਾਮ ਮਲੋਵਾਂ ਮਲ ਮਲ ਧੋਵਾਂ, ਪਾਮ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਕੂ ਦੇ ਸਾਂ, ਇਹ ਮਨ ਤੈਕੂ ਦੇ ਸਾਂ, ਹੁਣ ਮੀਤਾ ਹਾਂ ਤੇਰੀ ਸ਼ਰਨਾਈ ਆਇਆ। ਦੇਖੋ ਸ਼ਰਨ ਵਿੱਚ ਆਉਣਾ, ਸਰੰਡਰ ਕਰਨਾ, ਸਮਰਪਿਤ ਹੋਣਾ, ਗੁਰੂ ਨੂੰ ਕੋਈ ਭੁੱਖ ਨਹੀਂ ਹੈਗੀ, ਕੋਈ ਗੁਰੂ ਸਾਡੀਆਂ ਜਾਇਦਾਦਾਂ ਦੀ ਰਜਿਸਟਰੀ ਨਹੀਂ ਕਰਾਉਂਦੇ, ਇਹ ਤਾਂ ਹੋਮੇ ਦਾ ਤਿਆਗ ਹੈ, ਇਹ ਤਾਂ ਪਕੜ ਦਾ ਤਿਆਗ ਹੈ। ਸੁਣ ਮੀਤਾ ਹਾਂ ਤੇਰੀ ਸ਼ਰਨਾਈ ਆਇਆ, ਹੇ ਸਤਿਗੁਰੂ ਮਿੱਤਰ ਮੈਂ ਤੇਰੀ ਸ਼ਰਨ ਵਿੱਚ ਆਇਆ। ਬਈ ਕੀ ਚਾਹੁੰਦਾ ਹੈ, ਕੀ ਮੰਗਦਾ ਹੈ ਤੂੰ ਦੱਸ ਮੇਰੇ ਕੋਲੋਂ, ਬਸ ਇੱਥੇ ਅਸੀਂ ਧਿਆਨ ਰੱਖਣਾ।
ਅਸੀਂ ਮੰਗਦੇ ਹਾਂ ਧੀਆਂ ਪੁੱਤਰ, ਅਸੀਂ ਮੰਗਦੇ ਹਾਂ ਕਾਰੋਬਾਰ, ਅਸੀਂ ਮੰਗਦੇ ਹਾਂ ਦੁਨਿਆਵੀ ਰੁਤਬੇ, ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਗੁਰੂ ਕੋਲੋਂ ਮੰਗਣ ਵਾਲੀ ਚੀਜ਼ ਤਾਂ ਇਹ ਹੈ, ਪ੍ਰਭ ਮਿਲੋ ਦੇਹੋ ਉਪਦੇਸਾਂ, ਪ੍ਰਭ ਮਿਲੋ ਦੇਹ ਉਪਦੇਸਾਂ, ਪ੍ਰਭ ਮਿਲੋ। ਹੁਣ ਇੱਥੇ ਊੜੇ ਨੂੰ ਔਂਕੜ ਹੈ, ਇਹ ਫਸਟ ਪਰਸਨ ਹੈ, ਪਰ ਅਸੀਂ ਆਮ ਤੌਰ ਤੇ ਮੈਂ ਦੇਖਿਆ ਕਿ ਮਿਲੋ ਪ੍ਰਭ ਮਿਲੋ, ਨਹੀਂ ਪ੍ਰਭ ਮਿਲੋ ਮੈਂ ਪਰਮੇਸ਼ਵਰ ਨੂੰ ਮਿਲਾਂ, ਮੈਨੂੰ ਇਹੋ ਜਿਹਾ ਉਪਦੇਸ਼ ਦੇਣਾ ਕਰੋ, ਮੈਨੂੰ ਇਹੋ ਜਿਹਾ ਮਾਰਗਦਰਸ਼ਨ ਕਰੋ, ਮੈਨੂੰ ਇਹੋ ਜਿਹੀ ਮਤ ਦਿਓ ਜਿਸ ਕਰਕੇ ਮੈਂ ਪਰਮੇਸ਼ਵਰ ਨੂੰ ਮਿਲ ਜਾਵਾਂ। ਕਿਉਂਕਿ ਮਨੁੱਖ ਜਨਮ ਦਾ ਉਦੇਸ਼ ਰੋਜ਼ ਅਸੀਂ ਪੜ੍ਹਦੇ ਹਾਂ, ਪਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਕਦੇ ਕਦੇ ਸੰਤ ਤੇਜਾ ਸਿੰਘ ਜੀ ਮਹਾਰਾਜ ਮੌਜ ਵਿੱਚ ਆ ਕੇ ਜਦੋਂ ਸਮਝਾਉਂਦੇ, ਬੜਾ ਸੌਖਾ ਜਿਹਾ ਉਹਨਾਂ ਦਾ ਢੰਗ ਤਰੀਕਾ ਬੜਾ ਹੀ ਸੌਖਾ ਸੀ। ਉਹ ਕਹਿੰਦੇ ਭਾਈ ਸਿਮਰਨ ਕਿਉਂ ਜ਼ਰੂਰੀ ਹੈ, ਪਰਮੇਸ਼ਵਰ ਨੂੰ ਯਾਦ ਕਰਨਾ ਕਿਉਂ ਜ਼ਰੂਰੀ ਹੈ। ਕਹਿੰਦੇ ਜੇ ਤੁਸੀਂ ਸਲੇਟ ਦੇ ਉੱਤੇ ਸਲੇਟੀ ਦੇ ਨਾਲ ਸਿਫਰ ਦੇ ਨਿਸ਼ਾਨ ਪਾਓ, ਇੱਕ ਦੋ ਤਿੰਨ ਚਾਰ ਪੰਜ ਸੱਤ ਜਿੰਨੇ ਮਰਜ਼ੀ ਪਾ ਲਓ, ਕਿਸੇ ਪੜ੍ਹੇ ਜਾਂ ਅਨਪੜ੍ਹੇ ਨੂੰ ਪੁੱਛੋ ਇਹ ਕੀ ਲਿਖਿਆ, ਉਹ ਕੀ ਕਹੇਗਾ, ਸਿਫਰੇ ਹਨ। ਪਰ ਜੇ ਉਹਨਾਂ ਸਿਫਰਿਆਂ ਦੇ ਖੱਬੇ ਪਾਸੇ ਏਕਾ ਲਾ ਦਿਓ, ਫਿਰ ਹਰ ਸਿਫਰੇ ਦੀ ਕੀਮਤ 10 ਗੁਣਾ ਹੋ ਜਾਏਗੀ। ਬਸ ਇਸ ਲਈ ਸਿਮਰਨ ਰੂਪੀ ਏਕਾ ਲਾਉਣਾ ਬਹੁਤ ਜ਼ਰੂਰੀ ਹੈ। ਭਾਵੇਂ ਤੁਸੀਂ ਸੰਸਾਰ ਦੇ ਕਿਤਨੇ ਕੰਮ ਕਰ ਲਓ, ਕਿਤਨੇ ਵੱਡੇ ਬਣ ਜਾਓ, ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਜੇ ਜੁਗ ਚਾਰੇ ਆਦ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਪਾਠ ਤੁਹਾਨੂੰ ਆਉਂਦਾ ਹੈ, ਪਰ ਜਦੋਂ ਤੁਸੀਂ ਉਸ ਨੂੰ ਸਮਝ ਕੇ ਪੜ੍ਹੋ ਫਿਰ ਗੁਰੂ ਦਾ ਆਸ਼ਾ ਸਮਝ ਆ ਜਾਣਾ। ਲੋਕ ਵੱਡੀ ਉਮਰ ਦਾ ਮਾਣ ਕਰਦੇ ਨੇ, ਪਰ ਪਾਤਸ਼ਾਹ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਜੇ ਕਿਸੇ ਦੀ ਚਾਰ ਯੁਗ ਉਮਰ ਹੋ ਜਾਏ, ਨਹੀਂ ਨਹੀਂ ਚਾਰ ਯੁਗ ਨਹੀਂ ਹੋਰ ਦਸੂਣੀ 10 ਗੁਣਾ ਹੋ ਜਾਏ, 10 ਨਾਲ ਉਹਨੂੰ ਮਲਟੀਪਲਾਈ ਕਰੋ 40 ਯੁਗ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਚੰਗਾ ਨਾਂ ਰਖਾਏ ਕਿ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਫਿਰ ਉਹ ਬੰਦਾ ਹੈ ਕਿ ਜਿਹੜਾ ਏਡੀ ਵੱਡੀ ਉਮਰ ਵਾਲਾ, ਇੰਨੀ ਸ਼ੋਭਾ ਵਾਲਾ, ਇੰਨੀ ਕੀਰਤੀ ਵਾਲਾ, ਜਿਹਦੇ ਨਾਲ ਸਾਰੀ ਦੁਨੀਆਂ ਉੱਠ ਕੇ ਤੁਰ ਪਵੇ, ਉਹ ਹੈ ਕੀ? ਪਾਤਸ਼ਾਹ ਨੇ ਕੀਟਾਂ ਅੰਦਰ ਕੀਟ, ਉਹ ਕੀੜਿਆਂ ਵਿੱਚ ਕੀੜਾ ਹੈਗਾ, ਕਰ ਦੋਸ਼ੀ ਦੋਸ਼ ਧਰੇ, ਪਰਮੇਸ਼ਵਰ ਦਾ ਸਿਮਰਨ ਨਾ ਕਰਨ ਦਾ ਦੋਸ਼ ਉਹਨੂੰ ਲਾਇਆ ਜਾਏਗਾ, ਉਹਨੂੰ ਦੋਸ਼ੀ ਠਹਿਰਾਇਆ ਜਾਏਗਾ। ਤੂੰ ਗੱਲ ਕੀ, ਸਾਡੇ ਜੀਵਨ ਦਾ ਮਕਸਦ ਤਾਂ ਇਹ ਹੈ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਸਾਡੇ ਕਲਯੁਗੀ ਜੀਵਾਂ ਨੂੰ ਬੜਾ ਸਰਲ ਤੇ ਸੌਖਾ ਜਿਹਾ ਮਾਰਗ ਦੱਸੇ ਨੇ। ਭਾਈ ਗੁਰੂ ਕੋਲੋਂ ਆ ਕੇ ਹੋਰ ਹੋਰ ਚੀਜ਼ਾਂ ਮੰਗਣ ਦੀ ਬਜਾਏ ਇਹ ਅਰਦਾਸ ਕਰੋ, ਹੇ ਸਤਿਗੁਰਾ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹੈ ਸੁਣ ਮੀਤਾ, ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ ਰਹਾਓ, ਭਾਵ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈ ਕੂ ਦੇਸਾਂ, ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਸ਼ਰਨ ਵਿੱਚ ਆਇਆ, ਪ੍ਰਭ ਮਿਲੋ ਦੇਰ ਹੋ ਉਪਦੇਸਾਂ, ਮੈਂ ਵਾਹਿਗੁਰੂ ਨੂੰ ਮਿਲਣਾ, ਮੇਰਾ ਜਨਮ ਸਫਲ ਹੋ ਜਾਏ, ਮੇਰਾ ਸੰਸਾਰ ਵਿੱਚ ਆਉਣਾ ਸਫਲ ਸਕਾਰਤ ਹੋ ਜਾਏ, ਮੈਨੂੰ ਉਪਦੇਸ਼ ਦੇਣਾ। ਜੇ ਤੇ ਸੱਚਮੁੱਚ ਤੁਸੀਂ ਤੇ ਮੈਂ ਸਾਰੇ ਗੁਰੂ ਦੀ ਸ਼ਰਨ ਵਿੱਚ ਇਸ ਭਾਵਨਾ ਨਾਲ ਆਏ ਹਾਂ, ਲਓ ਫਿਰ ਗੁਰੂ ਜੀ ਉਪਦੇਸ਼ ਕਰਨ ਲੱਗੇ। ਹੁਣ ਸੁਣ ਧਿਆਨ ਨਾਲ ਸੁਣੇ, ਇੱਕ ਮਨ ਦੀ ਅਵਸਥਾ ਬਣਾਉਣੀ ਪੈਂਦੀ ਹੈ, ਇਹ ਮਨ ਦੀ ਅਵਸਥਾ ਬਣਾਉਣ ਵਾਸਤੇ ਗੁਰੂ ਜੀ ਨੇ ਸਾਨੂੰ ਪੂਰਨੇ ਪਾ ਕੇ ਦੱਸ ਦਿੱਤੇ ਹਨ।
ਵੀ ਇਸ ਤਰੀਕੇ ਨਾਲ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ, ਆਖੋ ਹੇ ਸਤਿਗੁਰੂ ਪਾਵ ਮਲੋਵਾਂ ਮਲ ਮਲ ਧੋਵਾਂ, ਪਾਵ ਮਲੋਵਾਂ ਮਲ ਮਲ ਧੋਵਾਂ। ਇਹ

ਹੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਮੈਂ ਤੇਰੀ ਸ਼ਰਨ ਵਿੱਚ ਆਇਆ। ਪਰ ਸ਼ਰਨ ਵਿੱਚ ਆਉਣ ਵਾਲੇ ਨੂੰ ਚੁਫੇਰ ਕੜੀਆ ਨਹੀਂ ਬਣਨਾ ਚਾਹੀਦਾ, ਕਦੇ ਕਿਧਰੇ ਕਦੇ ਕਿਧਰੇ ਕਦੇ ਕਿਧਰੇ। ਅੱਜ ਸਿੱਖ ਚੁਫੇਰ ਕੜੀਆ ਬਣਿਆ, ਕਦੇ ਕਬਰਾਂ ਤੇ ਵੀ ਪਹੁੰਚ ਜਾਂਦਾ, ਕਦੇ ਪੁੱਛਾਂ ਵਾਲਿਆਂ ਕੋਲ ਵੀ ਪਹੁੰਚ ਜਾਂਦਾ, ਕਦੇ ਜੋਤਸ਼ੀਆਂ ਦੇ ਵੀ ਜਾ ਕੇ ਮੱਥੇ ਰਗੜਦਾ। ਨਹੀਂ ਨਹੀਂ, ਗੁਰੂ ਦੀ ਸ਼ਰਨ ਵਿੱਚ ਆਇਓ ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆਓ ਤੇ ਗੁਰੂ ਕੋਲ ਇਹ ਮਨ ਦੇ ਦਿਓ ਤੇ ਗੁਰੂ ਅੱਗੇ ਜੋਦੜੀ ਕਰੋ, ਪਾਤਸ਼ਾਹ ਸਾਡੇ ਤੇ ਕਿਰਪਾ ਕਰੋ। ਸੁਣ ਮੀਤਾ ਹਾਂ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦੇਹ ਉਪਦੇਸ਼, ਮੈਨੂੰ ਐਸਾ ਉਪਦੇਸ਼ ਦਿਓ ਜਿਹਦੇ ਨਾਲ ਮੈਂ ਪ੍ਰਭੂ ਨੂੰ ਮਿਲ ਜਾਵਾਂ। ਨਾ ਹੁਣ ਸਤਿਗੁਰੂ ਉਪਦੇਸ਼ ਦੇਣ ਲੱਗੇ ਨੇ, ਮਾਨ ਨਾ ਕੀਜੈ ਸ਼ਰਨ ਪਰੀਜੈ, ਮਾਨ ਨਾ ਕੀਜੈ ਸ਼ਰਨ ਪਰੀਜੈ। ਮਤ ਕੋਈ ਆਖੇ ਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਹੀਂ, ਮਤ ਕੋਈ ਆਖੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਨਹੀਂ। ਨਹੀਂ ਨਹੀਂ, ਇਹਨਾਂ ਵਰਗਾ ਕੌਣ ਸਮਝਾ ਸਕਦਾ, ਇਹਨਾਂ ਵਰਗੀ ਕੌਣ ਤਸੱਲੀ ਕਰਾ ਸਕਦਾ। ਪਰ ਅਸੀਂ ਉਸ ਰਸਤੇ ਹੀ ਨਹੀਂ ਤੁਰਦੇ, ਅਸੀਂ ਤੇ ਹੋਰ ਹੋਰ ਚੀਜ਼ਾਂ ਵੱਲ ਹੀ ਤੁਰੇ ਹੋਏ ਹਾਂ। ਗੁਰੂ ਨੇ ਆਖਿਆ ਜੇ ਤੂੰ ਸੱਚਮੁੱਚ ਪਰਮੇਸ਼ਵਰ ਨੂੰ ਮਿਲਣਾ ਲੈ ਫਿਰ ਕੰਨ ਖੋਲ ਕੇ ਸੁਣ ਲੈ। ਮਾਨ ਨਾ ਕੀਜੈ ਸ਼ਰਨ ਪਰੀਜੈ, ਮਾਨ ਨਾ ਕੀਜੈ ਸ਼ਰਨ ਪਰੀਜੈ। ਕਰੈ ਸੋ ਭਲਾ ਮਨਾਈਐ, ਕਰੈ ਸੋ ਭਲਾ ਮਨਾਈਐ, ਰੋਜ਼ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ। ਪਹਿਲੀ ਪੌੜੀ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ, ਆਖਿਆ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਫਿਰ ਕੀ ਕਰੀਏ, ਕਿਵ ਸਚਿਆਰਾ ਹੋਈਐ।

கெவ கூட துட்ட பால், கெவ கூட துட்ட பால், கெவ கூட. ਸਾਡੇ ਵਿੱਚ ਤੇ ਪਰਮੇਸ਼ੁਰ ਵਿੱਚ ਜਿਹੜੀ ਕੂੜ ਦੀ ਕੰਧ ਹੈ ਕਿਵੇਂ ਟੁੱਟੇ? ਲਓ ਉਸ ਤੇ ਤੋੜਨ ਦਾ ਤਰੀਕਾ ਦੱਸਿਆ ਗੁਰੂ ਨਾਨਕ ਪਾਤਸ਼ਾਹ ਨੇ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ,

ਇਹ ਤੁਰੋਂ ਨਾਲ ਹੀ ਲਿਖਿਆ ਹੈ। ਹੋਰ ਸੌਖਾ ਕਰਕੇ ਸਮਝਣਾ ਹੋਵੇ, ਜੇ ਕੋਈ ਪੁੱਤਰ ਧੀ ਚਾਹੇ ਕਿ ਮੈਂ ਮਾਤਾ ਪਿਤਾ ਦੀ ਖੁਸ਼ੀ ਲੈਣੀ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ? ਉਹਨੂੰ ਮਾਤਾ ਪਿਤਾ ਦੀ ਆਗਿਆ ਵਿੱਚ ਚੱਲਣਾ ਚਾਹੀਦਾ। ਸੱਚਮੁੱਚ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਨੇ, ਹੇ ਭਾਈ, ਜੇ ਤੂੰ ਪਰਮੇਸ਼ਵਰ ਨੂੰ ਮਿਲਣਾ ਫਿਰ ਮੇਰੀ ਤੈਨੂੰ ਸਲਾਹ ਹੈ, ਮੈਂ ਤੈਨੂੰ ਉਪਦੇਸ਼ ਕਰਦਾ ਹਾਂ ਕਿ ਮਾਨ ਨਾ ਕੀਜੈ ਸ਼ਰਨ ਪਰੀਜੈ, ਮਾਨ ਨਾ ਕੀਜੈ ਸ਼ਰਨ ਪਰੀਜੈ। ਕਰੈ ਸੁਭਲਾ ਮਨਾਈਐ, ਕਰੈ ਸੁਭਲਾ ਮਨਾਈਐ, ਸੁਣ ਮੀਤਾ। ਫਿਰ ਗੁਰੂ ਸਾਹਿਬ ਕਹਿ ਰਹੇ, ਹੇ ਸਿੱਖ ਮਿੱਤਰ ਸੁਣ, ਮਿਲਣਾ ਰੱਬ ਨੂੰ, ਸੁਣ ਮੀਤਾ, ਜੀਉ ਪਿੰਡ ਸਭ ਤਨ ਅਰਪੀਜੈ। ਇਹ ਸਾਰੀਆਂ ਚੀਜ਼ਾਂ ਉਸੇ ਨੇ ਦਿੱਤੀਆਂ ਨੇ, ਉਹੀ ਦੇਣ ਵਾਲਾ ਹੈ, ਪਰ ਇਹਨੂੰ ਅਰਪਣ ਕਰਕੇ, ਇਹਨਾਂ ਦੀ ਪਕੜ, ਇਹਨਾਂ ਦੀ ਹੋਮੇ ਛੱਡ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ, ਜਿਵੇਂ ਆਮ ਪੁਸਤਕਾਂ ਲਿਖੀਆਂ ਜਾਂਦੀਆਂ ਨੇ ਨਾ, ਤੇ ਲਿਖਾਰੀ ਫਿਰ ਕਿਸੇ ਨਾ ਕਿਸੇ ਨੂੰ ਸਮਰਪਿਤ ਕਰਦਾ। ਕੋਈ ਆਉਂਦਾ ਮੈਂ ਸ਼ਹੀਦਾਂ ਨੂੰ ਸਮਰਪਿਤ ਕੀਤਾ, ਕੋਈ ਆਉਂਦਾ ਮੈਂ ਆਪਣੇ ਮਾਤਾ ਪਿਤਾ ਨੂੰ, ਕੋਈ ਕਿਸੇ ਨੂੰ ਸਮਰਪਿਤ ਕਰਦਾ। ਪਰ ਭਾਈ ਸਾਹਿਬ ਕਹਿੰਦੇ ਨੇ, ਆਪਣੀ ਸ਼ਾਇਦ ਕੋਈ ਅਰਬੀ ਹੈ ਤਾਂ ਉਹ ਸਮਰਪਣ ਹੋਏ, ਅੱਗੇ ਹੀ ਜੋ ਆਪ ਦੀ ਕਿੰਜੋ ਸਮਰਪਣ ਹੋਏ, ਜਿਹੜੀ ਹੈ ਹੀ ਤੁਹਾਡੀ। ਪਰ ਫਿਰ ਨਾਲ ਹੀ ਕਹਿੰਦੇ ਨੇ, ਜਿਸ ਤਰ੍ਹਾਂ ਇੱਕ ਰਾਜੇ ਨੇ ਆਪਣੇ ਸੈਰ ਕਰਨ ਵਾਸਤੇ ਇੱਕ ਬਾਗ ਲਵਾਇਆ, ਬਗੀਚਾ ਲਵਾਇਆ, ਉਸ ਬਗੀਚੇ ਦਾ ਇੱਕ ਮਾਲੀ ਰੱਖਿਆ, ਮਾਲੀ ਨੂੰ ਤਨਖਾਹ ਦਿੰਦਾ ਮਾਲਕ, ਮਾਲੀ ਉਸ ਬਗੀਚੇ ਨੂੰ ਸਵਾਰਦਾ ਸ਼ਿੰਗਾਰਦਾ, ਉਹਦੇ ਸੋਹਣੇ ਸੋਹਣੇ ਬੂਟੇ ਫੁੱਲਾਂ ਵਾਲੇ ਲਾਉਂਦਾ। ਕਦੇ ਕਦਾਈ ਮਾਲਕ ਸਮਾਂ ਕੱਢ ਕੇ ਸੈਰ ਕਰਨ ਲਈ ਆਉਂਦਾ। ਉਹ ਮਾਲੀ ਜੋ ਉਹਦਾ ਨੌਕਰ ਹੈ, ਉਹਦੇ ਬਗੀਚੇ ਵਿੱਚੋਂ ਸੋਹਣੇ ਸੋਹਣੇ ਫੁੱਲਾਂ ਦਾ ਇੱਕ ਗੁਲਦਸਤਾ ਤਿਆਰ ਕਰਕੇ ਉਸ ਮਾਲਕ ਨੂੰ ਭੇਟ ਕਰਦਾ। ਮਾਲਕ ਨੂੰ ਪਤਾ ਇਹ ਫੁੱਲ ਮੇਰੇ ਬਗੀਚੇ ਦੇ ਹਨ, ਇਹ ਮਾਲੀ ਮੇਰਾ ਨੌਕਰ ਹੈ, ਪਰ ਉਹਦੀ ਜਿਹੜੀ ਅਰਪਣ ਦੀ ਅਦਾ ਹੈ ਨਾ, ਉਹ ਫੁੱਲਾਂ ਦਾ ਗੁਲਦਸਤਾ ਅਰਪਣ ਦੀ ਅਦਾ, ਉਹਦੇ ਤੇ ਖੁਸ਼ ਹੋ ਕੇ ਫਿਰ ਉਹਨੂੰ ਇਨਾਮ ਦਿੰਦਾ। ਬਸ ਇੰਨੀ ਗੱਲ ਹੈ, ਹੈ ਤੇ ਸਭ ਕੁਝ ਉਸਦਾ ਦਿੱਤਾ ਹੋਇਆ, ਪਰ ਇਸ ਨੂੰ ਅਰਪਣ ਦੀ ਅਦਾ ਬਣਾਈਏ। ਤੇ ਉਹ ਮਹਾਰਾਜ ਦੱਸ ਰਹੇ ਨੇ, ਸੁਣ ਮੀਤਾ, ਜੀਉ ਪਿੰਡ ਸਭ ਤਨ ਅਰਪੀਜੈ, ਸੁਣ ਮੀਤਾ, ਜੀਉ ਪਿੰਡ ਸਭ ਤਨ ਅਰਪੀਜੈ। ਮੈਨੂੰ ਪਤਾ ਤੁਹਾਡੀ ਮੁਸ਼ਕਲ ਦਾ, ਤੁਸੀਂ ਮੀਤਾ ਜੀਉ ਬਣਾ ਦਿੰਦੇ ਹੋ। ਨਹੀਂ, ਸੁਣ ਮੀਤਾ, ਜੀਉ ਪਿੰਡ ਸਭ ਤਨ ਅਰਪੀ, ਗੱਲ ਬਣ ਜਾਏਗੀ ਜਦੋਂ ਇਸ ਤਰ੍ਹਾਂ ਸਮਝ ਕੇ ਪੜਾਂਗੇ, ਗੱਲ ਬਣ ਜਾਏਗੀ। ਪਰ ਅਸੀਂ ਜੀਉ ਨੂੰ ਨਾਲ ਮੀਤਾ ਦੇ ਜੋੜ ਦੇ। ਨਹੀਂ, ਸੁਣ ਮੀਤਾ, ਜੀਉ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ, ਇਉਂ ਦਰਸ਼ਨ ਹਰ ਜੀਉ ਪਾਈਐ। ਬਸ ਜਦੋਂ ਇਹ ਗੁਰੂ ਦੀ ਗੱਲ ਮੰਨ ਲਈ, ਜਦੋਂ ਗੁਰੂ ਦੇ ਦੱਸੇ ਤਰੀਕੇ ਤੇ ਤੁਰ ਪਏ, ਮੈਂ ਵੀ ਤੁਰਾਂ, ਤੁਸੀਂ ਵੀ ਤੁਰੋ, ਕਿਉਂਕਿ ਸਾਰੇ ਅਸੀਂ ਗੁਰੂ ਕੇ ਸਿੱਖ। ਗੁਰੂ ਰਾਮਦਾਸ ਜੀ ਤਾਂ ਹੀ ਕਹਿੰਦੇ ਨੇ, ਪਿਆਰਿਓ, ਉਦਾਸ ਨਾ ਹੋਵੋ, ਬਲਕਿ ਆਪਣੀ ਪੀੜ੍ਹੀ ਹੇਠ ਸੋਟਾ ਫੇਰੋ, ਕਿੱਥੇ ਕਮੀ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ। ਹਰ

ਨਾ ਜਦੋਂ ਮੈਂ ਤੇ ਤੁਸੀਂ ਗੁਰੂ ਮਹਾਰਾਜ ਦੇ ਦੱਸੇ ਹੋਏ ਤਰੀਕੇ ਨਾਲ ਚੱਲਾਂਗੇ ਫਿਰ ਪਾਤਸ਼ਾਹ ਕਹਿੰਦੇ ਨੇ ਐਸੀ ਅਵਸਥਾ ਬਣੇਗੀ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ। ਦੇਖੋ ਦੋਵੇਂ ਅੱਖਰ, ਅਨੁਗ੍ਰਹਿ ਦਾ ਅਰਥ ਵੀ ਕਿਰਪਾ ਹੈ, ਪ੍ਰਸਾਦ ਦਾ ਅਰਥ ਵੀ ਕਿਰਪਾ ਹੈ। ਆਖਿਆ ਫਿਰ ਜੀਵ ਜਗਿਆਸੂ ਗੁਰਸਿੱਖ ਕਹੇਗਾ, ਹੁਣ ਮੇਰੇ ਤੇ ਕਿਰਪਾ ਹੋ ਗਈ, ਅੱਜ ਅਸੀਂ ਕਿਰਪਾ ਨੂੰ ਹੁਜਤ ਬਣਾ ਦਿਆ। ਖਿਮਾ ਕਰਨਾ ਜਦੋਂ ਕਿਸੇ ਨੂੰ ਪ੍ਰੇਰੋ, ਭਾਈ ਅੰਮ੍ਰਿਤ ਪਾਨ ਕਰ, ਜੀ ਹਾਲੀ ਸਾਡੇ ਤੇ ਕਿਰਪਾ ਨਹੀਂ ਹੋਈ, ਇਹ ਹੁਜਤ ਹੈ। ਗੁਰੂ ਨੇ ਕਿਹਾ ਹੈ ਕਿ ਜਦੋਂ ਤੀਕਰ ਕੋਈ ਗੁਰੂ ਕਾ ਅੰਮ੍ਰਿਤ ਨਹੀਂ ਛਕਦਾ ਉਹ ਮੇਰਾ ਸਿੱਖ ਹੀ ਨਹੀਂ। ਅਸੀਂ ਸੁਣਦੇ ਹਾਂ ਤੇ ਫਿਰ ਕੰਨੋਂ ਘੇਸਲ ਹੋ ਕੇ ਤੁਰ ਜਾਂਦੇ, ਪਤਾ ਨਹੀਂ ਕਿੰਨੀ ਕਿੰਨੀ ਉਮਰ ਬੀਤ ਗਈ। ਨਾ ਭਾਈ, ਗੁਰੂ ਨੇ ਜੋ ਤਰੀਕਾ ਦੱਸਿਆ ਜੇ ਉਹਦੇ ਤੇ ਅਮਲ ਕਰਾਂਗੇ ਫਿਰ ਅਸੀਂ ਕਹਿਣ ਦੇ ਹੱਕਦਾਰ ਹੋਵਾਂਗੇ। ਜਿਵੇਂ ਮਰੀਜ਼ ਡਾਕਟਰ ਕੋਲ ਜਾਂਦਾ ਆਪਣੀ ਤਕਲੀਫ ਦੱਸਦਾ, ਡਾਕਟਰ ਉਹਦੀ ਦਵਾਈ ਤਸਕੀਸ ਕਰਦਾ, ਆਂਦਾ ਵੀ ਇਸ ਤਰ੍ਹਾਂ ਖਾਈ, ਇਹਨਾਂ ਗੱਲਾਂ ਦਾ ਪ੍ਰੇਜ਼ ਕਰੀ, ਫਿਰ ਉਹ ਕਹਿਣ ਦਾ ਹੱਕਦਾਰ ਹੈ ਕਿ ਡਾਕਟਰ ਸਾਹਿਬ ਮੇਰੇ ਤੇ ਕਿਰਪਾ ਹੋ ਗਈ, ਮੇਰਾ ਰੋਗ ਕੱਟਿਆ ਗਿਆ। ਸੱਚਮੁੱਚ ਇਸੇ ਤਰ੍ਹਾਂ ਜਦੋਂ ਗੁਰੂ ਜੀ ਦੇ ਦੱਸੇ ਹੋਏ ਤਰੀਕੇ ਅਨੁਸਾਰ ਮੈਂ ਤੇ ਤੁਸੀਂ ਅਮਲ ਕਰਾਂਗੇ ਫਿਰ ਅਸੀਂ ਕਹਿਣ ਦੇ ਹੱਕਦਾਰ ਹੋਵਾਂਗੇ। ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ, ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ, ਭਇਓ ਅਨੁਗ੍ਰਹਿ ਪ੍ਰਸਾਦ। ਕਿਰਪਾ ਹੋ ਗਈ ਹੈ ਪਰ ਸੰਤਾਂ ਦੀ, ਗੁਰਮੁਖਾਂ ਦੀ, ਮਹਾਂਪੁਰਖਾਂ ਦੀ ਕਿਰਪਾ ਨਾਲ ਕਿਰਪਾ ਹੋਈ ਹੈ। ਇਹ ਨੁਕਤਾ ਬੜਾ ਸਮਝਣ ਵਾਲਾ ਹੈ। ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ, ਸੰਤਾਂ ਦੇ ਪ੍ਰਸਾਦ ਕਿਰਪਾ ਦੇ ਨਾਲ ਹੁਣ ਕਿਰਪਾ ਹੋ ਗਈ ਹੈ। ਭਾਵ ਗੁਰੂ ਦੇ ਦੱਸੇ ਰਾਹ ਤੇ ਚੱਲਣ ਨਾਲ ਗੁਰੂ ਦੀ ਕਿਰਪਾ ਹੋ ਗਈ ਹੈ। ਇਹ ਕਿਰਪਾ ਕਿਸ ਰੂਪ ਚ ਹੋਈ ਹੈ? ਹਰ ਨਾਮਾ ਹੈ ਮੀਠਾ, ਹਰ ਨਾਮਾ ਹੈ ਮੀਠਾ, ਹੁਣ ਹਰੀ ਨਾਮ ਮੈਨੂੰ ਮਿੱਠਾ ਲੱਗਣ ਲੱਗ ਪਿਆ। ਪਹਿਲਾਂ ਤੇ ਤਕਲੀਫ ਬਣਦਾ ਸੀ ਮਨ, ਪਰ ਹੁਣ ਇਹਨੂੰ ਰਸ ਆਉਣ ਲੱਗ ਪਿਆ, ਕਿਉਂਕਿ ਗੁਰੂ ਦੇ ਕਹੇ ਅਨੁਸਾਰ ਇਹ ਰਸ ਛਾਡੇ ਉਹ ਰਸ ਆਵਾ, ਇਹ ਰਸ ਛਾਡੇ ਉਹ ਰਸ ਆਵਾ, ਇਹ ਰਸ ਛਾਡੇ ਉਹ

0: तो मैं तन तन श्री गुरु ग्रंथ साहिब जी की बाणी तो बाहरों कदे कुछ नहीं कह। मेरे कई अजीज विद्यार्थी कहते ने यानी जी असली भी कथावाचक बनना किवें बनीए की पढ़िया करिए केड़ी किताब पढ़ी। मैं कहना दुहाई रब दी गुरु ग्रंथ साहिब तो बिना होर कुछ ना पढ़े। जो कुछ गुरु ग्रंथ साहिब जी दस सकते ने हो किसे पुस्तक किसे किताब च नहीं गए। एवें टकरा ना मारियो इथों सब कुछ मिलता जे इथों सब कुछ प्राप्त हुंदा जे पर प्राप्त करने की जांच गुरु को सीखनी पवेगी। ते गुरु ने जांच सिखा दी भाई मान की जय शरण परी जय मान न की जय शरण परी जय करे सुभला मनाइए करे सुभला मनाइए सुन मीता जियो पिंड सब तन अर्पी जाए यो दर्शन हर जियो पाए। फिर जदों कृपा हो जाए फिर भी ए नहीं कहना कि मैं कीता ते होया नहीं। जन नानक को गुर कृपा धारी जन नानक को गुर कृपा धारी नानक को गुर सब अकुल निरंजन दीठा सब अकुल निरंजन दीठा समा हो चुका है। 5-7 मिनट वध हो गए ने। बाबे नानक दी बाणी दी सिख्या इको जे पाई एको है भाई एको है साहिब मेरा एको है। ते जे उदे दर्शन करने ने ते सब मैं जोत जोत है सोए जिस ते चानन सब मैं चानन गुरसाखी जोत प्रगट हो। पर गुरु की सिख्या लैके गुरु को अजोई करके जिमें शब्द राही मैनू गुरु ने मत दिती मैं उवें तुहाडे नाल सांझी कीती है कि एक पिता एक के हम बारिक तू मेरा गुरहाई। सुन मीता जियो हमारा बरबल जासी हर दर्शन देव दिखाई सुन मीता धूरी को भर जाई ए मन तेरा भाई गाओ पाम मलोवा मल मल धोवा ए मन तैकू दे सन। सुन मीता हों तेरी शरणाई आया प्रभ मिलो देव उपदेसा मान न की जय शरण परी जय करे सो भला मनाइए। सुन मीता जियो पिंड सब तन अर्पी जय यूं दर्शन हर जियो पाइए भयो अनुग्रह प्रसाद संतन के हर नामा है मीठा जन नानक को गुर कृपा धारी सब अकुल निरंजन दीठा। भुला चुका जी खिमा बख्शो क्योंकि आप सारे धन धन गुरु ग्रंथ साहिब की हजूरी भी समर्पित भावना नाल बैठे हो इसलिए इन्ना टिकाओ बनया इन्नी सुरत जुड़ी है ते इन्ना बाणी विचों रस आया। फिर भी अदास कोलों विचार करदिया हुई भुलों की खिमा बख्शनी ते असीस देनी कि गुरु पातशाह इसे तरह गुरु शब्द नूं विचार के रिड़क के ये ज्ञान मैं आप भी प्राप्त करा ते संगत विच भी वंडा। गज के फतेह गजाओ वाहिगुरु जी का खालसा वाहिगुरु जी की।
1: बोले सो निहाल। ज्ञानी जी ने बहुत प्यारे शब्दों दे विच जिस तरह के माता पिता अपने बच्चे सुनाते ना उस तरह बच्चों सानू एक पिता एक सके हम बारक तू मेरा गुरहाई दी शब्द की व्याख्या करके बहुत ही सुचजे ढंग एक गूढ़ के ना साढ़े अंदर पा दिती। सच्चे पातशाह बख्शिश करन ये जो असी शब्द सुनिया यदि विचार सुनी साढ़े हिरदे में वस जाए असी इस शब्द की कमाई कर सकी साडा ये अज का प्रोग्राम लाया सफल हो गए। हार्दिक धन्यवाद है ज्ञानी जी का। ਕੱਲ੍ਹ ਸਵੇਰੇ 9 to 10 o'clock ਤੱਕ ਅਤੇ ਕੱਲ੍ਹ ਸ਼ਾਮ ਨੂੰ ਫਿਰ ਉਹੀ ਟਾਈਮ 7:30 to 8:30। ਆਪ ਜੀ ਸਾਹਿਬ 2 ਹਾਜ਼ਰੀਆਂ ਹੋਰ ਪੜ੍ਹਨਗੇ। ਹੁਣ ਬੇਨਤੀ ਹੈ ਸਾਡੇ ਬਹੁਤ ਹੀ ਪਿਆਰ ਵਾਲੇ ਭਾਈ ਸਫਾਈ ਰਜਿੰਦਰ ਸਿੰਘ ਜੀ ਫਰੀਦਾਬਾਦ ਵਾਲੇ, ਜਿਹਨੂੰ ਅਸੀਂ ਪਿਆਰ ਸਤਿਕਾਰ ਦੇ ਨਾਲ ਰਾਜੂ ਵੀਰ ਜੀ ਕਹਿੰਦੇ ਹਾਂ, ਰਜਿੰਦਰ ਸਿੰਘ ਜੀ ਆਪ ਦੀ ਸੇਵਾ ਦੇ ਵਿੱਚ 1 ਘੰਟੇ ਵਾਸਤੇ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਰਾਜੂ ਵੀਰ ਜੀ ਦਾ ਖਾਸੀਅਤ ਹੈ ਕਿ ਹਰ ਵਕਤ ਇਹਨਾਂ ਨੂੰ ਇਸ ਸਥਾਨ ਦੇ ਨਾਲ ਪਿਆਰ ਹੈ। ਆਪ ਜਦੋਂ ਵੀ ਸਮਾਗਮ ਹੁੰਦਾ ਸਾਨੂੰ ਫੋਨ ਕਰਦੇ ਹਨ ਵੀ ਮੇਰੀ ਹਾਜ਼ਰੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਥਾਨ ਆਪਣਾ ਸਥਾਨ ਹੈ। ਸੋ ਅਸੀਂ ਕਦੇ ਕਦੇ ਟਾਈਮ ਦੇ ਸਕਦੇ ਹਾਂ, ਕਦੇ ਨਹੀਂ ਵੀ ਦੇ ਸਕਦੇ। ਸਾਡੀਆਂ ਭੁੱਲਾਂ ਨਾ ਚਿਤਾਰਨ, ਸਾਡੀਆਂ ਗੁਸਤਾਖੀਆਂ ਨੂੰ ਮਾਫ਼ ਕਰਨਗੇ। ਅਤੇ ਆਪ ਜੀ ਸੇਵਾ ਦੇ ਵਿੱਚ 1 ਘੰਟੇ ਵਾਸਤੇ ਗੁਰਬਾਣੀ ਕੀਰਤਨ ਰਾਹੀਂ ਸਾਹਿਬ ਨੂੰ ਨਿਹਾਲ ਕਰਨਗੇ। ਇਹ ਸਥਾਨ ਸੰਤ ਤਤ ਸਿੰਘ ਜੀ ਮਹਾਰਾਜ ਵਸੋਂ ਆਉਣ ਵਾਲਿਆਂ ਦੇ ਦਰੋਂ ਘਰੋਂ ਵਰਸਾਏ ਹੋਏ ਉਹਨਾਂ ਦੇ ਅਨੰਦ ਸੇਵਕ ਸੰਤ ਸ਼ਾਹਬੇਗ ਸਿੰਘ ਜੀ ਨੇ 1956 ਦੇ ਵਿੱਚ ਇਹ ਸਥਾਨ ਲਿਆ ਸੀ। ਇੱਥੇ ਬਿਲਡਿੰਗ ਉਡਾਈ ਅਤੇ ਜਿੱਥੇ ਇਸ ਸਥਾਨ ਦੀ ਰਜਿਸਟਰੀ ਕਰਵਾਈ। ਸਾਡੇ ਪਾਸੋਂ ਡਾਕੂਮੈਂਟ ਜਿਹੜੇ ਆਏ 1991 ਦੇ ਵਿੱਚ ਪੜ੍ਹ ਕੇ ਹੈਰਾਨੀ ਹੋਈ। ਉਹਨਾਂ ਲਿਖਿਆ ਸੀ ਇਹ ਬਿਲਡਿੰਗ ਦਾ, ਇਸ ਜਗ੍ਹਾ ਦਾ ਮਾਲਕ ਜਿਹੜਾ ਹੈ ਸਰਕਾਰੀ ਰਿਕਾਰਡ ਵਿੱਚ ਕੌਣ ਹੈ? ਸ਼ਾਹਬੇਗ ਸਿੰਘ, ਸਨ ਆਫ ਗੁਰੂ ਗੋਬਿੰਦ ਸਿੰਘ। ਉਸ ਵਕਤ 1956 ਵਿੱਚ ਉਹਨਾਂ ਨੇ ਵਲਦੀਅਤ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਸਥਾਨ ਦੀ, ਅਤੇ ਕਲਗੀਧਰ ਪਾਤਸ਼ਾਹ ਦੀ ਬਰਕਤ ਨਾਲ ਇਹ ਤਪੋ ਸਥਾਨ ਗੁਰੂ ਸੰਗਤਾਂ ਦੀ ਉੱਦਮ ਸਦਕਾ ਵੱਧ ਫੁੱਲ ਰਿਹਾ ਹੈ। ਇਸ ਵਿੱਚ ਸੱਚੇ ਪਾਤਸ਼ਾਹ ਅਤੇ ਜੋ ਸਮਾਗਮ ਅਸੀਂ ਮਨਾ ਰਹੇ ਹਾਂ ਸੰਗਤਾਂ ਦੇ, ਸੰਗਤਾਂ ਸਹਿਯੋਗ ਦਿੰਦੀਆਂ ਹਨ। ਸਾਡੇ ਵੀਰ ਰਜਿੰਦਰ ਸਿੰਘ ਜੀ, ਰਾਜੂ ਵੀਰ ਜੀ ਸ਼ੋਭਿਤ ਹਨ, ਉਹਨਾਂ ਦੀ ਸੇਵਾ 'ਚ ਬੇਨਤੀ ਹੈ 1 ਘੰਟੇ ਵਾਸਤੇ ਗੁਰਬਾਣੀ ਕੀਰਤਨ ਸੰਗਤਾਂ ਨੂੰ ਨਿਹਾਲ ਕਰਨਗੇ। ਇਹ ਜੋ ਪ੍ਰੋਗਰਾਮ ਇੱਥੇ ਹੋ ਰਿਹਾ ਹੈ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਈ ਚੈਨਲ 'ਤੇ ਸਾਡੇ ਵਿੱਚ ਆਏ ਹਨ, ਉਹ ਪਹੁੰਚਾ ਰਹੇ ਹਨ। ਯੂਟਿਊਬ 'ਤੇ ਪ੍ਰੋਗਰਾਮ ਵੀ ਆ ਰਿਹਾ ਹੈ, ਇੰਟਰਨੈਟ 'ਤੇ ਡਾਇਰੈਕਟ ਆ ਰਿਹਾ ਹੈ। ਸਿੱਖੀ ਚੈਨਲ ਵਾਲੇ, ਕੀਰਤਨ ਪ੍ਰਧਾਨਾਂ ਵਾਲੇ, ਅੰਮ੍ਰਿਤਵਾਣੀ ਵਾਲੇ, ਬੜੂ ਨੈੱਟ ਵਾਲੇ, ਇਹ ਸਾਰੇ ਚੈਨਲ ਆਪ ਦੀ ਸੇਵਾ ਕਰ ਰਹੇ ਹਨ। ਸਾਰੇ ਵੀਰਾਂ ਦਾ ਹਾਰਦਿਕ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਥੈਂਕ ਯੂ ਫੋਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ठीक

ਗੁਰ ਜੀ ਕੀ ਫਤਿਹ। ਤਨਤਾ ਦੇ ਯੋਗ ਹੋ ਸਰਬੱਤ ਸੰਗਤ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਜੋ ਕਿ ਸਾਹਿਬਾਂ ਦੇ ਪਾਵਨ ਤੇ ਪਵਿੱਤਰ ਦਰਬਾਰ ਦੇ ਵਿੱਚ ਸਜਾਏ ਜਾ ਰਹੇ ਹਫਤਾਵਾਰੀ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ ਕਥਾ ਕੀਰਤਨ ਗੁਰ ਇਤਿਹਾਸ ਨੂੰ ਸਰਵਣ ਕਰਦੇ ਹੋਏ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਕਰ ਰਹੇ। ਬੜੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ। ਇੱਕ ਮਹਾਂਪੁਰਸ਼ ਐਸੇ ਸੁਹਾਵਣੇ ਸਮੇਂ ਨੂੰ ਤੱਕ ਕੇ ਉਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦਾ ਧੰਨਵਾਦ ਕਰਦਾ ਹੈ। ਉਹ ਕਹਿੰਦਾ ਖੰਡਾ ਬ੍ਰਹਿਮੰਡਾਂ ਤੋਂ ਤੇ ਉੱਚਾ ਨਾਉ ਤੇਰਾ ਨਿਰੰਕਾਰਾ। ਐ ਮੇਰੇ ਵਾਹਿਗੁਰੂ, ਮੇਰੇ ਪਰਮਾਤਮਾ, ਮੇਰੇ ਦਾਤਾ, ਸਭ ਵਲੀਆਂ ਪੀਰਾਂ ਦਾ ਤੇਰੇ ਦਰ ਤੇ ਚੌਂਕੀ ਦਾਰਾ। ਪਾਪ ਭਿਖਿਆ ਲਫਜ਼ਾਂ ਦੀ ਤੇਰੇ ਦਰ ਤੇ ਖੜੇ ਸਵਾਲੀ, ਕਰ ਮੇਰ ਨਿਮਾਣਿਆਂ ਤੇ ਹੇ ਸੰਸਾਰ ਜਗਤ ਦੇ ਮਾਲੀ। ਐ ਦੁਨੀਆਂ ਦਾ ਇਹ ਸੁੰਦਰ ਬਗੀਚਾ ਰਚਣ ਵਾਲੇ ਮੇਰੇ ਦਾਤਾ, ਮੈਂ ਤੇਰੇ ਵਪਾਰਕ ਦਰ ਦੇ ਉੱਤੇ ਆਇਆ ਹਾਂ ਤੇਰੇ ਚਰਨਾਂ ਦੀ ਧੂੜੀ ਨੂੰ ਪਰਸਣ ਵਾਸਤੇ, ਔਰ ਤੇਰੇ ਮੁਬਾਰਕ ਚਰਨਾਂ ਦੇ ਵਿੱਚ ਨਿਮਾਣਾ ਜਿਹਾ ਬਣ ਕੇ ਇੱਕ ਅਰਦਾਸ ਕਰਦਾ ਕਿ ਤੂੰ ਇਹ ਸੰਸਾਰ ਦਾ ਸੁੰਦਰ ਬਗੀਚਾ ਲਾਇਆ ਹੈ ਤੇ ਇਹਦੇ ਤੇ ਆਪਣੀ ਨਦਰੇ ਕਰਮ ਬਣਾਈ ਰੱਖੀ। ਬਹੁਤ ਘਰ ਮਨੁੱਖਤਾ ਦਾ ਤੇ ਮੱਥੇ ਵਿੱਚ ਲਿਖੀ ਤਕਦੀਰ, ਹਿਰਦੇ ਵਿੱਚ ਰਾਮ ਵਸਾ ਤੇ ਸੋਹਣੀ ਘੜ ਦਿੱਤੀ ਤਸਵੀਰ। ਮੇਰੇ ਵਾਹਿਗੁਰੂ, ਤੇਰੀ ਲੀਲਾ ਦਾ ਕੋਈ ਦੁਨੀਆਂ ਦੇ ਵਿੱਚ ਅੰਤ ਨਹੀਂ ਪਾ ਸਕਦਾ, ਕਿਉਂਕਿ ਪੁੱਤ ਭਗਤ ਬਣਾ ਲੈ ਤੂੰ ਤੇ ਜਿਹੜੇ ਲਾਉਣ ਭਜਨ ਨੂੰ ਜੋਤੇ, ਕਈ ਕਥਾ ਕਰਨ ਵਾਲੇ ਦਿੱਤੇ ਕਈ ਬਣਾ ਸਰੋਤੇ, ਤੇ ਕਈ ਲਾਉਣ ਮੁਕਦਰਾਂ ਨੂੰ ਤੇਰੀ ਲੀਲਾ ਦਾ ਕੋਈ ਸਰਕਲੀ ਇਹੋ ਜਿਹਾ ਏ ਮੱਥੇ ਕਈਆਂ ਦੇ ਖੁਸ਼ਹਾਲੀ, ਕਰ ਮੇਰ ਨਿਮਾਣਿਆਂ ਤੇ ਹੇ ਸੰਸਾਰ ਜਗਤ ਦੇ ਮਾਲੀ। ਐਸੇ ਸੁਹਾਵਣੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਅੱਜ ਆਪਾਂ ਸੱਜ ਧੱਜ ਕੇ ਬੈਠੇ ਹਾਂ। ਆਓ ਗੁਰੂ ਕੀ ਸੰਗਤ ਸੀਮਤ ਗਿਆ ਸਮੇਂ ਦੇ ਵਿੱਚ ਜੋ ਲੜੀਵਾਰ ਇਤਿਹਾਸ ਆਪ ਸੰਗਤਾਂ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਸਾਂਝਾ ਕਰਦੇ ਆ ਰਹੇ ਹਾਂ, ਉਹਦੇ ਵਿੱਚੋਂ ਦਸਮ ਪਾਤਸ਼ਾਹ ਦੇ ਜੀਵਨ ਇਤਿਹਾਸ ਦੀ ਇੱਕ ਗਾਥਾ ਰਾਤ ਦੀ ਦੀਵਾਨ ਵਿੱਚ ਆਰੰਭ ਕੀਤਾ ਸੀ ਕਿ ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾਹ ਪੰਜਾਬ ਦੀ ਧਰਤੀ ਨੂੰ ਅਲਵਿਦਾ ਕਹਿ ਕੇ ਦੱਖਣ ਨਵੇੜ ਗੋਦਾਵਰੀ ਨਦੀ ਦੇ ਕੰਢੇ ਤੇ ਪਹੁੰਚੇ। ਬਹਾਦਰ ਸ਼ਾਹ ਦੇ ਨਾਲ ਗੁਰੂ ਕੀ ਸੰਗਤ, ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾਹ ਦਾ ਸੰਪਰਕ ਜਿਹੜਾ ਹੈ ਉਹ ਟੁੱਟ ਚੁੱਕਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਮਾਧੋਦਾਸ ਬੈਰਾਗੀ ਨੂੰ, ਜਿਹੜਾ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਦਾ ਧਾਰਨੀ ਸੀ, ਦਰਸ਼ਨ ਦੇ ਕੇ ਪਿਆਰ ਦੀ ਨਜ਼ਰ ਪਾ ਕੇ ਉਹਨੂੰ ਸੰਤ ਸਿਪਾਹੀ ਬਣਾ ਕੇ ਕੰਧ ਤੇ ਥਾਪਣਾ ਦੇ ਕੇ ਪੰਜਾਬ ਦੇ ਜ਼ੁਲਮੀ ਹਾਕਮਾਂ ਕੋਲੋਂ ਗਿਣ ਗਿਣ ਕੇ ਬਦਲੇ ਲੈਣ ਵਾਸਤੇ ਔਰ ਗਰੀਬਾਂ ਨੂੰ ਤੇ ਮਜ਼ਲੂਮਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਪੰਜਾਬ ਦੀ ਧਰਤੀ ਨੂੰ ਤੋੜ ਦਿੱਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਕਲਗੀਧਰ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਆਗਿਆ ਲੈ ਕੇ ਪੰਜਾਬ ਹਲਾਇਆ ਹੈ। ਔਰ ਕਹਿੰਦੇ ਨੇ ਕਲਗੀ ਵਾਲੇ ਗੁਰੂ ਤੋਂ ਕਈ ਸਿਫਤਾਂ ਲੈ ਕੇ ਫਿਰ ਬੰਦਾ ਤੁਰਿਆ ਦੱਖਣੋਂ ਰਾਹ ਸਿੱਧੇ ਪੈ ਕੇ ਧੰਨ ਦੇਣਾ ਏ ਜਿਸ ਨੇ ਹੰਕਾਰੀ ਮੱਥਾ ਉੱਥੋਂ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜਥਾ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਦੀ ਮੁਬਾਰਕ ਧਰਤੀ ਵਿੱਚ ਆਉਂਦਿਆਂ ਪਹਿਲਾ ਹਮਲਾ ਜਿਹੜਾ ਹੈ ਉਹ ਬਾਲੂਰ ਦੇ ਉੱਤੇ ਕੀਤਾ ਹੈ। ਬਾਲੂਰ ਨੂੰ ਫਤਿਹ ਕਰਕੇ ਅੱਗੇ ਛੱਤ ਵੱਲ ਨੂੰ ਵਧਿਆ ਹੈ, ਸਭ ਤੋਂ ਅੱਗੇ ਸਢੌਰਾ। ਇੱਥੋਂ ਦੇ ਹਾਕਮਾਂ ਨੇ ਗੁਰੂ ਕਲਗੀਧਰ ਦੇ ਅਣਨ ਸੇਵਕ ਪੀਰਾਂ ਦੇ ਪੀਰ ਅੱਲਾ ਦੀ ਬੰਦਗੀ ਕਰਨ ਵਾਲੇ ਬੁੱਧੂ ਸ਼ਾਹ ਨੂੰ ਗੁਰੂ ਕੀ ਸੰਗਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ, ਕਿਉਂਕਿ ਇਹਨੇ ਪੰਘਾਣੀ ਦੇ ਮੈਦਾਨ ਵਿੱਚ ਕਲਗੀਧਰ ਪ੍ਰੀਤਮ ਪਾਤਸ਼ਾਹ ਦੀ ਸਹਾਇਤਾ ਕੀਤੀ ਸੀ। ਔਰ ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾਹ ਨੇ ਇੱਕ ਅਜਿਹਾ ਹੁਕਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਦੀ ਧਰਤੀ ਵੱਲ ਨੂੰ ਤੋਰਿਆ ਸੀ। ਇਹੋ ਜਿਹਾ ਚੋਣਵੇਂ ਹਾਕਮਾਂ ਦੇ ਕੋਲੋਂ ਗਿਣ ਗਿਣ ਕੇ ਬਦਲੇ ਲੈਣੇ ਨੇ, ਇਹਨਾਂ ਛੋਟੇ ਮੋਟੇ ਜਾਲਮਾਂ ਦੇ ਉੱਤੇ ਫਤਿਹ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਬੇ ਪਹੁੰਚਿਆ। ਇਧਰੋਂ ਮਾਲਵੇ ਤੇ ਮਾਝੇ ਦੇ ਅਣਖੀ ਸਿੰਘ ਜਿਨ੍ਹਾਂ ਨੂੰ ਕਲਗੀਧਰ ਪ੍ਰੀਤਮ ਪਾਤਸ਼ਾਹ ਦੇ ਹੁਕਮਨਾਮੇ ਮਿਲ ਚੁੱਕੇ ਨੇ,
اور ظالماں دے ستائے ہوئے مظلوم لوگ بھی بابا بندہ سنگھ بہادر جی دی فوج وچ آن کے بھرتی ہو گئے۔ ایک گھنا جنگل ہے، جنگل دے وچکار گرو کی سنگت ایک مخملی گھا دا میدان ہے جتھے اج کلگی دھر دے ویر دلارے اکٹھے ہوئے نے۔ امرت ویلے آسا جی دی وار دا کیرتن سرون کیتا ہے، ارداسی سنگھ نے ارداس کیتی ہے، گرو مہاراج دا پوتر حکم نامہ پڑھیا گیا، قوم دے ارکھی جرنیل نے اج قوم نو سمبودت ہونا ہے۔ پہلے خالصہ راج دا مکھی بابا بندہ سنگھ بہادر کھچی میان وچوں شمشیر، اور گرو پیارے خالصہ جیو اینا چھوٹے چھوٹے جالما دے کولوں آپا گن گن کے بدلے لے لے نے۔ میں سمجھ لیا ہاں اج قوم دے دل وچ ایک درد ہے، او گرو ماری سرحد دے تے جھولیا حیدری چنڈا، جس سرحد دیاں نیاں وچ اپنے دسم پتا دے لالا نو تسیے دے کے شہید کیتا گیا سی، اور ٹھنڈے برج وچ برج ماتا گجری نے تسیے کے دینے، اج اس سرحد دی اک نال اک کڑکاونی ہے۔ تے میں پیارے خالصے پنتھ دے چرناں وچ بینتی کرنا، خالصہ کسے لپول دے اتے وار نہیں کردا، حملہ کرن تو پہلا پاپی وزیر خان نو کیتے ہوئے گناہاں دی سزا دین واسطے اونوں چیتا کراونا ضروری ہے۔ لو جی کر کے خالصے نے گرمتا ایک کاغذ تے قلم لے لیا ہے، سمر کے پگاوتیاں تیا کے گرو کلگیتر پریتم پاتشاہ دے چرن مانگ کے سربت دا بھلا تے لا کے خوشی دے جکارے، ایک کھڑکا کے پونسے دے اتے چوڑ ارکھی جرنیلا نے سب سری اکال دے جکارے وچ پاپی وزیر خان نو ایک فتح دی چٹھی لکھی ہے۔ سنیو ذرا پیار دے نال ارکھی جرنیل بابا بندہ سنگھ بہادر وزیر خان نو چٹھی ہے۔

Bombay

ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਮਹਾਨ ਬਖਸ਼ਿਸ਼ ਤੇ ਕਿਰਪਾ ਕੀਤੀ ਹੈ। ਮੇਰੇ ਬਹੁਤ ਹੀ ਸਤਿਕਾਰਯੋਗ ਸਿਆਣੇ ਬਜ਼ੁਰਗ ਬੈਠੇ ਨੇ। ਇਹ ਗੁਰੂ ਕੀ ਸੰਗਤ ਢਾਡੀ ਕਲਾ ਹੈ। ਇਹ ਸੰਗਤਾਂ ਦੀਆਂ ਅਸੀਸਾਂ ਹੋਣ, ਪੂਰਨ ਸਤਿਗੁਰੂ ਦੀ ਨਦਰੇ ਕਰਮ ਹੋਵੇ ਤੇ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਉਸਤਾਦ ਮਿਲ ਜਾਵੇ ਤਾਂ ਜਾ ਕੇ ਇਹ ਸਾਰਾ ਕੁਝ ਗ੍ਰਹਿਣ ਹੁੰਦਾ ਹੈ। ਤੇ ਢਾਡੀ ਕਲਾ ਦੇ ਵਿੱਚ ਇੱਕ ਰੀਤ ਹੈ, ਉਹਨੂੰ ਮਿਰਜ਼ਾ ਕਹਿੰਦੇ ਨੇ। ਇਹ ਮਿਰਜ਼ਾ ਰੀਤ ਸਾਥੀਆਂ ਨੇ ਆਪ ਜੀ ਦੇ ਚਰਨਾਂ ਵਿੱਚ ਕਹਿਣਾ ਕੀਤਾ, ਇਹ ਪ੍ਰਵਾਨ ਕਰਿਓ। ਇੱਕ ਵਾਰ ਕਹਿਣੀ ਹੈ, ਚੱਪੜਚਿੜੀ ਦੇ ਮੈਦਾਨ ਵਿੱਚ ਪਾਪੀ ਵਜੀਦ ਖਾਂ ਦੀ ਕਿੱਦਾਂ ਇੱਟ ਨਾਲ ਇੱਟ ਸਿੰਘਾਂ ਨੇ ਖੜਕਾਈ। ਇਹ ਵੀ ਇੱਕ ਢਾਡੀ ਕਲਾ ਹੈ। ਮੇਰਾ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ, ਜ਼ਿੰਦਗੀ ਦੇ ਕੁਝ ਅਸੂਲ ਨੇ ਉਹ ਵੀ ਤੁਹਾਡੀ ਕਿਰਪਾ ਤੇ ਸਤਿਗੁਰੂ ਜੀ ਦੀ ਨਦਰੇ ਕਰਮ ਦੇ ਨਾਲ। ਜਦੋਂ ਅਮਰੀਕਾ ਦੀ ਧਰਤੀ ਵਿੱਚ ਪਹੁੰਚੇ, ਦੂਸਰਿਆਂ ਟਾਉਨਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਤੇ ਜਿੱਥੇ ਕਿਤੇ ਗੁਰੂ ਕੀ ਸੰਗਤ ਮਾਲਵੇ ਦੇ ਪੁਰਾਣੇ ਬਜ਼ੁਰਗ ਵੱਸਦੇ ਨੇ ਨਾ, ਸਟਾਟਨ ਗਏ। ਇੱਕ 90 ਸਾਲ ਦੇ ਬਾਪੂ ਜੀ ਨੇ ਹੁਕਮ ਕੀਤਾ ਵੀ ਜੋੜੇ ਦੀ ਕਲੀ ਸੁਣਨੀ ਹੈ। ਤੋ ਇੰਨਾ ਆਨੰਦ ਆਇਆ, ਮੈਂ ਬੜੇ ਸਤਿਕਾਰ ਨਾਲ ਆਖਿਆ, ਬਾਪੂ ਜੀ ਸੱਤ ਤਰੀਕਿਆਂ ਦੇ ਨਾਲ ਗਾਈ ਜਾਂਦੀ ਹੈ ਤੇ ਦੱਸੋ ਉਹਦੇ ਵਿੱਚੋਂ ਕਿਹੜਾ ਤਰੀਕਾ ਤੁਹਾਨੂੰ ਪਸੰਦ ਹੈ। ਅੱਖਾਂ ਵਿੱਚ ਪਿਆਰ ਦੇ ਹੰਝੂ ਆ ਗਏ, ਗੱਲ ਵਕੜੀ ਪਾ ਕੇ ਕਹਿੰਦੇ, ਬੇਟਾ ਪੂਰੀ ਦਾਲ ਨਹੀਂ, ਇੱਕ ਦਾਣੇ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਰਿੱਝ ਚੁੱਕੀ ਹੈ। ਮੇਰਾ ਸਤਿਗੁਰੂ ਕਿਰਪਾ ਕਰੇ, ਹੁਣ ਜਿਹੜੀ ਵੀ ਜੀ ਕਰਦਾ ਹੈ ਉਹੀ ਸੁਣਾ ਦੇਵੋ। ਤੋ ਕਲੀ ਸੁਣਾਈ, ਇੰਨੇ ਭਾਵਕ ਹੋਏ, ਕਹਿੰਦੇ ਅੱਜ ਗਿਆਨੀ ਪਾਲ ਸਿੰਘ ਪੰਛੀ ਤੇ ਜੀਤਾ ਤੇ ਮੀਤਾ ਜਿਹੜੇ ਨੇ ਉਹ ਯਾਦ ਆ ਗਏ। ਮਹਾਰਾਜ ਕਿਰਪਾ ਕਰੇ, ਇਹ ਸਾਰਾ ਕੁਝ ਵਾਸਤੇ ਸੰਗਤ ਦੀਆਂ ਅਸੀਸਾਂ ਤੇ ਗੁਰੂ ਦੀ ਨਦਰੇ ਕਰਮ ਔਰ ਪਿਆਰ, ਜਿਹੜਾ ਇਹ ਗੁਰੂ ਕੀ ਸੰਗਤ ਤੇ ਜ਼ਰੂਰੀ ਹੋਣਾ।

சரி

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho 250-392-3074। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3074। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਦ ਬਿਗਲ ਅਲਾਨ ਜੰਗ ਵੱਜਿਆ ਜੋੜਾ ਲਾਲਾ ਦਾ ਮੈਦਾਨ ਜੰਗ ਝੱਟਿਆ।

ಮಗನೇ

0: ಹೆಂಗ ಬೆಳೆಯ ಮರಿಯಜ. ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.
3: Shlok Mahalla Pehla. Kood Raja, Kood Parja, Kood Sav Sansar. Kood Mandap, Kood Maadi, Kood Baisanhar.

ਦਸਵੀਂ ਪੌੜੀ ਦੇ ਨਾਲ ਉਚਾਰਨ ਕੀਤਾ ਦੂਜਾ ਸ਼ਲੋਕ ਤੇ ਪੌੜੀ। ਸਾਹਿਬ ਪ੍ਰਮਾਣ ਕਰਦੇ ਨੇ ਕਿ ਆਖਿਰ ਕੁੜਿਆਰ ਤੋਂ ਮਨੁੱਖ ਸਚਿਆਰ ਕਿਸ ਤਰ੍ਹਾਂ ਹੋਵੇ। ਐਸਾ ਪ੍ਰਸ਼ਨ ਜਪੁਜੀ ਸਾਹਿਬ ਦੇ ਵਿੱਚ ਵੀ ਹੈ ਕਿ ਉਹ ਸਚਿਆਰਾ ਹੋਈਏ ਕਿ ਉਹ ਕੂੜਾ ਟੁੱਟੈ ਭਾਲ, ਕਿਵੇਂ ਸਚਿਆਰ ਬਣੀਏ ਤੇ ਝੂਠ ਦੀ ਕੰਧ ਕਿਵੇਂ ਟੁੱਟੇ। ਸਾਹਿਬ ਪ੍ਰਮਾਣ ਕਰਦੇ ਨੇ ਕਿ ਝੂਠ ਦੀ ਕੰਧ ਕਿਸ ਢੰਗ ਨਾਲ ਟੁੱਟ ਸਕਦੀ ਹੈ, ਔਰ ਨਾਲ ਇਹ ਵੀ ਦੱਸਦੇ ਨੇ ਕਿ ਕੂੜ ਸਾਰੇ ਦੇ ਸਾਰੇ ਕੂੜ ਦਾ ਦਾਰੂ ਸੱਚ ਹੈ, ਜਿਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਸਾ ਵੀ ਆਖਿਆ ਕਿ ਸਰਬ ਰੋਗ ਕਾ ਔਖਦ ਨਾ। ਜਿਤਨੇ ਮਾਨਸਿਕ ਰੋਗ ਨੇ, ਅਹੰਕਾਰ ਹੈ, ਤ੍ਰਿਸ਼ਨਾ ਹੈ, ਦੁਬਧਾ ਹੈ, ਲੋਭ ਹੈ, ਵਾਸ਼ਨਾ ਹੈ, ਝੂਠ ਹੈ, ਨਿੰਦਾ ਹੈ, ਕ੍ਰੋਧ ਹੈ, ਕਾਮ ਹੈ, ਲੋਭ ਹੈ, ਮੋਹ ਹੈ, ਇਸ ਤਰ੍ਹਾਂ ਦੇ ਇਹ ਮਾਨਸਿਕ ਰੋਗ ਅਨੰਤ ਨੇ, ਔਰ ਇਹਨਾਂ ਹੀ ਮਾਨਸਿਕ ਰੋਗਾਂ ਦੇ ਬੋਝ ਤੋਂ ਸਰੀਰ ਦੇ ਤਲ ਦੇ ਰੋਗ ਜਨਮ ਲੈਂਦੇ, ਪ੍ਰਗਟ ਹੁੰਦੇ। ਦਰਅਸਲ 90ਵੀਂ ਸਦੀ ਸਰੀਰ ਦੇ ਤਲ ਦੀਆਂ ਬਿਮਾਰੀਆਂ ਉਹਨਾਂ ਦੀਆਂ ਜੜ੍ਹਾਂ ਮਨ ਵਿੱਚ ਆਉਂਦੀਆਂ। 10ਵੀਂ ਸਦੀ ਹੀ ਸਰੀਰਕ ਰੋਗ ਨੇ, ਬਾਕੀ ਤਾਂ ਸਭ ਮਾਨਸਿਕ ਰੋਗ। ਮਨ ਅਤਿਅੰਤ ਰੋਗੀ ਹੋ ਗਿਆ, ਮਨ ਰੋਗਾਂ ਨਾਲ ਬੋਝਲ ਹੋ ਗਿਆ, ਉਹ ਭਾਰ ਚੁੱਕੇ ਸਾਰੇ ਦਾ ਸਾਰਾ ਚੁੱਕ ਨਹੀਂ ਸਕਦਾ, ਉਹ ਤਨ ਤੱਕ ਭੇਜ ਦਿੰਦਾ, ਫਿਰ ਕੁਝ ਤਨ ਨੂੰ ਚੁੱਕਣ ਵਾਸਤੇ ਦੇ ਦਿੰਦਾ, ਤੂੰ ਕੁਛ ਬਿਮਾਰੀਆਂ ਚੁੱਕ। ਅਸਲ ਵਿੱਚ ਤਮਾਮ ਬਿਮਾਰੀਆਂ ਦੀ ਜੜ ਮਨ ਵਿੱਚ ਹੈ, ਤੇ ਪ੍ਰਭੂ ਦਾ ਨਾਮ ਰੋਗਾਂ ਦੀ ਜੜ ਨੂੰ ਹੀ ਕੱਟ ਦਿੰਦਾ ਹੈ। ਐਸਾ ਦਾਰੂ ਲੋੜ ਲੋ ਜਿਤ ਮੰਨੇ ਰੋਗਾਂ ਤਾਂ, ਤੇ ਐਸਾ ਦਾਰੂ ਹੈ ਕਿ ਮਹਾਰਾਜ ਕਹਿੰਦੇ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ। ਸੱਚ ਹੀ ਸਾਰੇ ਪਾਪਾਂ ਸਾਰੇ ਰੋਗਾਂ ਦਾ ਦਾਰੂ ਹੈ, ਸਾਰੇ ਰੋਗ ਤੇ ਪਾਪ ਇਹ ਸੱਚ ਕੱਢ ਦਿੰਦਾ। ਵਾਕਈ ਇਹ ਸਚਿਆਰ ਹੋ ਗਿਆ ਤੋ ਪਹਿਚਾਣ ਸਤਿਗੁਰ ਦੱਸਦੇ ਨੇ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਧੋਏ। ਮਹਾਰਾਜ ਕਹਿੰਦੇ ਨੇ ਕਿ ਸਚਿਆਰ ਤੇ ਤਾਂ ਹੀ ਜਾਣਿਆ ਜਾਏਗਾ ਜੇ ਹਿਰਦਾ ਪਾਵਨ ਹੋ ਗਿਆ, ਹਿਰਦਾ ਸੁੱਚਾ ਹੋ ਗਿਆ, ਹਿਰਦੇ ਦੇ ਸੱਚ ਦਾ ਵਾਸਾ ਹੋ ਗਿਆ। ਭਾਵ ਜਿਸ ਦੀ ਸੋਚਣੀ ਸੱਚ ਤੇ ਮਬਨੀ ਹੈ, ਜਿਹਦਾ ਸੋਚਣਾ ਸੱਚ ਨਹੀਂ ਉਹਦਾ ਹਿਰਦਾ ਸ਼ੁੱਧ ਨਹੀਂ ਹੈ, ਉਹਦਾ ਹਿਰਦਾ ਪਾਵਨ ਨਹੀਂ ਹੈ। ਸੱਚ ਤੋਂ ਬਿਨਾਂ ਸੁੱਚ ਹੁੰਦੀ ਨਹੀਂ, ਕਹੋ ਨਾਨਕ ਸੱਚ ਦੇ ਆਈਏ ਸੁੱਚ ਹੋਵੇ ਤਾਂ ਸੱਚ ਪਾਈ। ਹਕੀਕਤ ਹੈ ਸੱਚ ਤੇ ਸੁੱਚ ਦਾ ਮੇਲ ਹੀ ਰਹਿੰਦਾ ਹੈ, ਤੇ ਸੱਚ ਤੋਂ ਬਿਨਾਂ ਕੀ ਸੁੱਚ ਮੈਂ ਰੱਖੀ ਹੈ, ਸੱਚ ਹੀ ਸੁੱਚ ਹੈ ਵਾਸਤੇ। ਇਸ ਸੱਚ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਸੁੱਚਾ ਹੋ ਜਾਂਦਾ ਹੈ, ਪਾਵਨ ਹੋ ਜਾਂਦਾ ਹੈ, ਉਸਦਾ ਸਭ ਕੁਛ ਪਾਵਨ, ਉਸਦਾ ਰੋਮ ਰੋਮ ਪਾਵਨ। ਤੋ ਮਹਾਰਾਜ ਕਹਿੰਦੇ ਨੇ ਸਚਿਆਰ ਤੇ ਤਾਂ ਹੀ ਜਾਣਿਆ ਜਾਏਗਾ ਕਿ ਉਹਦੀ ਸੋਚਣੀ ਸੱਚ ਤੇ ਮਬਨੀ ਹੋ ਜਾਏ, ਉਹਦੇ ਫੁਰਨੇ ਸੱਚੇ ਹੋਣ, ਉਹਦੇ ਵਿਚਾਰ ਸੱਚੇ ਹੋਣ, ਉਹਦਾ ਫੈਸਲਾ ਸੱਚਾ ਹੋਵੇ, ਤੇ ਉਹ ਹਰ ਵਕਤ ਸੱਚ ਦੇ ਪੱਖ ਵਿੱਚ ਖੜਾ ਹੋਵੇ, ਸੱਚ ਦਾ ਹੀ ਪੱਖ ਲਵੇ, ਤੇ ਸੱਚ ਦਾ ਪੱਖ ਉਹ ਹੀ ਲਵੇਗਾ ਜੋ ਸੱਚ ਸੋਚਦਾ, ਸੱਚ ਨੂੰ ਸੋਚਦਾ, ਸੱਚ ਨੂੰ ਵਿਚਾਰਦਾ, ਸੱਚ ਦੇ ਜਿਹਦੇ ਕੋਲ ਫੁਰਨੇ ਨੇ, ਐਸਾ ਮਨੁੱਖੀ ਸੱਚ ਦੇ ਪੱਖ ਵਿੱਚ ਖੜਾ ਹੋ ਸਕਦਾ ਹੈ। ਅੱਜ ਸੰਸਾਰ ਵਿੱਚ ਮਨੁੱਖ ਦੀ ਸੋਚਣੀ ਇਤਨੀ ਝੂਠੀ ਹੈ, ਹਿਰਦਾ ਇਤਨਾ ਕੁੜਿਆਰ ਹੈ ਕਿ ਇਹ ਥਾਂ ਥਾਂ ਤੇ ਕੂੜ ਦੇ ਪੱਖ ਵਿੱਚ ਹੀ ਖੜਾ ਹੁੰਦਾ ਹੈ, ਸੱਚ ਦੇ ਪੱਖ ਵਿੱਚ ਨਹੀਂ। ਕਦੀ ਕਦਾਈ ਕੋਈ ਈਸਾ ਸੱਚ ਦੇ ਪੱਖ ਵਿੱਚ ਖੜਾ ਹੁੰਦਾ ਹੈ ਤਾਂ ਫਿਰ ਸੂਲੀ ਤੇ ਲਟਕਦਾ, ਕਦੀ ਕਦਾਈ ਕੋਈ ਸੁਕਰਾਤ ਸੱਚ ਦਾ ਦਾਮਨ ਪਕੜਦਾ ਹੈ ਤਾਂ ਜ਼ਹਿਰ ਦਾ ਪਿਆਲਾ ਪੀਣ ਤੇ ਮਜਬੂਰ ਹੁੰਦਾ ਹੈ। ਕਦੀ ਕਦਾਈ ਗੁਰੂ ਨਾਨਕ ਦੇ 5ਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚ ਦੇ ਪੱਖ ਵਿੱਚ ਖੜੇ ਹੁੰਦੇ ਨੇ, ਸ਼ਹੀਦ ਹੋ ਜਾਂਦੇ ਨੇ, ਔਰ ਕਦੀ ਕਦਾਈ ਕੋਈ ਮਜ਼ਲੂਮ ਦੀ ਬਾਂਹ ਪਕੜਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਔਰ ਇਹ ਹਕੀਕਤ ਹੈ ਔਰ ਆਪ ਦਾ ਫਰਮਾਨ ਹੈ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ। ਜਿਸ ਮਜ਼ਲੂਮ ਦੀ ਬਾਂਹ ਪਕੜ ਲਈਏ, ਜਿਸ ਕਮਜ਼ੋਰ ਦੀ ਬਾਂਹ ਪਕੜ ਲਈਏ, ਹੁਣ ਤੇ ਇਹ ਬਾਂਹ ਨਹੀਂ ਛੱਡਣੀ, ਚਾਹੇ ਆਪਣਾ ਸਿਰ ਵੀ ਚਲਾ ਜਾਏ, ਇਹਨੂੰ ਬਚਾਉਣਾ, ਇਹਦੀ ਜੋ ਹੈ ਰੱਖਿਆ ਕਰਨੀ।
تو جس دی سوچنی سچ ہو گئی ہے تو ہر قدم دے تے سچ دا پکھ لیندا ہے، سچ دے پکھ وچ کھڑا ہے، سہج کدے تاں ہی جانیا جائے گا کہ اے سچیا ہے۔ سچ تاں پر جانیے جاں ہردے سچا ہوئے، کوڑ کی مل اترے تن کرے اچھا دوئے۔ جد ہردے دیتوں کوڑ دی میل اتر جاندی ہے تاں تن وی صاف ستھرا ہو جاندا ہے، تن وی پاون ہو جاندا ہے، تن وچوں وی روگ چلے جاندے نے، تن دی اپوترتا وی اپنے آپ دور ہو جاندی ہے۔ حقیقت ہے کہ جس دا من شدھ ہے اونوں تن دی اپوترتا چنگی نہیں لگے گی، وہ تن نوں وی صاف ستھرا رکھے گا۔ لیکن جدا سارا زور تن نوں صاف ستھرا رکھن دے چوے تے من دا خیال نہ ہوے تاں صاحب کہندے من میلے سب کچھ میلا، تن دھوتے من اچھا نہ ہوئے۔ سچ تاں پر جانیے جاں سچ دھرے پیار، سچیار تاں ہوے گا جس سچ نال پیار ہے۔ سچ نال پیار دا مطلب پرماتما نال پیار ہے، کہ سمبندھ اسی نال ہی جڑدا ہے جس نال پیار ہے۔ جس نال پیار نہیں اس نال کوئی رشتہ نہیں، اس نال کوئی سمبندھ نہیں، دوریاں بنیاں رہندیاں نے، بہت وڈیاں دوریاں بنیاں رہندیاں نے۔ اور یہ حقیقت ہے جو سچ تو دور ہے، جو پرماتما تو دور ہے، وہ کسے دے بھی نیڑے نہیں، وہ دور ہی دور ہے۔ مہاراج کہندے نے جہدے اندر سچ دا پیار ہے بس وہی سچیار ہے۔ سچ تاں پر جانیے جاں سچ دھرے پیار، نام سن من رہسیے تاں پائے موکھ دوار۔ سچ دا نام سنے تے کھیڑا اندر پیدا ہو جائے، رہس تے رمز دی دنیا وچ کھو جائے، پرسنتا روم روم وچوں دلن لگ پے سچ نوں سن کے، تاں صاحب کہندے اس طرح دے سچیار نوں موکھ دوار دی پراپتی ہوندی ہے۔ اودے بندھن جنم مرن دے کٹے جاندے، اودے بندھن پوربلے سنسکاراں دے سارے دے سارے کٹے جاندے نے، اونوں موکھ دوار دی پراپتی ہوندی ہے، او مکت ہو جاندا ہے۔ دراصل ایسا دیکھیا گیا ہے کہ دھرم دا مول پھل وی موکھ ہے، مکتی ہے، سوتنترتا ہے، اور یہ حقیقی سوتنترتا ہے۔ ایسی سوتنترتا جنہاں نوں پراپت ہو جائے وہ بیرونی غلامی نوں پسند نہیں کرے گا اور ساریاں لئی سوتنترتا دا باعث بنے گا۔ پر دراصل جو اپنے سنسکاراں دا غلام ہے، اپنے وچاراں دا غلام ہے، جھوٹ دا غلام ہے، وہ جگت نوں غلام رکھ کے ہی سکھی ہوئے، وہ جگت نوں غلام رکھ کے ہی پرسن ہوئے گا۔ حقیقت تے اے ہے کہ غلاماں نے ہی سنسار نوں غلام کیتا ہے۔ جو سوئم سوتنتر ہے، مکت ہے، مکت پرشاں نے کدی سنسار وچ غلامی نہیں لیاندی، سنسار وچ غلامی نوں اوہی لیائے نے جڑے سوئم اپنے سنسکاراں دے، اپنے وکاراں دے غلام سن۔ غلام نوں بیرونی سوتنترتا چنگی نہیں لگدی، تے جس نوں اندر دی سوتنترتا پراپتی ہو گئی، موکھ دوار دی پراپتی ہو گئی، مکتی دی پراپتی ہو گئی، اونوں باہر دی غلامی وی چنگی نہیں لگدی۔ او دنیا نوں آزادی دے دے گا، مکت کرے گا، موکس دے گا۔ دھرم دا پھل وی ہے مکتی، آزادی۔ دیش آزاد ہو جائے، کیما کرنی ہے؟ سچی آزادی نہیں، سچی آزادی تے یہی ہے کہ جنم مرن دے بندھن ٹوٹ جان، سنسکاراں دے بندھن ٹوٹ جان۔ ورنہ ایسا ہوندا ہے کہ دیش آزاد ہو گیا ہے تاں وی بندہ غلاماں دی طرح جی رہا ہے، تاں وی انیکاں بندھن اس دے اوپر ہوندے نے۔ دنیا وچ انت دیش آزاد آکھے جاندے نے، پر جے منکھ نوں دیکھیے تے اپنے سنسکاراں دا غلام ہے، اپنے ملین وچاراں دا غلام ہے، کوڑ دا غلام ہے۔ تو جو کوڑ دا غلام ہے وہ باہر سوتنترتا پسند نہیں کرے گا۔ انج کہہ لو ساری دنیا وچ اگر ویاپک روپ وچ بیرونی طور تے بھی غلامی ہے تاں غلاماں کر کے ہی غلامی ہے، موکش پرشتاں کر کے تے باہر مکتی ہی آؤں ہے، سوتنترتا ہی آؤں ہے۔ تو صاحب کہندے نے جو پرماتما دا نام سندے ہی پرسن ہو جائے تے جے دے اندر سچ دا پیار پیدا ہویا ہے پائے موکھ دوار، اونوں موکھ دوار دی پراپتی ہو جاندی ہے۔ سچ تاں پر جانیے جاں جگت جانے جیو، تاں ہی سچیار جانیا جائے گا جے کس دے کول جیون دی جگتی ہو، جیون دا ڈھنگ ہو۔ تے جیون دی جگت کی ہے؟ دراصل اونوں پتا ہوئے کی کھانا ہے، کی پینا ہے، کنا کو سونا ہے، کی پہننا ہے، کی بولنا ہے، کی ویکھنا ہے، کی سننا ہے۔ سمچی جیون شیلی جگتی رچ جس دے کول ہوے سمجھ لو سچیار ہے۔ او دا اٹھنا بیٹھنا سونا جاگنا ہسنا رونا بولنا
ਇਹ ਸਭ ਕੁਛ ਸੱਚ ਦੇ ਉੱਤੇ ਮਬਨੀ ਹੋਵੇਗਾ। ਐਸੇ ਬੰਦੇ ਦਾ ਬੋਲਣਾ ਸੱਚ, ਵੇਖਣਾ ਸੱਚ, ਸੁਣਨਾ ਸੱਚ, ਸੌਣਾ ਸੱਚ, ਜਾਗਣਾ ਸੱਚ, ਜੀਵਣਾ ਸੱਚ, ਮਰਨਾ ਵੀ ਸੱਚ। ਹਰ ਕਰਮ ਦੇ ਉੱਤੇ ਜਦ ਸੱਚ ਦੀ ਮੋਹਰ ਹੋਵੇ ਤੇ ਸਮਝ ਲਓ ਇਹ ਸਚਿਆਰ ਹੈ। ਤੋ ਮਹਾਰਾਜ ਕਹਿੰਦੇ ਨੇ ਸਚਿਆਰ ਉਹੀ ਹੈ ਜਿਹਦੇ ਕੋਲ ਇਸ ਢੰਗ ਦੀ ਜੀਵਨ ਦੀ ਜੁਗਤੀ ਹੈ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਭਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਦਿਓ। ਜੀਵਨ ਦੀ ਮਹਾਨ ਜੁਗਤੀ ਕਿਹੜੀ ਹੈ ਔਰ ਕੀ ਹੋਣੀ ਚਾਹੀਦੀ ਹੈ? ਮਹਾਰਾਜ ਕਹਿੰਦੇ ਨੇ ਧਰਤੀ ਰੂਪੀ ਇਹ ਜਿਹੜੀ ਕਾਇਆ ਹੈ, ਇਹ ਜੋ ਸਰੀਰ ਹੈ, ਇਹ ਧਰਤੀ ਹੈ, ਇਹਨੂੰ ਕਰਮ ਭੂਮੀ ਕਰਕੇ ਆਖਿਆ ਗਿਆ। ਕਰਮ ਭੂਮੀ, ਜਿਤਨਾ ਪਸ਼ੂ ਜਗਤ ਹੈ ਉਹਨੂੰ ਭੋਗ ਭੂਮੀ ਕਹਿੰਦੇ ਨੇ, ਜਿਤਨਾ ਮਨੁੱਖੀ ਜਗਤ ਹੈ ਇਹਨੂੰ ਕਰਮ ਭੂਮੀ ਕਹਿੰਦੇ ਨੇ। ਪਸ਼ੂ ਭੋਗਣ ਲਈ ਆਇਆ ਹੈ, ਮਨੁੱਖ ਕੁਛ ਭੋਗਣ ਲਈ ਵੀ ਆਇਆ ਹੈ ਪਰ ਨਾਲੇ ਕਰਨ ਲਈ ਵੀ ਆਇਆ, ਬੀਜਣ ਲਈ ਵੀ ਆਇਆ। ਤੋ ਸ਼ਾਇਦ ਕਹਿੰਦੇ ਨੇ ਕਰਮ ਭੂਮ ਮੇ ਭੋਗੋ ਨਾਮ, ਇਸ ਕਰਮ ਭੂਮੀ ਦੇ ਵਿੱਚ ਨਾਮ ਬੀਜੋ, ਸੱਚ ਨੂੰ ਬੀਜੋ, ਤਾਂ ਕਿ ਰੋਮ ਰੋਮ ਵਿੱਚੋਂ ਸੱਚ ਪ੍ਰਗਟ ਹੋਵੇ। ਧਰਤੀ ਦੇ ਵਿੱਚ ਜੋ ਕੁਛ ਬੀਜਾਂਗੇ ਉਹੀ ਬਾਹਰ ਪ੍ਰਗਟ ਹੋਵੇਗਾ। ਹਕੀਕਤ ਹੈ ਜੋ ਇਸ ਕਾਇਆ ਦੇ ਵਿੱਚ ਪਾਵਾਂਗੇ ਉਹੀ ਕੁਛ ਬਾਹਰ ਨਿਕਲੇਗਾ। ਜੋ ਪਾਵੇ ਭਾਂਡੇ ਵਿੱਚ ਵਸਤੂ, ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਇੱਕ ਭਾਂਡੇ ਵਿੱਚ, ਇੱਕ ਬੋਤਲ ਵਿੱਚ ਅਗਰ ਸ਼ਰਾਬ ਭਰੀ ਹੈ ਤੇ ਹੁਣ ਉਂਡੇਲੀਏ ਤੇ ਆਖੀਏ ਇਹਦੇ ਚੋਂ ਸ਼ਰਬਤ ਨਿਕਲੇ, ਇਹਦੇ ਚੋਂ ਅੰਮ੍ਰਿਤ ਨਿਕਲੇ, ਨਹੀਂ, ਜੋ ਕੁਛ ਉਸ ਵਿੱਚ ਪਾਇਆ ਸੀ ਉਹੀ ਨਿਕਲੇਗਾ। ਇੱਕ ਬੋਤਲ ਵਿੱਚ ਸ਼ਹਿਦ ਪਾਇਆ ਹੈ ਤੇ ਹੁਣ ਸ਼ਹਿਦ ਨਿਕਲ ਰਹੀ ਹੈ ਬਾਹਰ ਤੇ ਬੰਦਾ ਆਖੇ ਇਹਦੇ ਚੋਂ ਸ਼ਰਾਬ ਨਿਕਲੇ, ਨਹੀਂ, ਜੋ ਕੁਛ ਪਾਇਆ ਗਿਆ ਉਹੀ ਬਾਹਰ ਨਿਕਲੇਗਾ। ਅਗਰ ਹਿਰਦੇ ਦੀ ਇਸ ਭੂਮੀ ਵਿੱਚ, ਇਸ ਕਾਇਆ ਦੀ ਧਰਤੀ ਵਿੱਚ ਸੱਚ ਨੂੰ ਬੀਜਿਆ ਗਿਆ ਤਾਂ ਬਾਹਰ ਸੱਚ ਹੀ ਪ੍ਰਗਟ ਹੋਵੇਗਾ। ਅੱਖਾਂ ਵਿੱਚ, ਕੰਨਾਂ ਵਿੱਚ, ਰਸਨਾਂ ਵਿੱਚ, ਰੋਮ ਰੋਮ ਵਿੱਚ ਬਾਹਰ ਸੱਚ ਹੀ ਪ੍ਰਗਟ ਹੋਵੇਗਾ। ਪਰ ਅੰਦਰ ਬੀਜਿਆ ਹੀ ਕੂੜ ਗਿਆ ਤਾਂ ਫਿਰ ਰੋਮ ਰੋਮ ਵਿੱਚ ਕੂੜ ਹੀ ਬਾਹਰ ਪ੍ਰਗਟ ਹੋਵੇਗਾ। ਤੋ ਮਹਾਰਾਜ ਕਹਿੰਦੇ ਨੇ ਉਹਦੇ ਕੋਲ ਜੀਵਨ ਦੀ ਜੁਗਤੀ ਆਉਂਦੀ ਹੈ, ਸਚਿਆਰ ਦੀ ਪਹਿਚਾਣ ਹੈ ਕਿ ਇਸ ਕਾਇਆ ਨੂੰ ਧਰਤੀ ਬਣਾ ਕੇ ਉਹ ਜਿਹੜਾ ਕਰਤਾ ਪੁਰਖ ਹੈ, ਉਹ ਜਿਹੜਾ ਈਸ਼ਵਰ ਹੈ, ਉਹਦਾ ਬੀਜ ਇਸ ਕਾਇਆ ਦੇ ਵਿੱਚ ਉਹ ਬੀਜਦਾ ਹੈ। ਭਾਵ ਉਸ ਕਰਤੇ ਪੁਰਖ ਦਾ ਜੋ ਨਾਮ ਹੈ, ਉਹਦਾ ਜੋ ਸਿਮਰਨ ਹੈ, ਇਹ ਬੀਜ ਉਹ ਕਾਇਆ ਦੀ ਧਰਤੀ ਦੇ ਵਿੱਚ ਬੋਂਦਾ ਹੈ। ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਬੀਓ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ। ਸਚਿਆਰ ਤੇ ਤਾਂ ਹੀ ਜਾਣਿਆ ਜਾਏਗਾ ਜੇ ਸਿੱਖਿਆ ਸੱਚੀ ਲਵੇ। ਤੇ ਸੱਚੀ ਸਿੱਖਿਆ ਵਿੱਚ ਕੀ ਆਉਂਦਾ ਹੈ? ਸੱਚੀ ਸਿੱਖਿਆ ਵਿੱਚ ਇਹ ਆਉਂਦਾ ਹੈ, ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਉਹ ਜੀਵਾਂ ਤੇ ਦਇਆ ਕਰੇਗਾ, ਦਾਨ ਕਰੇਗਾ, ਪੁੰਨ ਕਰੇਗਾ, ਉਸ ਤੋਂ ਕਿਸੇ ਨੂੰ ਚੋਟ ਨਹੀਂ ਪਹੁੰਚੇਗੀ। ਉਸ ਤੋਂ ਜਗਤ ਨੂੰ ਕੁਛ ਪ੍ਰਾਪਤ ਤੇ ਹੋਵੇਗਾ, ਉਸ ਤੋਂ ਚੋਟ ਨਹੀਂ ਪਹੁੰਚੇਗੀ। ਇਹ ਸਚਿਆਰ ਦੀ ਪਹਿਚਾਣ ਹੈ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਅੰਤਰਗਤ ਤੀਰਥ ਮਲ ਨਾਓ, ਅੰਤਰੀਵ ਤੀਰਥ ਆਪਣਾ ਅੰਤਿਸ਼ ਕਰਨ ਦੇ ਵਿੱਚ ਉਹ ਨਿਵਾਸ ਕਰੇ, ਆਪਣੀ ਆਤਮਾ ਵਿੱਚ ਉਹ ਨਿਵਾਸ ਕਰੇ, ਸ਼ੁੱਧ ਕਰਕੇ। ਦਰਅਸਲ ਸਚਿਆਰ ਤੇ ਤਾਂ ਜਾਣਿਆ ਜਾਏਗਾ ਇਸ ਤਰ੍ਹਾਂ ਦੇ ਆਤਮਾ ਦੇ ਤੀਰਥ ਵਿੱਚ ਕੋਈ ਨਿਵਾਸ ਕਰੇ ਤੇ ਇਸ਼ਨਾਨ ਕਰੇ। ਸਤਿਗੁਰੂ ਨੂੰ ਪੁੱਛ ਕਹਿ ਬਹਿ ਰਹਿ ਕਰੇ ਨਿਵਾਸ। ਪਰ ਸਵਾਲ ਇਹ ਪੈਦਾ ਹੁੰਦਾ ਹੈ, ਇਸ ਆਤਮਾ ਦੇ ਤੀਰਥ ਤੇ ਨਿਵਾਸ ਕੋਈ ਕਿਸ ਤਰ੍ਹਾਂ ਕਰੇ? ਸਤਿਗੁਰੂ ਨੂੰ ਪੁੱਛ ਕੇ, ਸ਼ਬਦ ਤੋਂ ਪ੍ਰੇਰਨਾ ਲੈ, ਸ਼ਬਦ ਦੀ ਵਿਚਾਰ ਤੋਂ ਪ੍ਰੇਰਨਾ ਲੈ ਕੇ ਉਸ ਸੱਚ ਦੇ ਤੀਰਥ ਤੇ ਨਿਵਾਸ ਕਰੇ, ਤਾਂ ਹੀ ਸਚਿਆਰ ਜਾਣਿਆ ਜਾਏਗਾ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਹੋਏ। ਸਾਰੇ ਪਾਪਾਂ ਦਾ ਦਾਰੂ ਹੈ ਸੱਚ, ਸਾਰੇ ਪਾਪਾਂ ਨੂੰ ਧੋ ਕੇ ਉਹ ਬਾਹਰ ਕੱਢ ਦਿੰਦਾ। ਹਕੀਕਤ ਹੈ ਕਿ ਸੱਚ ਨੂੰ ਭੁਲਾ ਕੇ, ਸੱਚ ਨੂੰ ਇੱਕ ਪਾਸੇ ਰੱਖ ਕੇ, ਉਹਦਾ ਸਿਮਰਨ ਇੱਕ ਪਾਸੇ ਰੱਖ ਕੇ ਕੋਈ ਵੀ ਧਾਰਮਿਕ ਕਰਮ ਕਰੀਏ, ਉਹਦੇ ਨਾਲ ਪਾਪ ਮਿਟਦੇ ਨੇ, ਨਾ ਗਿਆਨ ਨਾਲ ਮਿਟਦੇ ਨੇ, ਨਾ ਦਾਨ ਨਾਲ ਮਿਟਦੇ ਨੇ। ਬੜੇ ਬੜੇ ਦਾਨੀ ਮੈਲੇ ਵੇਖੇ ਗਏ ਨੇ, ਬੜੇ ਬੜੇ ਗਿਆਨੀ ਮਲੀਨ ਵੇਖੇ ਗਏ, ਬੜੇ ਬੜੇ ਦਾਰਸ਼ਨਿਕ ਹੰਕਾਰੀ ਦੇਖੇ ਗਏ ਨੇ, ਔਰ ਬੜੇ ਬੜੇ ਸਮਾਜ ਸੇਵਕੀ ਲੁਟੇਰੇ ਵੇਖੇ ਗਏ, ਬੜੇ ਬੜੇ ਦੇਸ਼ ਭਗਤ ਪ੍ਰਬਲ ਢੰਗ ਦੇ ਹੰਕਾਰੀ ਵੇਖੇ ਗਏ ਨੇ। ਪਰ ਜੋ ਸੱਚ ਨਾਲ ਜੁੜ ਗਿਆ, ਉਹਦੇ ਸਾਰੇ ਪਾਪ ਦੂਰ ਹੋ ਜਾਂਦੇ, ਉਹਦੀ ਸਾਰੀ ਮੈਲ ਧੁੱਲ ਕੇ ਬਾਹਰ ਆ ਜਾਂਦੀ ਹੈ। ਇਸ ਵਾਸਤੇ ਸੱਚ ਹੀ ਸਾਰੇ ਪਾਪਾਂ ਦਾ ਦਾਰੂ ਹੈ, ਸੱਚ ਹੀ ਸਾਰੇ ਰੋਗਾਂ ਦਾ ਦਾਰੂ ਹੈ, ਤੇ ਸੱਚ ਹੀ ਸਾਰੇ ਪਾਪਾਂ ਨੂੰ ਜੜੋਂ ਕੱਟ ਦਿੰਦਾ ਹੈ।
ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਮੈਂ ਉਹਨਾਂ ਦੇ ਅੱਗੋਂ ਜੋਦੜੀ ਕਰਦਾ, ਬੇਨਤੀ ਕਰਦਾ, ਕਰਲੇ ਕਰਦਾ, ਕਿਹਨਾਂ ਦੇ ਅੱਗੋਂ? ਜਿਨ੍ਹਾਂ ਦੇ ਪੱਲੇ ਵਿੱਚ ਸੱਚ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ। ਮੈਂ ਉਹਨਾਂ ਦੇ ਅੱਗੋਂ ਹੁਕਮ ਨਹੀਂ ਕਰਦਾ, ਮੈਂ ਉਹਨਾਂ ਦੇ ਸਾਹਮਣੇ ਨਹੀਂ ਆਉਂਦਾ, ਮੈਂ ਤੇ ਹੱਥ ਜੋੜ ਕੇ ਉਹਨਾਂ ਦੇ ਅੱਗੋਂ ਖੜਦਾ, ਮੈਂ ਤੇ ਬੇਨਤੀ ਰੂਪ ਵਿੱਚ ਉਹਨਾਂ ਦੇ ਨਾਲ ਬਚਨ ਕਰਦਾ, ਮੈਂ ਤੇ ਜੋੜਣੀਆਂ ਉਹਨਾਂ ਦੇ ਅੱਗੋਂ ਕਰਦਾ ਜਿਨ੍ਹਾਂ ਦੇ ਕੋਲ ਸੱਚ ਹੈ। ਦਰਅਸਲ ਜਿਹਦੇ ਕੋਲ ਸੱਚ ਹੈ ਉਹ ਤੇ ਇਤਨਾ ਮਹਾਨ ਹੈ ਕਿ ਜਗਤ ਦੀਆਂ ਮਹਾਨ ਹਸਤੀਆਂ ਵੀ ਉਹਦੇ ਅੱਗੋਂ ਹੱਥ ਜੋੜ ਕੇ ਖੜੀਆਂ ਆਉਣਗੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਰਅਸਲ ਇਹਦੇ ਵਿੱਚ ਐਸਾ ਕਹਿਣਾ ਚਾਹੁੰਦੇ ਨੇ, ਔਰ ਇਹੀ ਕੁਛ ਕਹਿ ਰਹੇ ਨੇ ਕਿ ਜਗਤ ਦੇ ਮਹਾਨ ਜੀ ਵੀ ਉਸਦੇ ਅੱਗੋਂ ਹੱਥ ਜੋੜ ਕੇ ਖੜੇ ਹੋਣਗੇ ਜਿਹਦੇ ਕੋਲ ਸੱਚ ਹੈ, ਜੋ ਸੱਚ ਨਾਲ ਜੁੜ ਗਿਆ, ਜਿਹਦੇ ਕੋਲ ਸਾਰੇ ਪਾਪੋਂ ਨੂੰ ਦੂਰ ਕਰਨ ਦਾ ਦਾਰੂ ਸੱਚ ਹੈ, ਉਹ ਇਤਨਾ ਮਹਾਨ ਹੈ। ਮਹਾਰਾਜ ਕਹਿੰਦੇ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ ਔੜੀ। ਦਾਨ ਮਹਿੰਦਾ ਤਲੀ ਖਾ, ਜੇ ਮਿਲੇ ਤਾਂ ਮਸਤਕ ਲਾਈਏ। ਐਸੇ ਜੋ ਸਚਿਆਰ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ, ਜਿਨ੍ਹਾਂ ਦੇ ਰੋਮ ਰੋਮ ਵਿੱਚ ਸੱਚ ਹੈ, ਇਹ ਪਰਿਪੂਰਨ ਪਰਮਾਤਮਾ, ਮੈਂ ਤੇ ਇੱਕੋ ਹੀ ਦਾਨ ਤੇਰੇ ਕੋਲ ਮੰਗਦਾ, ਉਹਨਾਂ ਦੇ ਚਰਨਾਂ ਦੀ ਖਾਕ ਮੈਨੂੰ ਦੇ, ਉਹਨਾਂ ਦੇ ਚਰਨਾਂ ਦੀ ਧੂਪ ਮੈਨੂੰ ਦੇ। ਕਹਿੰਦੇ ਨੇ, ਨਾਮ ਅਭਿਆਸੀ ਜਿਹੜਾ ਹੈ, ਉਹਦੇ ਸਰੀਰ ਤੋਂ ਜਿਹੜੀ ਵਾਈਬ੍ਰੇਸ਼ਨ ਨਿਕਲਦੀ ਹੈ, ਤਰੰਗਾਂ ਨਿਕਲਦੀਆਂ ਨੇ, ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਖਾਕ ਨੂੰ ਤੇ ਪਾਣੀ ਨੂੰ। ਖਾਕ ਅਕਸੀਰ ਬਣ ਜਾਂਦੀ ਹੈ, ਪਾਣੀ ਅੰਮ੍ਰਿਤ ਬਣ ਜਾਂਦਾ। ਜਿੱਥੇ ਬੈਠ ਕੇ ਕੋਈ ਭਜਨ ਕਰ ਰਿਹਾ ਹੈ, ਨਾਮ ਉਚਾਰਨ ਕਰ ਰਿਹਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਐਸਾ ਉਚਾਰਨ ਕਰ ਰਿਹਾ ਇਕਾਗਰ ਚਿੱਤ ਹੋ ਕੇ, ਤਾਂ ਆਲੇ ਦੁਆਲੇ ਪਾਣੀ ਚਾਹੇ ਭਾਂਡੇ 'ਚ ਪਿਆ, ਤੇ ਚਾਹੇ ਘੜੇ ਵਿੱਚ ਪਿਆ ਜਾਂ ਸਰੋਵਰ ਹੈ, ਉਹ ਪਾਣੀ ਅੰਮ੍ਰਿਤ ਬਣੇ ਔਰ ਹਾਕ ਅਕਸੀਰ ਬਣੇ। ਦਰਬਾਰ ਸਾਹਿਬ ਦੇ ਸਰੋਵਰ ਨੂੰ ਇਸੇ ਵਾਸਤੇ ਹੀ ਅਸੀਂ ਅੰਮ੍ਰਿਤ ਸਰੋਵਰ ਕਹਿੰਦੇ ਹਾਂ, ਕਿਉਂਕਿ ਅੰਮ੍ਰਿਤਮਈ ਨਾਮ ਅੱਠੇ ਪੈਰ ਉੱਥੇ ਗੂੰਜਦਾ ਰਹਿੰਦਾ। ਅੱਠੇ ਪੈਰ ਨਾਮ ਦਾ ਉੱਥੇ ਉਚਾਰਨ ਹੈ, ਤੇ ਨਾਮ ਦੀ ਛੋਹ ਪਾਣੀ ਨੂੰ ਅੰਮ੍ਰਿਤ ਬਣਾ ਦਿੰਦੀ ਹੈ, ਨਾਮ ਦੀ ਛੋਹ ਹਾਕ ਨੂੰ ਅਕਸੀਰ ਬਣਾ ਦਿੰਦੀ ਹੈ। ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਸ਼ੇਖ ਸਾਦੀ ਸਾਹਿਬ ਦਾ ਫਰਮਾਨ ਹੈ, ਸੁਰਮਾ ਕੁੰਤੋ ਹਾਕ ਔਲੀਆ, ਤਾਬਾ ਬੇਨੀ ਇਬਤਦਾ ਤਾ ਇੰਤਿਹਾ। ਜੇ ਆਦ ਤੋਂ ਲੈ ਕੇ ਤੂੰ ਅੰਤ ਤੱਕ ਵੇਖਣਾ ਚਾਹੁੰਦਾ ਹੈ, ਤਾਂ ਜਿਹੜੇ ਔਲੀਆ ਨੇ, ਜੋ ਅੱਲਾ ਨਾਲ ਜੁੜੇ ਹੋਏ ਨੇ, ਉਹਨਾਂ ਦੇ ਚਰਨਾਂ ਦੀ ਖਾਕ ਨੂੰ ਆਪਣੀ ਅੱਖਾਂ ਵਿੱਚ ਪਾ, ਉਹਨੂੰ ਸੁਰਮਾ ਬਣਾ। ਸੁਰਮਾ ਕੁੰਤੋ ਹਾਕ ਔਲੀਆ, ਤਾਬਾ ਬੇਨੀ ਇਬਤਦਾ ਤਾ ਇੰਤਿਹਾ। ਦਰਅਸਲ ਨਾਮ ਦੀਆਂ ਤਰੰਗਾਂ, ਨਾਮ ਦੀ ਝਨਕਾਰ, ਨਾਮ ਦੀ ਝਰਨਾਹਟ ਹਾਕ ਨੂੰ ਔਰ ਪਾਣੀ ਨੂੰ ਜ਼ਿਆਦਾ ਮੁਤਾਸਰ ਕਰਦੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਕਾਫੀ ਚਿਰ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ, ਕਲਮ ਨਾਲ ਵੀ ਔਰ ਹੱਥਾਂ ਨਾਲ ਵੀ। ਆਪ ਲੰਗਰ ਵੀ ਚਲਾਉਂਦੇ ਸਨ, ਅਤੇ ਲੰਗਰ ਤੋਂ ਫਾਰ ਹੋ ਕੇ ਫਿਰ ਆਪ ਲਿਖਦੇ ਹੁੰਦੇ ਸਨ। ਔਰ ਇਹ ਵੀ ਇੱਕ ਇਤਿਹਾਸ ਹੈ ਕਿ ਇੱਕ ਦਿਨ ਨੰਦ ਲਾਲ ਜੈਸਾ ਕਵੀ, ਸ਼ਾਇਰ, ਦਾਰਸ਼ਨਿਕ, ਫਿਲੋਸਫਰ ਤਲਵਾਰ ਪਹਿਨ ਕੇ ਆ ਗਿਆ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਨੰਦ ਲਾਲ ਤੇਰੀ ਕਲਮ ਜੋ ਕੁਛ ਕਰ ਸਕਦੀ ਹੈ, ਤੇਰੀ ਤਲਵਾਰ ਉਹ ਨਹੀਂ ਕਰ ਸਕਦੀ। ਤੇਰੇ ਹੱਥ ਵਿੱਚ ਕਲਮ ਹੀ ਸ਼ੋਭਾ ਪਾਉਂਦੀ ਹੈ, ਤੇਰੇ ਹੱਥ ਵਿੱਚ ਤਲਵਾਰ ਨਹੀਂ। ਤੂੰ ਦਾਰਸ਼ਨਿਕ ਹੈ, ਤੂੰ ਕੋਮਲ ਹੁਨਰਾਂ ਦਾ ਮਾਲਕ ਹੈ, ਤੂੰ ਮੈਦਾਨੇ ਜੰਗ ਵਿੱਚ ਕਿਸੇ ਦਾ ਖੂਨ ਨਹੀਂ ਵੇਚ ਸਕਦਾ, ਤੂੰ ਤੇ ਕੋਮਲ ਹੁਨਰਾਂ ਦਾ ਮਾਲਕ ਹੈ, ਤੇਰੀ ਕਲਮ ਹੀ ਕ੍ਰਾਂਤੀ ਲਿਆ ਸਕਦੀ ਹੈ, ਤੈਨੂੰ

ਦਿਨ ਬਤੀਤ ਹੁੰਦੇ ਗਏ, ਮੰਗਾਂ ਮਿਟਦੀਆਂ ਗਈਆਂ। ਪਰਮ ਪੁਰਖ, ਮਹਾਨ ਪੁਰਖ ਦੀ ਸੰਗਤ ਕਰੀਬਨ ਕਰੀਬਨ ਸੰਸਾਰ ਦੀਆਂ ਮੰਗਾਂ ਨੂੰ ਹੀ ਖਤਮ ਕਰਦੀ ਹੈ। ਜਿਹਦੇ ਕੋਲ ਬੈਠ ਕੇ ਸੰਸਾਰ ਦੀ ਮੰਗ ਵਧੇ, ਉਹ ਬੰਦਾ ਸੰਸਾਰੀ ਹੈ, ਉਹ ਬੰਦਾ ਭਗਤ ਨਹੀਂ, ਉਹ ਬੰਦਾ ਸੰਤ ਨਹੀਂ। ਤੇ ਜਿਹਦੇ ਕੋਲ ਬੈਠ ਕੇ ਸੰਸਾਰ ਦੀ ਮੰਗ ਘਟੇ ਤੇ ਕਰਤਾਰ ਦੀ ਮੰਗ ਪੈਦਾ ਹੋਵੇ, ਦਰਅਸਲ ਉਹੀ ਬੰਦਾ ਸੰਤ, ਉਹੀ ਭਗਤ। ਤੋ ਨੰਦ ਲਾਲ ਕਹਿੰਦੇ, ਮਹਾਰਾਜ ਜਦ ਮੈਂ ਆਇਆ ਸੀ ਤੇ ਮੰਗਾਂ ਦਾ ਗੁਬਾਰ ਮੇਰੇ ਅੰਦਰ ਸੀ, ਹੁਣ ਤੇ ਸਹਿਜੇ ਸਹਿਜੇ ਸਾਰੀਆਂ ਰੁਖਸਤ ਹੋ ਗਈਆਂ ਤੇ ਹੁਣ ਮੈਂ ਕੀ ਮੰਗਾਂ। ਗੁਰਦੇਵ ਕਹਿਣ ਲੱਗੇ, ਅੱਜ ਅਸੀਂ ਸੰਕਲਪ ਕੀਤਾ ਹੈ ਤੈਨੂੰ ਕੁਛ ਦੇਣਾ, ਤੇ ਜਦ ਦੇਣਾ ਤੇ ਚਲੋ ਨਹੀਂ ਕੋਈ ਮੰਗ ਤਾਂ ਵੀ ਕਿਸੇ ਮੰਗ ਨੂੰ ਜਨਮ ਦੇ, ਤੂੰ ਮੰਗ। ਭਾਈ ਸਾਹਿਬ, ਭਾਈ ਨੰਦ ਲਾਲ ਦੀ ਇਹ ਮੰਗ ਦੀਵਾਨੇ ਗੋਇਆ ਨਾਮਕ ਪੋਥੀ ਗ੍ਰੰਥ ਵਿੱਚ ਦਰਜ ਹੈ। ਆਪ ਹੱਥ ਜੋੜ ਕੇ ਦਸਤ ਬਸਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ। ਇੱਕ ਕੋਈ ਆਰਜ਼ੂ ਰਹਿ ਗਈ ਹੈ ਮੇਰੇ ਪਾਤਸ਼ਾਹ, ਬਾਕੀ ਸਭ ਮਿਟ ਗਈਆਂ, ਬਾਕੀ ਤਮਾਮ ਇੱਛਾਵਾਂ ਸ਼ਾਂਤ ਹੋ ਗਈਆਂ। ਇੱਕ ਆਰਜ਼ੂ ਹੈ, ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ। ਐ ਮੇਰੇ ਪਾਤਸ਼ਾਹ, ਇੱਕੋ ਹੀ ਆਰਜ਼ੂ ਮੇਰਾ ਦਿਲ ਕਰਦਾ ਹੈ ਕਿ ਇਹ ਸੰਗਤਾਂ, ਇਹ ਰਸਕ ਪੁਰਸ਼, ਇਹ ਨਾਮ ਹਰੀਕ, ਇਹ ਨਾਮ ਦੇ ਰਸੀਏ, ਜਿਨ੍ਹਾਂ ਜਿਨ੍ਹਾਂ ਗਲੀਆਂ ਚੋਂ ਲੰਘ ਕੇ ਆਪ ਦੇ ਦਰ ਤੱਕ ਪਹੁੰਚਦੇ ਨੇ, ਉਹਨਾਂ ਗਲੀਆਂ ਦੀ ਖਾਕ ਮੈਨੂੰ ਬਣਾ ਦੇ ਤਾਂ ਕਿ ਮੈਂ ਉਹਨਾਂ ਦੇ ਚਰਨਾਂ ਦੀ ਖਾਕ ਬਣਾ। ਤੇ ਜੇ ਮੈਂ ਉਹਨਾਂ ਦੇ ਚਰਨਾਂ ਦੀ ਖਾਕ ਬਣਿਆ ਤੇ ਫਿਰ ਲਾਜ਼ਮੀ ਹੈ ਕਿਸੇ ਦੀ ਮਸਤਕ ਦੀ ਖਾਕ ਬਣਾਂਗਾ। ਇਸ ਤਰ੍ਹਾਂ ਦੇ ਪੁਰਸ਼ਾਂ ਦੀ ਖਾਕ ਨੂੰ ਤੇ ਮੱਥੇ ਤੇ ਲਾਇਆ ਜਾਂਦਾ। ਜੋ ਪਰਮ ਪੁਰਖਾਂ ਦੇ ਚਰਨਾਂ ਦੀ ਖਾਕ ਬਣ ਜਾਏ, ਉਹ ਸੰਸਾਰ ਦੇ ਮੱਥੇ ਦੀ ਖਾਕ ਬਣ ਜਾਂਦਾ, ਉਹ ਸੰਸਾਰ ਦੇ ਸਿਰ ਦੀ ਖਾਕ ਬਣ ਜਾਂਦਾ। ਲੋਕਾਂ ਨੂੰ ਉਹ ਖਾਕ ਆਪਣੇ ਸਿਰ ਵਿੱਚ ਰੱਖਣੀ ਪੈਂਦੀ ਹੈ ਜੋ ਪਰਮ ਪੁਰਖ ਦੇ ਚਰਨਾਂ ਦੀ ਖਾਕ ਬਣ ਜਾਏ। ਨੰਦ ਲਾਲ ਦੀ ਇਸ ਮੰਗ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਲਵਕੜੀ 'ਚ ਲੈ ਲਿਆ। ਆਖਿਆ, ਤੂੰ ਇਤਨਾ ਪਾਵਨ ਹੈ, ਇਤਨਾ ਮਹਾਨ ਹੈ ਕਿ ਤੇਰੇ ਚਰਨਾਂ ਦੀ ਖਾਕ ਨੂੰ ਹੀ ਜਗਤ ਲੋਚੇਗਾ। ਤੂੰ ਇਤਨਾ ਮਹਾਨ ਹੈ, ਇਤਨਾ ਉੱਤਮ ਹੈ। ਤੋ ਸਾਹਿਬ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਐਸਾ ਫਰਮਾਨ ਕੀਤਾ, ਅੰਤਰ ਜਾਮੀ ਪੁਰਖ ਬਿਦਾਤੇ ਸਰਧਾ ਮਨ ਕੀ ਪੂਰੇ, ਨਾਨਕ ਦਾਸ ਅਹਿ ਸੁਖ ਮੰਗੇ ਮੁਕ ਕਰ ਸੰਤਨ ਕੀ ਧੂੜੇ। ਮੈਨੂੰ ਸੰਤ ਦੀ ਧੂੜ ਬਣਾ, ਕਿਉਂਕਿ ਸੰਤ ਦੀ ਧੂੜ ਤੇ ਸੰਸਾਰ ਦੇ ਮੱਥੇ ਦੀ ਧੂੜ ਹੁੰਦੀ ਹੈ, ਉਹ ਤੇ ਪਾਵਨ ਹੁੰਦੀ ਹੈ, ਉਹ ਤੇ ਮਹਾਨ ਹੁੰਦੀ ਹੈ। ਤੋ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਮੈਂ ਤੇ ਇੱਕੋ ਹੀ ਦਾਨ ਮੰਗਦਾ ਜੇ ਤੂੰ ਦੇਵੇਂ, ਜੇ ਤੂੰ ਰਾਜ਼ੀ ਹੋਵੇਂ ਮੈਨੂੰ ਦਾਨ ਦੇਣ ਵਿੱਚ, ਤਾਂ ਦਾਨ ਮਹਿੰਡਾ ਤਲੀ ਖਾਤ ਜੇ ਮਿਲੇ ਤਾਂ ਮਸਤਕ ਲਾਈਏ। ਜੋ ਤੇਰੇ ਨਾਲ ਜੁੜੇ ਹੋਏ ਨੇ, ਜੋ ਸਚਿਆਰ ਹੋ ਗਏ ਨੇ, ਜਿਨ੍ਹਾਂ ਦੇ ਸਾਰੇ ਪਾਪ ਧੁੱਲ ਗਏ ਨੇ, ਉਹਨਾਂ ਦੇ ਪੈਰਾਂ ਦੀ ਤਲੀਆਂ ਦੀ ਜਿਹੜੀ ਖਾਕ ਹੈ, ਜੇ ਕਿਧਰੇ ਮੈਨੂੰ ਮਿਲੇ ਤਾਂ ਮੈਂ ਆਪਣੇ ਮੱਥੇ ਤੇ ਲਾਵਾਂ, ਮੈਂ ਆਪਣੇ ਮਸਤਕ ਤੇ ਲਾਵਾਂ। ਔਰ ਆਮ ਸਿੱਖ ਜਗਤ ਵਿੱਚ ਤੇ ਧਾਰਮਿਕ ਦੁਨੀਆਂ ਵਿੱਚ ਇਹ ਆਖਿਆ ਜਾਂਦਾ ਹੈ, ਐਸੇ ਪੁਰਸ਼ਾਂ ਦੀ ਚਰਨ ਧੂੜੀ ਮੱਥੇ ਦੇ ਮਾੜੇ ਰੇਖ ਹੀ ਮਿਟਾ ਦਿੰਦੀ, ਮਸਤਕ ਨੂੰ ਪਾਵਨ ਕਰ ਦਿੰਦੀ ਹੈ, ਮਹਾਨ ਬਣਾ ਦਿੰਦੀ ਹੈ। ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਕ ਰਿਹਾਈ। ਸਾਹਿਬ ਕਹਿੰਦੇ ਨੇ, ਝੂਠ ਦੀ ਪਕੜ ਨੂੰ, ਝੂਠ ਦੇ ਲਾਲਚ ਨੂੰ ਇੱਕ ਪਾਸੇ ਰੱਖ ਕੇ ਇਹ ਬੰਦੇ ਮਨ ਨੂੰ ਇਕਾਗਰ ਕਰਕੇ ਉਹ ਜੋ ਨਲਖੇ ਜਾਣ ਵਾਲਾ ਅਲਕ ਪਰਮਾਤਮਾ ਹੈ ਉਹਦਾ ਧਿਆਨ ਦੇ, ਉਹਦਾ ਚਿੰਤਨ ਕਰ। ਇਸ ਤਰੀਕੇ ਨਾਲ ਹੀ ਤੂੰ ਸਚਿਆਰ ਹੋ ਸਕੇਂਗਾ। ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ। ਇੱਕ ਗੱਲ ਚੇਤੇ ਕਰਕੇ ਤੂੰ ਸੁਣ ਲੈ ਕਿ ਜੈਸਾ ਤੂੰ ਬੀਜ ਬੋਏਗਾ ਵੈਸੇ ਹੀ ਫਲ ਤੈਨੂੰ ਪ੍ਰਾਪਤ ਹੋਣਗੇ। ਤੂੰ ਫਲ ਤੇ ਦ੍ਰਿਸ਼ਟੀ ਨਾ ਰੱਖ, ਬੀਜ ਤੇ ਦ੍ਰਿਸ਼ਟੀ ਰੱਖ। ਸੰਸਾਰੀ ਹਰ ਇੱਕ ਫਲ ਤੇ ਦ੍ਰਿਸ਼ਟੀ ਰੱਖਦਾ ਹੈ, ਆਪਣੇ ਬੀਜ ਤੇ ਨਹੀਂ। ਬੀਜ ਗਲਤ ਬੋਈ ਜਾਂਦਾ ਹੈ ਤੇ ਫਲ ਦੀ ਕਲਪਨਾ ਬੜੀ ਚੰਗੀ ਕਰੀ ਜਾਂਦਾ ਹੈ। ਇਹ ਸੁੱਖ ਮਿਲੇ, ਇਹ ਸੁੱਖ ਮਿਲੇ, ਇਹ ਆਨੰਦ ਮਿਲੇ, ਇਹ ਰਸ ਮਿਲੇ, ਇਹ ਫਲ ਨੇ। ਤੇ ਦ੍ਰਿਸ਼ਟੀ ਫਲ ਤੇ ਹੈ ਤੇ ਬੋਈ ਜਾਂਦਾ ਕੰਡੇ। ਬਾਬੇ ਫਰੀਦ ਦਾ ਬੜਾ ਸੋਹਣਾ ਕਹਿਣਾ ਹੈ, ਲੋੜੇ ਦਾਗ ਬਿਜੂਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਦਾਏ ਦਾ ਪੈਂਦਾ ਲੋਣੇ ਪੱਟ। ਮੰਗਦਾ ਹੈ ਇਹ ਅੰਗੂਰ ਦਾਗ ਖੁਰਮਾਣੀਆਂ ਤੇ ਬੀਜਦਾ ਇਹ ਜੱਟ ਕੀ ਹੈ ਕਿੱਕਰ। ਬੀਜ ਤੇ ਧਿਆਨ ਹੀ ਨਹੀਂ। ਭਗਤ ਉਹ ਹੈ, ਸੰਤ ਉਹ ਹੈ, ਦ੍ਰਿਸ਼ਟੀ ਬੀਜ ਤੇ ਹੈ, ਫਲ ਤੇ ਨਹੀਂ। ਬਸ ਜੀਵਨ ਦੀਆਂ ਇਹ ਦੋ ਸ਼ੈਲੀਆਂ ਨੇ,

ਕਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਦੂਤ।

श्लोक पवन गुरु पाणी पिता माता कर तम हाथ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਰਸ਼ਨ ਪਿਆਸੀ ਦਿਨਸ ਰਾਤ, ਚਿਤ ਭਵਨ ਦਿਨ ਮੀਤ। ਖੋਲ ਕਪਟ ਗੁਰ ਮਿਲਿਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਉ ਸ਼ਰਣਾਈ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਇ। ਮਾਇਆ ਮੋਹ ਪੈ ਫੂਲੇ, ਸੁੱਤ ਦਾ ਰਸੋਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ

ਸੁਕਹ ਟਲ ਗੁਰ ਸੇਵੀ ਅਹਨਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾ ਜਿਸ ਪਾਸ ਬੈਠਿਆ ਸੋਹੀ ਹੈ

ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੁ ਹਰਿ ਰੰਗੇ ਪਰ ਤਨ ਦੋਖ ਕਿਛੁ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਫੇ ਗਾਵੈ ਕੋ ਜੀ ਲੈ ਫੁਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਦੂਰ ਕਥਨਾ ਕਥੀ ਨਾ ਆਵੈ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੀ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਗਰੀ ਮੋਖ ਦੁਆਰ ਨਾਨਕ ਏ ਵੈ ਜਾਣੀ ਹੈ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ
ਗਾਵੀਆ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਾਲ ਤੋ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਬਿਣ ਭਾਣੇ ਕੇ ਨਹਾਈ ਕਰੀ ਜੇ ਤੀਸਰ ਠ ਉਪਾਈ ਵੇਖਾ ਬਿਣ ਕਰਮਾਂ ਕੇ ਮਿਲਣ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਮੂਰਤ ਸੋਹਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਵਰਖਾਈ ਕਹਿ ਜਸ ਕੀਰਤ ਜਗ ਲੇ ਜੇ ਤੇ ਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਆ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁੱਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪਕਾ ਨਾਸ ਸੁਣਿਆ ਏ ਸਤ ਸੰਤੋਖ ਗਿਆਨ ਸੁਣਿਆ ਅਠਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪਕਾ ਨਾਸ ਸੁਣਿਆ ਸਰਾ ਗੁਣਾਂ ਕੇ ਗਾਲ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਹੀ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਉਹ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਰੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੈ ਕਰੈ ਵਿਚਾਰੁ ਕਰਤੇ ਕਹਿ ਕਰਣੈ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਸਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰੁ ਤਬਲੇ ਉਪਰ ਕੀਤਾ ਭਾਰੁ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਇਹ ਲੇਖਾ ਲਿਖਿਆ ਗੇਤਾ ਹੋਏ ਗੇਤਾ ਦਾਣਸ ਵਾਲੇ ਰੂਪ ਗੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਪਵਾਓ ਦਿਸਦੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰੂ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੁਨਰੰਕਾਰ ਅਸੰਖ ਜਪ ਸੰਗ ਪਾਉ ਅਸੰਖ ਪੂਜਾ ਸੰਗ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਗ ਦਾ ਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੌਨ ਲਿਵ ਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਰ ਨ ਜਾਵਾਈ ਕਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤੂੰ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵਡ ਤਿਆਗ ਮਾਹੀ ਅਸੰਖ ਪਾਪੀ ਪਾਪ ਕਰ ਜਾਹੀ
ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਗਾਹੀ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਪਾਵੇ ਐਸਾ ਹੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਗਮ ਗਮ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਵਖਾਣ ਜਿਨੇ ਲਿਖੇ ਤੈਸ ਸਿਰ ਨਾਹੀ ਜੇ ਗੁਰਮਾਏ ਦਿਵ ਦਬਾਹੇ ਜੇਤਾ ਕੀਤਾ ਦੇਤਾ ਨਾਉ ਬਣਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਉਬਾਰਿਆ ਨਾ ਜਾਵਾ ਇਕ ਵਾਰ ਜੋ ਦੁੱਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਹਰੀਆ ਹੱਥ ਪੈਰ ਦਨ ਦੇ ਪਾਣੀ ਤੋਤਾ ਉਧਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਵਤ ਹੋਏ

ਮਾਨਸਦਾਈ ਏਕ ਮੂਰਤ ਅਨੇਕ ਦਰਸ਼ਨ ਅਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਬਰੇਕ ਦੇਵ ਦੇਵ ਨਾ ਜਾਨੀ ਜੇ ਬੇ ਦਰਕ ਦੇਵ ਰੂਪ ਰੰਗ ਨਾ ਜਾਤ ਬਾਤ ਸੁ ਜਾਨੀ ਕਹਿ ਜੇਵ ਤਾਤਮਾਤ ਨਾ ਜਾਤ ਜਾ ਕਰ ਜਨਮ ਮਰਨ ਵਹੀਨ ਚੱਕਰ ਬਕਰ ਫਿਰ ਚਦਰ ਜਾ ਕੁਮਾਨੀ ਪ੍ਰਦੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੇਵਨਾਦ ਮੂਰਤ ਥਪ ਸਭ ਜੈ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੁ ਸਰਬ ਸੁਰਚੋ ਸੁਯੰ ਭਵਗਣ ਭੰਜਨ ਹਾਰੁ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਆਦੇਸ ਧਰਮ ਤਾਮਸ ਪਰਮ ਰਹਿਤ ਪੂਤਾ ਲਖ ਭੇਸ ਅੰਗ ਰਾਗ ਨ ਰੰਗ ਜਾ ਕੇ ਜਾਤ ਬਾਦਨ ਨਾਮ ਗਰਭ ਗੰਜਨ ਦੋਸ਼ ਭੰਜਨ ਮੁਕਤ ਦਾ ਇੱਕ ਕਾਮ ਆਪ ਰੂਪ ਅਮੀ ਕਾਨੋ ਸਤ ਇੱਕ ਪੁਰਖ ਦੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਅਭੰਗਨ ਆਤਮ ਇੱਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕੋ ਸਰਬ ਗੋਪਤ ਪਰਤ ਪਾਰੁ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਪੇਖ ਸਰਬ ਸਾਸਤ੍ਰ ਨਾ ਜਾਣੀ ਜੇ ਉਪਰੰਗ ਕਰ ਦੇਖ

ਪ੍ਰਸਾਦ ਗੁਰੂ ਨਾਨਕ ਉਧਾਰ ਮਹਿਮਾ ਪਾਰ ਆਸਨ ਪੰਗ ਪਵਾਨ ਅੰਗ ਅਨੁਭਵ ਪ੍ਰਕਾਸ਼ ਨਿਸ ਦਿਨ ਨਾਸ਼ਾ ਜਨ ਵਾਹ ਸ਼ਾਨ ਸ਼ਾਹ ਰਾਜਨ ਰਾਜ ਪਾਨਨ ਪਾਨ ਦੀਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਾਨ ਰੰਕ ਕਾਲਨ ਕਾਲ ਅਨਭੂਤ ਅੰਗ ਆਪਾ ਪੰਗ ਗਤਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਧ ਪ੍ਰਚੰਡ ਮਿਤ ਗਤਿ ਅਖੰਡ ਅਲਿਸ ਕਰਮ ਅਦ੍ਰਿਸ ਧਰਮ ਸਰਬ ਪ੍ਰਣਾਢਿਆ ਆਣ ਡੰਡ ਬਾਢਿਆ ਜਾਚਰੀ ਛੰਦ ਦਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਪਾਰੇ ਹਰਿਅੰ ਕਰਿਅੰ ਨਿਰਨਾਮੇ ਕਾਮੇ ਭੁਜੰਗ ਪ੍ਰਯਾਤ ਛੰਦ ਜਦਰ ਜਗਰ ਕਰਤਾ ਜਦਰ ਜਗਰ ਹਰਤਾ ਜਦਰ ਜਗਰ ਦਾਨੇ ਜਦਰ ਜਗਰ ਜਾਨੇ ਚਦਰ ਜਗਰ ਵਰਤੀ ਚਦਰ ਜਗਰ ਭਾਰਤੀ ਚਦਰ ਜਗਰ ਪਾਲੇ ਚਦਰ ਜਗਰ ਕਾਲੇ ਚਦਰ ਜਗਰ ਵਾਸੇ ਚਦਰ ਜਗਰ ਵਾਸੇ ਚਦਰ ਜਗਰ ਮਾਨੇ ਆਏ ਸਦਾ ਪ੍ਰਧਾਨੇ ਆਏ ਚਦਰ ਜਗਰ ਮਾਨੇ ਆਏ ਚਦਰ ਜਗਰ ਦਾਨੇ ਆਏ ਚਾਚਰੀ ਸ਼ੰਭ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਹੀਏ ਜਨਮੰਗ ਜਾਏ ਨਾ ਚਿੱਤਰਾ ਨਾ ਮਿੱਤਰਾ ਭਰਿਆ ਪਵਿੱਤਰਾ ਪ੍ਰਤੀਸਾ ਦੀਸਾ ਦ੍ਰਿਸਾ ਕ੍ਰਿਸਾਏ ਭਗਵਤੀ ਛੰਦ ਦਾ ਪ੍ਰਸਾਦ ਕਥ ਤੇ ਕਿਹਾ ਸਚ ਦੇਸਾ ਕਿਹਾ ਬਿਜ ਬੇਸਾ ਕਿਹਾ ਗੰਜ ਕਰਮੈ ਕਿਹਾ ਬਜ ਬਰਮੈ ਕਿਹਾ ਬਿਜ ਲੋਕਾ ਕਿਹਾ ਦਿੱਤ ਸੁਖ ਹੈ ਕਿਹਾ ਬਦੂਤ ਵਰਨਾ ਕਿਹਾ ਬੂਤ ਕਰਨਾ ਹੈ ਕੇ ਰਾਜੰ ਪ੍ਰਵਾਹੇ ਕਿ ਧਰਮੰ ਤੁਜਾਏ ਕਿ ਅਸੋਕ ਵਰਣ ਕਿ ਸਰਬਾ ਪਰਣ ਕਿ ਜਗਤੰ ਕ੍ਰਤੀਆਂ ਕਿ ਸਧਰੰ ਸਧਰੀਆ ਕਿ ਬ੍ਰਾਹਮਣ ਸਰੂਪ ਹੈ ਗਿਆਨ ਪਾਨ ਉਪਾਏ ਕਿ ਆਦ ਦੇਵੈ ਕਿ ਆਪ ਪੀਵੈ ਕਿ ਚਦਰੰਗ ਬਹਿਨੈ ਕਿ ਕਹਿ ਦੀਨੈ ਕਿ ਰੋਜ ਰਜਾ ਕਰ ਹੀ ਮੈਂ ਰਹਾ ਕਹਿ ਕਿ ਪਾਕ ਬਿਆ ਵੈ ਕਿ ਗੈ ਬੁਲ ਗੈ ਵੈ ਕਿ ਆਪ ਬੁਲ ਗੁਨਾਹ ਕਿ ਸ਼ਾਨ ਸ਼ਾਹ ਕਿ ਕਾਰਨ ਗੁਣਿੰਦੈ ਕਿ ਰੋਜੀ ਰਹਿੰਦੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਗਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੇ ਆਏ ਕਿ ਸਰਬਤਰ ਦਾਨੇ ਆਏ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਪਾਉਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਪਿਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਕਲ ਹੈ ਕਿ ਸਰਬਤਰ ਪਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਪੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦਿਸ ਹੈ ਕਿ ਸਰਬਤਰ ਪਿਸ ਹੈ ਕਿ ਸਰਬਤਰ ਮਨ ਹੈ ਸਦਾ ਪ੍ਰਧਾਨੇ ਆਏ ਕਿ ਸਰਬਤਰ ਜਾਪ ਆਏ ਕਿ ਸਰਬਤਰ ਥਾਪ ਆਏ ਕਿ ਸਰਬਤਰ ਪੰਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮ ਹੈ ਕਿ ਪਰਮੰਗ ਫ੍ਰੀਮ ਹੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਮੇਸ ਮਸਲਾਮ ਹੈ ਸਰੀਕ ਤਮਦਾਮ ਹੈ ਗਨੀਮਲ ਸਕਸਤ ਹੈ ਗਰੀਬ ਵੱਲ ਪ੍ਰਸਤ ਹੈ ਬਲੰਦਲ ਮਕਾਨ ਹੈ ਜ਼ਮੀਨ ਵੱਲ ਜਮਾਨਾ ਹੈ ਤਮੀਜ਼ ਵੱਲ ਤਮਾਮ ਹੈ ਰਜੂ ਵੱਲ ਨਦਾਨ ਹੈ ਹਰੀ ਵੱਲ ਅਜੀਮ ਹੈ ਰਜਾਇ ਕਿ ਯਕੀਨਾ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜੀ ਜਲ ਨਵਾਜ ਹੈ ਗਨੀਮਲ ਖਰਾਜ ਹੈ ਰੋਗ ਸਰੂਪ ਹੈ ਧਰਮ

ਗਵਾਇਓ। ਕਉ ਬਦਾਨ ਕੋ ਪੂਜਿਤ ਹੈ ਪਾਸ, ਕਉ ਮਰਦਾਨ ਕੋ ਪੂਜਨ ਤਾਇਓ, ਕੂਰ ਕਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕਉ ਬਦਾਨ ਕੋ ਪੂਜਿਤ ਹੈ ਪਾਸ, ਕਉ ਮਰਦਾਨ ਕੋ ਪੂਜਨ ਤਾਇਓ, ਕੂਰ ਕਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਜਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੀ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਰ ਦੈ ਮੋਹਿ ਬਚਾਵਹੁ, ਸੁਖੀ ਵਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਰੱਛਾ ਨਿਜ ਕਰਦੈ ਕਰਿਐ, ਸਭ ਵੈਰਨ ਕਾ ਵਾਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਤਿਆਉਂ, ਜੋ ਵਰ ਚਾਹੋ ਸੁ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝ ਵਰਿਆ, ਮਰਨ ਕਾਲ ਕਾ ਦਰਾਸ ਵਰਿਆ, ਹੂ ਜੋ ਸਦਾ ਹਮਾਰੇ ਬਚਾ, ਸਰੀ ਹਸ ਤੁਜੂ ਕਰਿਆ ਰੱਛਾ। ਰਾਖ ਲੈ ਹਮ ਰਾਖ ਨਹਾਰੀ, ਸਾਹਿਬ ਸੰਤ ਸਾਹਿਬ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤਮਹ ਬੁਰੀ ਜਦ ਰਸਗੰਤਾ। ਕਾਲ ਪਾਏ ਬ੍ਰਹਮਾ ਬਵਧਰਾ, ਕਾਲ ਪਾਏ ਸਿਵਜੂ ਬਵਧਰਾ, ਕਾਲ ਪਾਏ ਗਰਭਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀਂ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਬਜਾਇਓ, ਆਦਿ ਅੰਤ ਏਕੈ ਅਵਤਾਰ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਦਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਬਲ ਮੋਹ ਵਧ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚਿੱਟੀ ਤੇ ਗੂੰਜਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਭੀਰ ਪਛਾਣੈ, ਗੜ ਗੜ ਕੇ ਪਟਪਟ ਕੀ ਜਾਣੈ। ਜਬ ਉਹ ਕਰਖ ਕਰਿਆ ਕਰਤਾਰ, ਪ੍ਰਜਾ ਦਰਤ ਤਬ ਦੇਹ ਅਪਾਰ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਬੇਦ ਆਰੇ ਆਲਮ। ਨਿਰੰਕਾਰ ਨਿਰਵਕਾਰ ਨਿਰਲੰਬ, ਆਦਿ ਨੀਲਾ ਨਾਦ ਅਸੰਭ, ਜਾ ਕਾ ਮੂੜ ਉਚਾਰਤ ਬੇਦਾ, ਜਾ ਕੋ ਬੇਵ ਨ ਪਾਵਤ ਬੇਦਾ, ਤਾਂ ਕੋ ਕਰ ਬਾਹਨ ਅਨੁਮਾਨਤ, ਮਹਾ ਮੂੜ ਕਛ ਬੇਵ ਨ ਜਾਣਤ, ਮਹਾਦੇਵ ਕੋ ਕਰ ਸਦਾ ਸੇਵ, ਨਿਰੰਕਾਰ ਕਾ ਜੀਣ ਜੀਣ ਨਹਿ ਪੈਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿਨ ਭਿਨ ਦੋਹੇ ਦੇਤੀ, ਤੁਮਰਾ ਲਖਣਾ ਜਾਏ ਪਸਾਰਾ, ਕਿਹੇ ਬਿਦ ਸਜਾ ਪ੍ਰਥਮ ਸੰਸਾਰ। ਏਕਾ ਰੂਪ ਅਨੂਪ ਸਰੂਪਾ, ਰੰਗ ਪਿਓ ਰਾਮ ਕਈ ਭੂਪਾ, ਅੰਡ ਜਿਰਜ ਸਿਧੇ ਕਿੰਨੀ, ਉਦਪ ਖਾਨ ਬਹੋਰ ਰਚ ਦੀਨੀ, ਕਹੂੰ ਭੂਤ ਰਾਜਾ ਹਵਾ ਬੈਠਾ, ਕਹੂੰ ਸੁਣ ਪਉ ਸੰਗਰ ਕਠਾ, ਸਗਰੀ ਸਿਰਟ ਦਿਖਾਇਆ ਜੰਪਵ, ਅੱਜ ਕਾ ਸਰੂਪ ਸੁਜੰਪਵ। ਅਵ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ, ਦੁਸ਼ਟ ਜੇਤੇ ਉਠਵ ਤੁਧ ਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੋਸ਼ਟ ਦੁਖ ਤਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਆਇ ਹੈ, ਰੱਛਾ ਹੋਏ ਤਾਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਹਿ ਨਿਹਰੇ ਹੋ, ਤਾਂ ਕਿ ਦਾਵ ਤਨਕ ਮੋ ਹਰੇ ਹੋ, ਰਿੱਧ ਸਿੱਧ ਕਰਮ ਸੋ ਹੋਈ, ਦੁਸ਼ਟ ਸ਼ਾਸਨ ਕੋਈ, ਏਕ ਵਾਰ ਜਿਨ ਤੁਮਾਂ ਸੰਭਾਰ, ਕਾਲ ਪਾਸੇ ਤਾਹੇ ਉਬਾਰ, ਜਿਨ ਨਰ ਨਾਮ ਤਿਆਰੋ ਕਰ, ਜਿਨ ਨਰ ਨਾਮ ਤਿਆਰੋ ਕਹਾ, ਦਾਰਦ ਦੁਸ਼ਟ ਦੁਖ ਤੇਰਾ। ਖੜਗ ਕੇ ਤੁਮੈ ਸਰਣ ਤਿਹਾਰੀ, ਆਪ ਹਾਥ ਦਲਿਓ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਓ ਬਚਾਈ। ਖੜਗ ਕੇ ਤੁਮੈ ਸਰਣ ਤਿਹਾਰੀ, ਆਪ ਹਾਥ ਦਾ ਲਿਓ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਓ ਬਚਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ,
आनंद पाया मेरी माए सतगुरु मैं पाया सतगुरु तां पाया सह सेती मन बजियां वधाइयां राग रतन परवार परियां शब्द गावण आईयां शब्द तां गावो हरि के रामन जिने बसाया कहे नानक आनंद हुआ सतगुरु मैं पाया हे मन मेरिया तू सदा रहो हर नाली हर नाद रहो तू मन मेरे दुख सब विसारणा अंगीकार हो करे तेरा कार्य सब सुवारणा सबना गल्ला समरत तू आमी सो क्यों मनो विसारे कहे नानक मन मेरे सदा रहो हर नाले साचे साहिबा क्या नहीं कर तेरा है करदा तेरा सब किस है जिस दे सो पावे सदा सिवत सलाह तेरी नाम मन वसावे नाम जिनकै मन बसया वाजे शब्द कनेरे कहे नानक सचे साहिब क्या नहीं कर तेरा है साचा नाम मेरा आधार साच नाम आधार मेरा जिन भुखा सब गवाइया कर शांत सुख मनाए बसया जिन इच्छा सब पजाइया सदा गुरबाणी गीता गुरु बिटाओ जिस दियां वडियाइया कहे नानक सुनो संतो शब्द धरो प्यारो साचा नाम मेरा आधार वाजे पंज शब्द तद कर सुभागे कर सुभागे शब्द वाजे कला जित कर धारिया पंज दूत तुद वस कीते काल कंटक मारिया तुर कर्म पाया तुद जिन कौ ते नाम हर कह लागे कहे नानक तै सुख हुआ तित कर अनहद वाजे साची लिवै बिन देन मानी लिवै बाजों क्या करे बेचारिया तुद वास सुमरथ कोय नाहीं कृपा कर बनवारिया ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਘਟੇ ਗਿਆਨ ਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਜਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਦੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਪਾਵੇ ਤਾਂ ਸੂਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਤੂਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਕਥ ਕਰੀ ਗਿੱਤ ਦੁਆਰੇ ਪਾਈ ਹੈ ਧਨਵਾਨ ਧਨ ਸਭ ਧਨ ਸਭ ਸਾਮ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥੇ ਹੋ ਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਹਿੰਦੇ ਦਾ ਪਾਇਆ ਪਤ ਚਤਰਾਈ ਨਾ ਪਾਇਆ ਕਹਿੰਦਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਬਰਮ ਪਲਾਇਆ ਮਾਇਆ ਤਾਂ ਮੋਹਣੀ ਤੇ ਨੰਗ ਕੀਤੀ ਜਿਹਨੇ ਠਗੌਲੀ ਪਾਈ ਆ ਕੁਰਬਾਨ ਕੀਤਾ ਦਿਸੇ ਬੇਟਾ ਜਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਜਾਣ ਚਲੋ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਸਾਥ ਤੇਰੇ ਚੱਲੇ ਨਾਹੀਂ ਤੇਰੇ ਨਾਲ ਕਿਉਂ ਜਿਤ ਮਲ ਆਈ ਹੈ ਐਸਾ ਕੰਮ ਮੂਲੇ ਨਾ ਕੀਚਾ ਜਿਦੰਤ ਬਛੋਦ ਆਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜੰਤ ਸੌਖੇ ਹੋ ਤੇਰਾ ਕਿਆ ਕੋ ਆਖ ਵਖਾਣੇ ਆਖ ਦਾ ਵਿਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਣ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਜਾਲ ਨਿਰਾਲੀ ਜਾਲਾ ਨਿਰਾਲੀ ਭਗਤਾਂ ਗੇਰੀ ਵਿਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਦਾ ਦਿਸਣਾ ਬਹੁਤ ਨਾਹੀਂ ਬੋਲਣਾ ਖਨੋ ਦਿਖੀ ਵਾਲੋ ਨਿਕੀਏ ਤੇ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਦਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲਾ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜਦ ਤੂੰ ਚਲਾਏ ਤੇ ਵੈ ਚੱਲਾਂ ਜਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵੈ ਚਲਾਵੇ
ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤ ਰਹੇ ਸੰਜਮ ਰਹੇ ਕਰਮ ਕਮਾਏ ਸਹਸਾ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਬੋ ਸ਼ਬਦ ਲਾਗੋ ਅਰਸ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਉਪਜਾਏ ਜੀਉ ਮਾਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਬਿਸਾਰਿਆ ਵੇਦਾ ਮੈਂ ਨਾ ਮੋਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤੰਜਲੀ ਖੱਟਿਆ ਬਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜੀ ਹੋ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਵਰਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਵੇ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਹੋਵੇ ਕੀਆਂ ਜਾਏ ਅਨੇਕ ਜੋਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋਊਗਾ ਉਹ ਸੱਚੀ ਬਾਣੀ ਬਣ ਜਾਂਗਾ ਵੋ ਗੁਰੂ ਖੇਰੀ ਬਾਣੀ ਆਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਹੁੰਦੇ ਕੱਚੇ ਕੱਚੀਆਂ ਖੋ ਖਾਣੀ ਹਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਨ ਕਾਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਰੜਾਓ ਸ਼ਬਦ ਰਤਨ ਅਜਤ ਮਨ ਲਾਗਾ ਹੇ ਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਸਭ ਸਕਦਾ ਪੋ ਪਾਏ ਕਹਿ ਕਰਤਾ ਆਪੇ ਹੁਕਮਰਦਾਏ ਆਪ ਦੇਖਿਆ ਗੁਰਮੁਖ ਸਭ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪ ਹੁਕਮ ਬਜਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਵਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸਨੂੰ ਵਣ ਦਿਨ ਹਲ ਬਲਾ ਗਏ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਬ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਬੁੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਆਏ ਕਹੇ ਨਾਨਕ ਬੁੜਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇ ਕੋ ਜੇ ਕਰਤਾ ਖੇਲ ਰਚਾਇਆ ਜਾਂ ਤੈਸ ਪਾਉਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੇ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਤਾਰ ਵਿਸਰੈ ਮੋਹ ਬਜੈ ਪਾਓ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਦਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਬਾਗਦ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾ ਖੱਟਿਓ ਦਿਹਾੜੀ ਇਹ ਧੰਨ ਦਿਨਾਂ ਮਿਲਿਆ ਜਿਨ ਹਰਿਆ ਬੇ ਪਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੋਵਾ ਬਣ ਯਾਰਾ
हे रसना तू अंध रस राज रही तेरी प्यास न जाए प्यास न जाए और तक तैसे चर हर रस पल न पाए हर रस पाए पल पिए हर रस बहुत न दृष्णा लग आए यही हर रस करमी पाई है सतगुर मिले जस आए कहे नानक होर अंध रस विसरे जा हर वस मन आए ਏ ਸ੍ਰੀ ਰਾਮੇਰਿਆ ਹਰ ਤੁਮੈਂ ਜੋਤ ਰੱਖੀ ਦਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ ਅਨਹਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰ ਆਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਵਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆ ਆਂਦੇ ਬਦ੍ਰਿਸ਼ਟ ਹੋਈ ਏ ਸਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ ਸਾਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨ ਰਸ ਮਾਣੀ ਸੱਚ ਲਖ ਵਡਾਣੀ ਦਾ ਕੀ ਗਦ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦਿਆਂ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਉ ਨਾਵਨੇ ਦਿਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਦਿਆਵੇ ਸੱਚੋ ਦਿਆਵੇ ਜਾਂ ਦੁੱਧ ਪਾਵੇ ਗੁਰਮੁਖ ਜ ਨਾ ਵਜਾਵੇ ਇਹ ਸੱਚ ਸਭਨਾ ਕਾ ਖਾਸਮ ਹੈ ਜਿਸ ਬਖਸ਼ੇ ਸੋ ਜਨਮ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚਾ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਦੇ ਭਗਤ ਸਤਿਗੁਰ ਹੋਇਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਰ ਤੂਰੇ ਸੁਣ ਤੇ ਪਨੀਤ ਕਹਿ ਦੇ ਭਗਤ ਸਤਿਗੁਰ ਹੋਇਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਰ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਰਹਾਉ ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਪੈ, ਸੋਗ ਅਗਨ ਤਿਸ ਜਨ ਨਾ ਵਿਆਪੈ।

ਪਰ ਤਨ ਦੋਖ ਕਿਸ ਬਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨਾਈ। ਕ੍ਰਿਸ਼ਨ ਆਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ

ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸਤਨਾਮ, ਵੱਡੀ ਵਡਿਆਈ ਜਾਂ ਲਾਓ, ਵੱਡੀ ਵਡਿਆਈ ਗੁਜਰ ਸਭ ਪਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਸ, ਵੱਡੀ ਵਡਿਆਈ ਜਾਂ ਪਿਆ ਆਪਣਾ ਨਕਾਰ ਨਾ ਕੱਟਣੀ ਜਾਏ ਤੱਕ।

ਕਰਤੀ ਅਸਲ ਜਹਾਂ ਸਿੱਖ ਸੇਵਨ ਕਰਨ ਚੜਾਉ ਕੇ ਨਹੀਂ ਰਹਿਣ ਦੇਣਾ ਨਾ ਚਾਹ ਸਿੱਖੀ ਸਿੱਖਿਆ ਗੁਰ ਵਿਚਾਰ ਨੰਦੀ ਕਰਮ ਲੰਘਾਏ ਪਾਰ ਕੋਲ ਚਰਖਾ ਚੱਕੀ ਚੱਕ ਥਲ ਵਿਰੋਲੇ ਬਹੁਤ

Kalaitananda Chupapada.

ਮਿੱਟੀ ਮੁਸਲਮਾਨ ਕੀ ਪੀੜਾ ਤੇ ਕੁਨਿਆਰ ਘੜ ਭਾਂਡੇ ਸੰਤੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਪੌਪੜੀ ਝੜ ਝੜ ਪਵੇ ਗਿਆ ਹਰ ਨਾਮ ਕੀ ਕਰਕੇ ਸਾਰ ਮੁਕੀਆ।

ਹਮ ਕਿਆ ਗੁਣ ਤੇਰਾ ਵਿਤਰਾ ਸਵਾਮੀ ਤੂੰ ਪ੍ਰਭਾਰੂ ਰਾਮ ਰਾਜੇ ਹਰ ਨਾਮ ਚਲਾਹੈ ਦਿਨ ਦਾ ਇਤਿਹਾਸ ਹਮਾਰ ਹਮ ਉਹ ਨ ਜਾਣ ਕਿਰਪਾ ਦੇ ਭਾਰੋ ਜਨਾ ਹਰ ਕਾ ਦਾਸ ਹੈ ਹਰ ਦਾਸ ਪਣਹਾਰੂ

ਸਾਧਨਾ ਮਾਰੀਏ ਗੱਲ ਕਰਨਾ ਤੈਨੂੰ ਨੌਕਰੀ ਕਰੀਏ।

Do to man, don't change and love, cause some doesn't pay off.

ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ।

ਸਤਿਗੁਰ ਘਾਟ।

Tan tan saçlı bir gün sattı tam hararet. ਆਪ ਜੀ ਬੜਿਆ ਭਾਗਾਂ ਵਾਲੇ ਹੋ ਜਾਂਦੇ ਸਿਆਸਤ ਦੀ ਬਾਜ਼ੀ ਕੀਰਤਨ ਦੇ ਗੁਰ ਬੈਠੇ ਹੋ ਆਓ ਅਗਲੀ ਕੀਰਤਨ ਦੀ ਸੇਵਾ ਸਤਿਕਾਰ ਦੇ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਮੋਦੀ ਕਲਾਂ ਵਾਲੇ ਆਪ ਜੀ ਨੂੰ ਪ੍ਰਬੰਧ ਕਰਵਾਉਣਗੇ ਜੀ ਪਿਆਰ

0: ऐसा जज्बा ऐसी पालना जो कि असी उन्होंने याद कर रहे हैं, जिसन याद करो उसके गुण उसकी महिमा उसके गुण उसकी शक्ति प्राप्त होनी शुरू हो जाती है। दिलों याद करिए सतगुरां नूं असीस बख्श करो फते लाओ वाहिगुरु जी का खालसा वाहिगुरु जी की फतह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਵੀ ਜੈ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਤਿਨ ਮਹਿ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ।

ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਕੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਕੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਕੁਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਪਦ ਸਾਧ ਕੁਮਾਰ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ

ਕੋਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ,

ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ

ਉਠਾ ਸਰਬ ਸੂਖ ਤਾਹੂ ਮਨੂਠਾ। ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ। ਅਗਣਤ ਸਾਹੂ ਆਪਣੀ ਦੇ ਰਾਸ ਖਾਤ ਕੀਤ ਵਰਤੈ ਅਨੰਦ ਉਲਾਸ। ਆਪਣੀ ਅਮਾਨ ਕਛ ਵਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸਕਾ ਵਿਸ਼ਵਾਸ ਨ ਹੋਵੇ। ਜਿਸਕੀ ਬਸਤ ਤਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਤੈ। ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ। ਅਨਖ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ। ਜੋ ਦਿਸੈ ਸੋ ਚਾਲਨ ਹਾਰ ਲਪਟ ਰਹੋ ਤੈ ਅੰਧ ਅੰਧਾਰ। ਬਟਾਉ ਸਿਉਂ ਜੋ ਲਾਵੈ ਨੇ ਤਾਂ ਕੋ ਹਾਥ ਮੈਂ ਆਵੈ ਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜ ਜੋਗਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰੱਥ ਹਸਤੀ

ਫਿਰਤਾ ਨਾ ਬਿਨਾ ਤਨ ਅੰਧ ਮੁਕਿਆ ਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਵਿਹਾਏ ਮੇਘ ਬਿਨਾ ਜਿਉ ਖੇਤੀ ਜਾ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੀ ਨਿਰਾਰਥ ਦਾਨ ਧਨ ਧਨ ਤੇ ਜਨ ਜਿਹ ਘਟ ਵਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਸ਼ਿ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਸ ਨ ਕਾਹੂ ਭੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸਕੈ ਅੰਤਰ ਵਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾ

ਵੋ ਬਿਨਸ ਜਾਏ ਹਮੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਇਸ ਠਾਕੁਰ ਕੋ ਰਖ ਮਨ ਮਾਹੇ ਜਿਹੇ ਪ੍ਰਸਾਦ ਸੁਗੰਧਿਤ ਤਨ ਲਾਵਹਿ ਇਸ ਕੋ ਸਿਮਰਤ ਪਰਮ ਗਤ ਪਾਵੈ ਜਿਹੇ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ

ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ। ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ, ਸਾਧ ਕੈ ਸੰਗ ਆਵਹਿ ਬਸ ਪੰਚਾ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਮ, ਸਾਧ ਕੈ ਸੰਗ ਮਨੋਹਰ ਵੈਲ, ਸਾਧ ਕੈ ਸੰਗ ਨਾ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਨ ਸਭ ਮੀਤ।

ਤਤ ਸਾਧ ਕੇ ਸੰਗ ਨਾਹੀ ਹੋ ਤਾਪ ਸਾਧ ਕੇ ਸੰਗ ਤਜੈ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੈ ਸੰਗ ਨਾ ਕਬਹੂੰ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁੱਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟ ਧੂਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵਿਸ਼ਰਤ ਹਰ ਮੇਲਾ ਜੋ ਇੱਥੇ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਤਾ ਜਾਵੈ ਪਾਰ ਬ੍ਰਹਮ ਸਾਧ ਰਿਦ ਵਸੈ ਨਾਨ ਪੁਦਰੈ ਸਾਧ ਸਿਮਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ।

ਕਬਰ ਨ ਪੇਖੈ ਏਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਰੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਪ ਜੈਸੇ ਸੂਰ ਸਰਬ ਕੌ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੌ।

ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਗੁਹਾ ਸਿਰਿਆ ਕਾ ਆਪ ਸੁਆਮੀ, ਖੇਲੈ ਬਿਖਸੈ ਅੰਤਰਜਾਮੀ।

ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਨੈ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੁਝੈ, ਇਸ ਕੀ ਜਾਨੋ ਤਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅਨ ਦਿਨ ਕੀਰਤਨ ਕੇਵਲ

ਭੋਜਨ ਸਦਾ ਅਰੋ ਜਿਉ ਮੰਦਰ ਪੌਥਾ ਮੈਂ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਭਤ ਨਿਸਤਰੈ।

ਕਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸ ਆਈ ਤੇਰੇ ਸੰਗ ਲਪਟ ਰਿਹੋ ਰਸ

ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾਂ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ।

ਹੋਸੀ ਇਹ ਸੱਚ ਅਸ਼ਪਦੀ ਚਰਨ ਸੱਤ ਸਤ ਪਰਸਨ ਹਾਰ ਪੂਜਾ ਸੱਤ ਸਤ ਸੇਵਦਾ ਦਰਸ਼ਨ ਸੱਤ ਸਤ ਪੇਖਣ ਹਾਰ ਨਾਮ ਸੱਤ ਸਤ ਧਿਆਵਨ ਹਾਰ ਆਪ ਸੱਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭ ਭਗਤਾ ਸੁਰਤ ਸੱਤ ਸਤ ਜਸ ਸੁਨਤਾ ਬੁਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸਕੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ।

ਮੁਰਖਮਨਾ ਸੁਤਮੀਤ ਕੁਟੰਬ ਅਰਬਨਤਾ ਇਨ ਤੇ ਕਹੋ ਤੁਮ ਕਵਨ ਸਨਾਤਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਇਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਕ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਦ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਪੁੱਤਰ ਸਮੈਲ ਬਿਨਸ ਜਾਏ ਹੋਮੈ ਦੁਖ ਪੈਲ ਹੋਹੈ ਅਚਿੰਤ ਵਸੈ ਸੁਖ ਨਾਲ ਸਾਸ ਵਿਰਾਸ ਹਰ ਨਾਮ ਸੰਭਾਲ ਸਾਡ ਸਿਆਣਕ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦੁਰਗੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਂ ਕਹਿ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹੈ ਏਕ ਸੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ

ਤਾਂ ਕੀ ਉਪਮਾ ਕਹੀ ਨਾ ਜਾਏ। ਨਾਨਕ ਰਹਿਆ ਸਰਬ ਸਮਾਇ, ਪ੍ਰਭ ਬਖਸ਼ੰਦ ਦੀਨ ਦਇਆਲ, ਭਗਤ ਵਚਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਤਤਪਾਲ, ਆਦਿ ਪੁਰਖ ਕਾਰਨ ਕਰਤਾ, ਭਗਤ ਜਨਾ ਕੇ ਪ੍ਰਾਨ ਅਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੇ ਮਨ ਹੀਤ, ਹਮ ਨਿਰਗੁਣੀਆ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਏ, ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ

ਸਿਖ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾ ਸੋ ਸਮਦਰਸੀ।

ਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਵਾਹੇ ਆਕਾਸ਼ ਦਇਆ, ਸਰਬ ਲੋਕ ਪੂਰਨ ਪ੍ਰਤਪਾਰ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਵੈ ਸੰਤਰ ਮਾਹੇ, ਚਾਰ ਕੁੰਟ ਤੈ ਦਿਸੈ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸਿਰ ਸੂਰ ਨਖਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂ ਡੋਲੈ। ਸਰਬ ਕਲਾ ਕਰਕੇ ਲੈ ਕੇ, ਮੋਲ ਨ ਪਾਈਐ ਗੁਣੈ ਅਮੋਲ। ਸਰਬ

ਨਾਨਕ ਕਿਸ ਜਨ ਆਪ ਬੁਝਾਇਆ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣਹਾਰਾ, ਸਗਲ ਸਮੱਗਰੀ ਜਾਂ ਕਾਤਨਾ, ਆਪਣ ਜਸ ਆਪ ਹੀ ਸੁਣਾ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀ ਨੀ ਮਾਇਆ, ਸਭ ਕਹਿ ਮਦ ਅਲਿਪਤੋ ਰਹੇ, ਜੋ ਕੁਛ ਕਹਿਣਾ ਸੋ ਆਪੇ ਕਹੇ। ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਪਾਵੇ ਤਾਂ ਲੈ ਸੁਮਾ। ਇਸ ਤੇ ਹੋਏ ਸੁਨਾ ਹੀ ਬੁਰਾ, ਬੁਰਾ ਕਹੋ ਕਿਨੇ ਕਛ ਕਰਾ, ਆਪ ਭਲਾ ਕਰਤੂਤ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

Bağının pırıtları hazuri andar. Aaj amrit veli to leke is veli tak nirantar gurbani de parwah chal rahe ne aur sikh sangta apne jeevan de is saal da aagaaz ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰਨ ਦੀ ਕਰ ਰਹੇ ਹਨ। ਬਾਦਸ਼ਾਹ ਦਰਵੇਸ਼

فیصد تک بادشاہی حضور صاحب لڑی بار شہادت کا اتہاس ستگرو کی کرپا نال پرارمبھ کیتا ہے. اس لیے وچار وچ آپا پرسوں تک یہ وچاریا سی کہ دشمیش پاتشاہ جی چمکور کی گلی وچ پرویش کیتا. حضور دے دو بڑے صاحبزادے بابا اجیت سنگھ جی بابا جوجار سنگھ جی پنج پیارے اور انہاں تو علاوہ چالی دے قریب گرو کے چنگ چمکور کی گلی وچ حضور دے چرناں وچ حاضر نے. جس وقت شام گلی وچ پرویش کیتا آئی او دی ککریلی رات سی. ات دی سردی ہے پر سچے پاتشاہ اپنے سکھاں نال اپنے پتراں نال اس رات بھی اکال پرخ دا شکر کر دے پرماتما دی شبد سلاح دی بانی پڑھ دے اجار دے رات بتیت کیتی ہے. صبح دن چڑھیا ستگرو کے سکھاں نے حضور دے چرناں وچ امرت ویلے دا اپنا نیم مکمل کیتا تے ادھر چمکور دی گلی دے چار چپیرے حضور دے کتھن مطابق دس لاکھ دے قریب ملکیا اس گلی نو گھیر کے کھلوتا ہے. صوبہ سرحد وزیر خان اس دے کول تین جرنیل گئے نے کہ آپاں تاں گرو گوبند سنگھ جی نو جیویاں پکڑ سکنے ہاں. انہاں وچوں ملیر کوٹلیا نار خان اس نے پوڑی لا کے یتن کیتا گلی وچ دیوار نو ٹپ کے گرو جی نو پکڑیا جائے. حضور نے پہلا تیر اودے متھے چ ماریا سمیت پوڑی دے نار خان زمین تے ڈگا تے اس دی موت ہو گئی. دوسرا گنی خان اتہاسکار کچھ کہندے نے تیر نال پر کچھ کودا وچار ہے حضور نے گرج سر دے وچ کٹیا تے اس دی دیوار دے نال زمین تے ڈگ کے موت ہو گئی. جدو تو دو جرنیل ٹھیر ہوئے تے تیسرا سی خواجہ محمود جس نو حضور نے ظفر نامے چ مردود لکھے ہے بجھ دل کائر لکھے ہے. جدو دو جرنیل زمین تے ڈگے دیکھے تے اپنے سر نو دیوار دے سائے دے وچ دیوار دی اوٹ وچ لکا کے اے پیچھا نو دوڑ گیا تے حضور نے ظفر نامے چ لکھیا دریگا اگر روبے آدید میں افسوس ہے کہ جے کتے خواجہ مردود دا چہرہ مینوں نظر آ جاندا انہیں اپنا سر لکا لیا دریگا اگر روبے آدید میں با یک تیر لاچار بخشید میں تے ایک تیر میں او دے سینے وچ پرو دیندا ایک تیر اونوں وی بخش دیندا. ادھر سورج دی ٹکی اتاں ہون لگی تے دوسرے پاسے گرو کے سنگھ شہادتاں دی تیار ہون لگے. سنسار دا اے ادھتی جنگ سی اس جیسا نہ پہلا ہویا تے نہ شاید کتے اگے دنیا وچ مثال ملے. تے ایک ہور بینتی کر دیا ڈاکٹر ہری رام گپتا انہیں جدو گرو صاحبانہ دا جیون لکھے ہے کہندا کہو جہا اشچرج سبب رب نے بنا دیتا
कि जिस दिन 22 दिसंबर सन 1704 गुरु गोबिंद सिंह जी के बड़े साहिबजादे शहीद हो रहे हैं, उस दिन धन गुरु गोबिंद सिंह जी का 39वां गुरपुरब सी। क्योंकि आप जी नूं पता है कि अगे पुरब अगे पिछे आउंदा सी तरीकां ते, उस दिन हजूर का पुरब सी, उस दी सप्तमी सी जिस दिन पुत्रा ने शहादत का जाम पीता। आओ इस इतिहासक लड़ी नूं आपां अगे तोड़ सकीए। भावें शरीरक तौर ते आप जी उस जमीन तो उस धरती तो बहुत दूर हो, पर याद रखियो सुरती विच परमात्मा ने इन्नी वड्डी शक्ति भरी है कि आप दूर रह के भी सुरत नाल उस धरती नूं उन्हां शहीदां नूं याद करो। जिवें सूरज बहुत दूर है पर कमल का फुल तां किरण नूं देख के खिड़ पैंदा है। कमल का फुल कभी सूरज तक पहुंचा नहीं पर ओदियां किरणां इस फुल नूं खेड़ा दे दिंदियां ने। बस सुरती नूं इक किरण जाणो, हिरदे नूं कौल दा फुल जाणीए, ते जे गुरु चरणां विच आपां सुरती करके झुकांगे ते अंदर नूं खिड़ाओ मिलेगा। इस विचार नूं प्रारंभ करन तों पहलां शहीदी दे मुतलक मैं कुछ बेनतियां आप जी दे समक्ष करनियां, क्योंकि आपां सारे अपनी जबान ते शहीद शब्द बहुत वारी वरतने। शहीद दे अर्थ की ने? हिंदुस्तान विच शहीदी शब्द कदों आया? गुरमत दे परफेक विच गुरबाणी दी रोशनी विच शहादत दे की अर्थ ने? विचार दी प्रारंभता धन गुरु गोबिंद सिंह साहिब सच्चे पातशाह, आप अपनी कृपा करो अपने अमोलक वचन और इतिहास की विचार आप ही करा लवो। गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। शहीद शब्द खास करके सिखां दी जबान ते हर रोज आउंदा है। कोई सिख ऐसा नहीं जिहड़ा रोज अपने शहीदां नूं शरदा दे फुल नहीं पेश करदा। जदों असीं अरदास विच इस पदे नूं अपनी जबान तो बोलने हैं कि जिन्हां सिंघां सिंघणियां ने धर्म खेत कीत दित्ते, बंद बंद कटाए, खोपड़ियां लुकाइयां, चरखड़ियां ते चढ़े, आरियां नाल चिराए गए, गुरुद्वारियां दी सेवा लई कुर्बानियां कीतियां, धर्म नहीं हारिया, सिक्खी केसां सवासां नाल निभाई, इन्हां दी कमाई दा ध्यान करके खालसा जी बोलो जी वाहिगुरू। जदों इस पदे नूं अपनी जबान तो असीं पढ़ने हां ते समस्त सिख जगत दे शहीदां नूं असीं अपनी अकीदत अपनी श्रद्धा अपने अंदर दी भावना दे फुल समर्पित करने। शहीद शब्द हिंदुस्तान दे साहित विच नहीं, थोड़ी जी मेरी बेनती है सुनियो। लड़ी शुरू करन तों पहला दुनिया दा सब तों पहला ग्रंथ, सब तों पहली किताब संसार दी, ਉਹ ਹੈ ਰਿਗ ਵੇਦ। ਰਿਗ ਵੇਦ ਤੋਂ ਪਹਿਲਾਂ ਲਿਖਤ ਕੋਈ ਨਹੀਂ ਮਿਲੇਗੀ। ਰਿਗ ਵੇਦ ਵਿੱਚੋਂ ਦੂਸਰੇ ਤਿੰਨ ਵੇਦ ਪੈਦਾ ਹੋਏ ਨੇ, ਉਸ ਤੋਂ ਬਾਅਦ ਉਪਨਿਸ਼ਦ ਨੇ, ਛੇ ਸ਼ਾਸਤਰ ਨੇ, ਸਿਮਰਤੀਆਂ ਨੇ। ਹਿੰਦੁਸਤਾਨ ਦੇ ਸਾਹਿਤ ਵਿੱਚ ਸਭ ਤੋਂ ਪਹਿਲਾ ਗ੍ਰੰਥ ਰਿਗ ਵੇਦ ਹੈ, ਪਰ ਇਹਨਾਂ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਕਿਸੇ ਵੀ ਗ੍ਰੰਥ ਵਿੱਚ ਸ਼ਹੀਦ ਸ਼ਬਦ ਦੀ ਵਰਤੋਂ ਨਹੀਂ ਕੀਤੀ। ਚਾਹੇ ਉਹ ਵੇਦ ਸਨ, ਚਾਹੇ ਸ਼ਾਸਤਰ ਨੇ, ਚਾਹੇ ਉਹ ਪੁਰਾਣ ਨੇ, ਉਹਨਾਂ ਕਿਸੇ ਗ੍ਰੰਥ ਦੇ ਵਿੱਚ ਵੀ ਸ਼ਹੀਦ ਸ਼ਬਦ ਹੈ ਹੀ ਨਹੀਂ, ਕਿਉਂਕਿ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਪਹਿਲਾਂ ਸ਼ਹੀਦ ਸ਼ਬਦ ਦੀ ਕੋਈ ਥਾਂ ਹੀ ਨਹੀਂ ਸੀ। ਸਤਿਗੁਰੂ
ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਆਪਣੀ ਰਚਨਾ ਤੋਂ ਸ਼ਹੀਦ ਸ਼ਬਦ ਦੀ ਵਰਤੋਂ ਕੀਤੀ। ਹਿੰਦੂ ਗ੍ਰੰਥਾਂ ਵਿੱਚ ਕਿਤੇ ਸ਼ਬਦ ਸ਼ਹੀਦ ਨੇ, ਕੁਰਾਨ ਦੇ ਅੰਦਰ ਸ਼ਹੀਦ ਸ਼ਬਦ 35 ਵਾਰ ਆਇਆ ਹੈ ਤੇ ਸ਼ਹੀਦ ਦੇ ਆਖਰੀ ਅਰਥ ਆਪ ਬੜੀ ਬੜੀ ਵਿਦਵਾਨਾਂ ਤੋਂ ਸੁਣੇ ਹੋਣੇ ਨੇ। ਕੋਸ਼ ਅਨੁਸਾਰ ਅਰਬੀ ਦੇ ਸ਼ਹੀਦ ਸ਼ਬਦ ਦੇ ਅਰਥ ਨੇ ਕਿ ਗਵਾਹ, ਗਵਾਹੀ ਦੇਣ ਵਾਲਾ। ਪਰ ਉੱਥੇ ਕੁਰਾਨ ਵਿੱਚ ਹਰ ਥਾਂ ਤੇ ਸ਼ਹੀਦ ਦਾ ਅਰਥ ਸੂਰਮਾ ਸ਼ਹੀਦ ਹੋਇਆ, ਸ਼ਹਾਦਤ ਦਾ ਜਾਮ ਪੀਣ ਵਾਲਾ, ਮੌਤ ਨੂੰ ਪਿਆਰ ਕਰਨ ਵਾਲਾ ਨਹੀਂ। ਜਿਵੇਂ ਉੱਥੇ ਜਿਹੜਾ ਸ਼ਬਦ ਸ਼ਹੀਦ ਵਰਤਿਆ ਹੈ, ਉਦਾਹਰਣ ਦੇ ਤੌਰ ਤੇ ਕਿਹਾ ਜਾਂਦਾ ਕਿ ਇਹ ਗੱਲ ਮੈਂ ਤੈਨੂੰ ਕਹਿ ਰਿਹਾ ਵਾਂ ਤੇ ਮੇਰੀ ਇਸ ਗੱਲ ਦਾ ਸ਼ਹੀਦ ਅੱਲਾਹ ਹੈ, ਮੇਰੀ ਇਸ ਬਾਤ ਦਾ ਸ਼ਹੀਦ ਪੈਗੰਬਰ ਹੈ। ਸ਼ਹੀਦ ਦਾ ਅਰਥ ਉੱਥੇ ਗਵਾਹੀ ਦੇਣਾ ਕਿ ਜੋ ਮੈਂ ਤੈਨੂੰ ਕਹਿ ਰਿਹਾ ਮੇਰੀ ਇਸ ਗੱਲ ਦਾ ਗਵਾਹ ਤੂੰ ਅੱਲਾਹ ਨੂੰ ਜਾਣੀ। ਤੇ 35 ਵਾਰੀ ਕੁਰਾਨ ਵਿੱਚ ਸਿਆਣੇ ਵਿਦਵਾਨ ਕਹਿੰਦੇ ਨੇ ਸ਼ਹੀਦ ਸ਼ਬਦ ਦੀ ਵਰਤੋਂ ਕੀਤੀ। ਪਰ ਗੁਰੂ ਨਾਨਕ ਸਾਹਿਬ ਨੇ ਆਪਣੀ ਮੁਬਾਰਕ ਰਚਨਾ ਤੋਂ ਸਭ ਤੋਂ ਪਹਿਲਾਂ ਸ਼ਹੀਦ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤਿਆ ਤੇ ਇਹ ਸ਼ਬਦ ਹੈ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਪੀਰ ਪੈਕਾਮਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸ਼ੇਖ ਮੁਸ਼ਾਇਕ ਕਾਜੀ ਮੁੱਲਾ ਦਰ ਦਰ ਵਿਲਿਸ ਰਸ਼ੀਦ। ਪਹਿਲਾ ਸ਼ਹੀਦ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਦੀ ਵਰਤੋਂ ਕੀਤੀ। ਹੁਣ ਇਸਲਾਮ ਦੇ ਅੰਦਰ ਸ਼ਹੀਦੀ ਪਰੰਪਰਾ ਹੈ ਪਰ ਹਿੰਦੂ ਮਤ ਦੇ ਅੰਦਰ ਸ਼ਹੀਦੀ ਪਰੰਪਰਾ ਨਹੀਂ। ਇਸਲਾਮ ਦੇ ਅੰਦਰ ਆ ਪੰਜ ਤਰ੍ਹਾਂ ਦੇ ਸ਼ਹੀਦ, ਚਾਰ ਪੰਜ ਤਰ੍ਹਾਂ ਦੇ ਸ਼ਹੀਦ ਮੰਨੇ। ਮੈਂ ਬੇਨਤੀ ਕਰਦਿਆਂ, ਇੱਕ ਹੈ ਸ਼ਹੀਦ, ਦੂਸਰੇ ਦੀ ਪਦਵੀ ਹੈ ਸ਼ਹੀਦੇ ਆਦਮ, ਤੀਸਰਾ ਹੈ ਸ਼ਹੀਦੇ ਇਸ਼ਕ, ਚੌਥਾ ਹੈ ਸ਼ਹੀਦੇ ਕਰਬਲਾ ਤੇ ਪੰਜਵਾਂ ਹੈ ਉਹਨਾਂ ਦੇ ਅੰਦਰ ਸ਼ਹੀਦੇ ਵਤਨ। ਇਹਨਾਂ ਪੰਜਾਂ ਸ਼ਬਦਾਂ ਨੂੰ ਥੋੜ੍ਹਾ ਜਿਹਾ ਆਪਾਂ ਖੋਲ ਕੇ ਸਮਝੀਏ। ਸ਼ਹੀਦ, ਸ਼ਹੀਦੇ ਆਦਮ, ਸ਼ਹੀਦੇ ਕਰਬਲਾ, ਸ਼ਹੀਦੇ ਇਸ਼ਕ ਤੇ ਸ਼ਹੀਦੇ ਵਤਨ। ਸ਼ਹੀਦ ਦਾ ਅਖਰੀ ਅਰਥ ਉਹਨਾਂ ਦੇ ਨਜ਼ਰੀਏ ਵਿੱਚ ਜਿਹੜਾ ਬੰਦਾ ਨੇਕੀ ਦੀ ਖਾਤਰ, ਧਰਮ ਦੀ ਖਾਤਰ, ਅਸੂਲ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ ਉਹਨੂੰ ਕਿਹਾ ਜਾਂਦਾ ਹੈ ਸ਼ਹੀਦ। ਸ਼ਹੀਦੇ ਆਦਮ, ਇਹਦਾ ਅਰਥ ਹੈ ਸਭ ਤੋਂ ਵੱਡਾ ਸ਼ਹੀਦ। ਜਿਹੜਾ ਸ਼ਹੀਦੇ ਆਦਮ ਹੈ ਉਸਨੂੰ ਹਜ਼ਰਤ ਇਮਾਮ ਹੁਸੈਨ ਦੀ ਪਦਵੀ ਦਿੱਤੀ ਜਾਂਦੀ ਹੈ। ਅੱਗੇ ਹੈ ਸ਼ਹੀਦੇ ਇਸ਼ਕ, ਇਹਦਾ ਅਰਥ ਉਹ ਕਰਦੇ ਨੇ ਕਿ ਇੱਕ ਆਦਮੀ ਆਪਣੇ ਪਿਆਰੇ ਦੀ ਖਾਤਰ

ਕਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਠੋ ਸਜ ਸੁਰ ਨਰ ਗਣ ਮੁਨ ਬੋਹਿਓ ਆਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਚ ਭੂਤ ਏਕ ਘਰ ਰਾਖ ਲੇ ਸਮਝ ਜਗ ਜੀਤੋ ਗੁਰਦੁਆਰ ਖਿਲ ਹੈ ਸਮਤ ਸਾਰ ਰਥ ਉਨ ਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਾਪਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ

ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਵਈਏ ਮਹੱਲੇ ਦੂਜੇ ਕੇ

कर गाखड़ी बिखमकार ते नार पव उतार किए निरभार सतसंगत

0: प्यार कहो कीरत कल सहार सापत दीप मझार लहना जगतर गुर परस मुरार तै तौ दृढ़ो नाम अपार बिमल जास बिथार साधिक सिद्ध सुजान जिया को आधार तू तान जनक राजा अवतार शब्द संसार सार रहे जगत रजाल पद्म विचार कल्प तार रोग बेदार संसार ताप निवार आत्मा त्रिविद तेरे एक लिवतार कहो कीरत कल सहार सापत दीप मझार लहना जगतर गुर परस मुरार तै ता हदरथ पायो मान सेवया गुर परवान साध अजगर जिन किया उन्मान हर हर दर्श समान आत्मावंत ज्ञान जानी अकल गात गुर परवान जाकी दृष्ट अचल ठाण बिमल बुद्ध स्थान पहर सील सन्नाहा सकत बेदार कहो कीरत कल सहार सपत दीप मझार लहनांज गतर गुर परस मुरार दृष्ट तरत तम हरण दहन अग पाप परनाशन शब्द सूर बलवंत काम अर क्रोध विनाशन लोभ मोह वश करण शरण जाचक प्रतपालन आत्म रात संग्रहण कहण अमृत कल ढालण सतगुरु कल सतगुर तिलक सत लागै सो पै तरै गुर जागत फिरन सिहि अंगरो राज जोग लहना करै सदा अकल लिव रहै करन स्यों इच्छा चार द्रुम सपूर ज्यों निवै खवै कास बिमल बिचार इह तत जानियो सर्ब गत अलख बडाणी सहज भाई संचयो किरण अमृत कल बाणी गुर गम प्रमाण तै पायो सत संतोख ग्राहज लयो हार परस्यो कल समलवै जन दर्शन लहने पयो मन विसास पायो गहर गहो हदरथ दियो गरल नास तन नठयो अम्यो अंतरगत पियो रिद बिगास जागयो अलख कल तरी जुगंतर सतगुर सहज समाद रवियो समान नरंतर उदारो चित दारिद हरन पिखंत है कल मल त्रसन साद रंग सहज कल उचर जस जंप लहण रसन नाम अवखद नाम आधार हर नाम समाद सुख सदा नाम निशान सो है रंग रताओ नाम स्यो कल नाम सुर नरंबो है नाम परस जिन पायो सत प्रगट्यो रब लोए दर्शन परसया गुरु कै अठ सठ मजन होए सच तीर्थ सच स्नान हर भोजन भाओ सच सदा सच पाखंत सो है ਕਛ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ। ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਣ ਦਰਸ਼ਨ ਪਰਸਿਆ ਗੁਰੂ ਕੈ ਸੱਚ ਜਨਮ ਪਰਵਾਨ। ਅਮਿਓ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੋਰ ਨਾਵ ਨਿਦ ਦਰਿਆਉ ਜਨਮ ਹਮ ਕਾਲ ਖਤ ਹੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਸਿਵਰ ਸਾਚਾ ਜਾਂ ਕਾ ਇੱਕ ਨਾਮ ਅਛਲ ਸੰਸਾਰੀ ਜਿਨ ਭਗਤ ਪਵ ਜਲ ਤਾਰੇ। ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਿਕ ਨਾਨਕ ਲਹਿਣਾ ਥਪਿਓ ਜੇਨ ਸਰਬ ਬਿਸਦੀ ਕਬ ਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਬਿਸਤੀਰੀਆ ਕੀਰਤ ਰਾਵ ਕਿਰਨ ਪ੍ਰਗਟ ਸੰਸਾਰ ਸਾਖ ਤਰੂਵਰ ਮਬਲ ਸਰਾ ਉੱਤਰ ਦੱਖਣ ਪੁਭ ਅਰ ਪਾਸ਼ਚਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਾਸ਼ਚਮ ਧਰੀਆ। ਸੋਈ ਨਾਮ ਅਛਲ ਭਗਤਾਂ ਭਵ ਤਾਰਨ ਅਮਰਦਾਸ ਗੁਰ ਕਉ ਪੁਰਿਆ। ਸਿਮਰੈ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖੇਤਰ ਅਭਰ ਤ੍ਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ। ਸਸੀ ਅਰ ਅਰ ਸੂਰ ਨਾਮ ਉਲਾਸੈ ਸੈਲ ਲੋ ਜਿਨ ਉਦਰਿਆ। ਸੋਈ ਨਾਮ ਵਸ਼ਲ ਭਗਤਾਂ ਭਵ ਤਾਰਨ ਅਮਰਦਾਸ ਗੁਰ ਕਉ ਪੁਰਿਆ। ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵ ਸਨ ਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਜਾਤੇ ਅੰਬਰੀਕ ਭਵਜਲ ਤਰਿਆ। ਊਧਵ ਅਕਰੂਰ ਤਲੋਚਣ ਨਾਮਾ ਕਲ ਕਬੀਰ ਕਿਲ ਵਿਖ ਹਰਿਆ। ਸੋਈ ਨਾਮ ਅਛਲ ਭਗਤਾਂ ਭਵ ਤਾਰਨ ਅਮਰਦਾਸ ਗੁਰ ਕਉ ਪੁਰਿਆ। ਤਿਤ ਨਾਮ ਲਾਗ ਤੇ ਤੀਸ ਧਿਆਵਹਿ ਜਤੀ ਤਪੀਸਰ ਮਨ ਵਸਿਆ। ਸੋਈ ਨਾਮ ਸਿਮਰ ਗੰਗੇਵ ਪਿਤਾਮਹ ਚਰਨ ਚਿਤ ਅੰਮ੍ਰਿਤ ਰਸਿਆ। ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤਕਾਰ ਸੰਗਤ ਉਦਰੀਆ। ਸੋਈ ਨਾਮ ਅਛਲ ਭਗਤਾਂ ਭਵ ਤਾਰਨ ਅਮਰਦਾਸ ਗੁਰ ਕਉ ਪੁਰਿਆ। ਨਾਮ ਕਿਤ ਸੰਸਾਰ ਕਿਰਨ ਰਾਵ ਤੁਰਤਰ ਸਾਖ ਹੈ ਉੱਤਰ ਦੱਖਣ ਪੁਬ ਦੇਸ਼ ਪਾਸ਼ਚਮ ਜਸ ਭਾਖਾ। ਜਨਮ ਤਾਹੀ ਸਕਿਆਥ ਜਿਤ ਨਾਮ ਹਾਰ ਹਿਰਦੈ ਨਿਵਾਸ ਸੁਰ ਨਾਰ ਗਣ ਗੰਧਰਵ ਸ਼ੇ ਦਰਸ਼ਨ ਅਸਾਸੈ। ਭਲੋ ਪ੍ਰਸਿੱਧ ਤੇਜੋ ਤਨ ਕਲ ਜੋੜ ਕਰ ਧਿਆਇਓ। ਸੋਈ ਨਾਮ ਭਗਤ ਵ ਭਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ। ਨਾਮ ਧਿਆਵੈ ਦੇਵ ਤੇ ਤੀਸ ਅਰ ਸਾਧਕ ਸਿੱਧ ਨਾਰ ਨਾਮ ਖੰਡ ਬ੍ਰਹਿਮੰਡ ਧਾਰੇ। ਨਾ ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਹਾਰੇ। ਨਾਮ ਸ਼੍ਰੋਵਣ ਸਰਬਮੈ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ। ਸਤ ਸੂਰੋਂ ਸੀਲ ਬਲਵੰਤ ਸਤ ਭਾਈ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਨ ਧਵਲ ਧੁਜਾ ਸੇਤ ਬੈ ਕੌਂਠ ਬੀਣਾ ਪਰ ਸਹਿ ਸੰਤ ਪਿਆਰ ਜਿਹੇ ਕਰਤਾਰ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋਂ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਸੰਜੋਗ
1: ਜਿਹ ਧੀਰ ਜਿਤੋਰ ਧਵਲ ਤੁਜਾ

ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋਂ ਜੋਗ। ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਈ ਮੁਖ ਮਿਸ਼ਟ ਬਾਣੀ। ਧੰਨ ਸਤਿਗੁਰ ਸੇਵਿਓ ਜਿਸ ਪਸਾਈ ਗਤ ਅਗਮ ਜਾਣੀ। ਕੁਲ ਸੰਭੂ ਸਮੁਦ੍ਰਿ ਪਾਇਓ ਨਾਮੋ ਨਿਵਾਸ। ਸਕਿਆਥ ਜਨਮੋ ਕਲ ਉੱਚ ਜਾਏ ਗੁਰ ਪਰਸਿਓ ਅਮਰ ਪ੍ਰਗਾਸ। ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋ ਵੈ ਰਿੱਧ ਬਸੈ ਬਾਵਾਂਗ ਜੋ ਤੀਨ ਲੋਕ ਅੰਤਰ ਸੋ ਹੈ। ਹਿਰਦੈ ਬਸੈ ਕਹੀਓ ਸੋਏ ਰਾਸ ਤਿੰਨ ਹੀ ਜਤ ਮੁਖ ਹੋ ਭਗਤ ਅਰਾ ਉਚਰੈ ਮੁਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ। ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਤਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ। ਚਰਨ ਤਾ ਬਰਸਕ ਅੱਥ ਚਰਨ ਗੁਰ ਅਮਰ ਪਵਲ ਰੈ ਹੱਥ ਤਾ ਬਰਸਕ ਅੱਥ ਹੱਥ ਲੱਗੇ ਗੁਣ ਅਮਰ ਪੈ ਜਿਹ ਤਾ ਬਰਸਕ ਅੱਥ ਜਿਹ ਗੁਰ ਅਮਰ ਭਣਿਜੈ ਨੈਣ ਤਾ ਬਰਸਕ ਅੱਥ ਨੈਣ ਗੁਰ ਅਮਰ ਪਖਿਜੈ। ਸ਼੍ਰਵਣ ਤਾ ਬਰਸਕ ਅੱਥ ਸ਼੍ਰਵਣ ਗੁਰ

ਵਿਖਿਆ ਜਿਵ ਤੂੰ ਰੱਖ ਹੈ ਤਿਵ ਰਹੋ ਪਹਿਰ ਸਮਾਜ ਸੁਨਾਹਾ ਗਿਆਨ ਹੈ ਆਸਣ ਚੜਿਆ ਤ੍ਰਮ ਧੁਨਖ ਕਰ ਦਹਜ ਗਹਿਓ ਭਗਤ ਸੀਤਲ ਸਚ ਲੜਿਓ ਪੈ ਨਿਰਪੋਹਰ ਟਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਭਲਕ ਭਲੋ ਭੂਲਾ ਭਲੋ ਭੁਹਾਲ ਤੇ ਜੋ ਤਨ ਨਿਤ ਬ੍ਰਤ ਨਾਥ ਨਿਰਤ ਪਤ ਨਾਥ ਨਾਨਕ ਬਾਰ ਗੁਰ ਅਮਰਦਾਸ ਸੱਚ ਸਲ ਪਾਣ ਤੈ ਦਾਲ ਜਿਤੋ ਇਵ ਜੁਧ ਕਰ ਕੰਨ ਹਰ ਬੂੰਦ ਬਸੋ ਰਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਾਵ ਸਾਸ ਕਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਰ ਪਾਲੁਨ ਹੈ ਜੋ ਗਾਵੇ

0: ਕਹੇਗਾ ਨਹੀਂ, ਇਹਦੇ ਪਾਤਰ ਤਾਂ ਪਰਤ ਕੇ ਜਿੰਦੇ ਹੋ ਜਾਣੇ ਨੇ, ਇਹ ਤਾਂ ਜਜ਼ਬਾਤ ਪੈਦਾ ਕਰ ਲਈ ਨੇ, ਇਹ ਕਹਾਣੀ ਨਹੀਂ, ਮਿਥ ਨਹੀਂ, ਇਹ ਹਕੀਕਤ ਹੈ। ਉਹਨਾਂ ਸਿੱਖਾਂ ਦੇ ਜਜ਼ਬਾਤ ਇਹੋ ਜਿਹੇ ਨੇ ਕਿ ਜਿਨ੍ਹਾਂ ਦੇ ਕੋਲ ਗੁਰੂ ਆਪਣੇ ਇੱਕੋ ਇੱਕ ਪੁੱਤਰ ਸਾਹਮਣੇ ਰਹਿ ਗਿਆ ਤੇ ਉਹਨੂੰ ਤੋਰਦੇ ਪਏ ਨੇ। ਪਿਆਰੇ ਭਾਈ ਦਇਆ ਸਿੰਘ ਨੂੰ ਦੇਖ ਕੇ ਹਜ਼ੂਰ ਨੇ ਸਿੰਘਾਂ ਨੂੰ ਇਹ ਸ਼ਬਦ ਕਹਿ, ਸਿੰਘੋ ਅੱਜ ਦਾ ਦਿਨ ਕਿਤਨਾ ਕੁ ਭਾਗਾਂ ਵਾਲਾ ਹੈ। ਮਹਾਰਾਜ ਕਿਉਂ? ਕਹਿੰਦੇ ਨੇ 9 ਸਾਲ ਦੀ ਉਮਰ ਸੀ ਕਿ ਜਦੋਂ ਮੈਂ ਆਪਣੇ ਪਿਤਾ ਜੀ ਨੂੰ ਤੋਰਿਆ ਤੇ ਉਦੋਂ ਲੋਕ ਕਹਿੰਦੇ ਸਨ ਸ਼ਹੀਦ ਬਾਪ ਦਾ ਪੁੱਤਰ, ਕਹਿੰਦੇ ਸਨ ਇਹ ਉਹ ਪੁੱਤਰ ਹੈ ਜਿਹਦਾ ਪਿਤਾ ਸ਼ਹੀਦ ਹੋਇਆ ਹੈ, ਅੱਜ ਮੇਰਾ ਪੁੱਤਰ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀਏਗਾ ਤੇ ਮੈਂ ਭਾਗਾਂ ਵਾਲਾ, ਪਹਿਲਾਂ ਸ਼ਹੀਦ ਪਿਤਾ ਦਾ ਪੁੱਤਰ ਸਾਂ, ਅੱਜ ਤੋਂ ਬਾਅਦ ਮੈਂ ਸ਼ਹੀਦ ਪੁੱਤਰਾਂ ਦਾ ਬਾਪੂ ਬਣ ਜਾਣਾ। ਪਿਤਾ ਵੀ ਸ਼ਹੀਦ ਤੇ ਪੁੱਤਰ ਵੀ ਸ਼ਹੀਦ। ਹਜ਼ੂਰ ਨੇ ਤੁਰਦਿਆਂ ਇਹ ਸ਼ਬਦ ਕਿਹਾ, ਕਹਿਣ ਲੱਗੇ ਬੇਟਾ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਲੋਕ ਕਹਿਤੇ ਹੈ ਅਬ ਆਪ ਕੋ ਜਾਂ ਦੀਜੈ ਧਰਮ ਪਰ, ਪਿਤਾ ਨੂੰ ਵੀ ਤੋਰਿਆ ਹੁਣ ਤੈਨੂੰ ਤੋਰ ਲਗਾਵਾਂ। ਉੱਥੇ ਉਸ ਮੁਸਲਮਾਨ ਦੇ ਉਸ ਸ਼ਾਇਰ ਦੇ ਜਿਹੜੇ ਸ਼ਬਦ ਨੇ ਉਹ ਮੈਂ ਆਪ ਨਾਲ ਜ਼ਰੂਰ ਸਾਂਝੇ ਕਰਨੇ। ਉਹ ਕਹਿੰਦਾ ਹਜ਼ੂਰ ਨੇ ਪੁੱਤਰ ਨੂੰ ਤਿਆਰ ਕਰਦਿਆਂ ਆਪਣੇ ਕਮਰ ਕੱਤੇ ਦਾ ਖੰਦਰ ਸੀ ਸੱਚੇ ਪਾਤਸ਼ਾਹ ਕੋਲ, ਉਹ ਖੰਦਰ ਕੱਢਿਆ ਤੇ ਜੁਝਾਰ ਸਿੰਘ ਬਾਬਾ ਜੁਝਾਰ ਸਿੰਘ ਜੀ ਦੇ ਕਮਰ ਕੱਤੇ ਦੇ ਨਾਲ ਹਜ਼ੂਰ ਨੇ ਬੰਨ੍ਹ ਦਿੱਤਾ। ਉਹਦੇ ਵਿੱਚ ਹਜ਼ੂਰ ਨੇ ਟੁੰਗ ਦਿੱਤਾ, ਉਹਦੇ ਤੀਰਾਂ ਦਾ ਪੱਥਾ ਭਰ ਦਿੱਤਾ, ਆਪ ਗਾਤਰੇ ਸੋਹਣੀ ਕਿਰਪਾਨ ਸਜਾ ਕੇ ਪੁੱਤਰ ਦੇ ਗਲੇ ਵਿੱਚ ਪਾਈ ਤੇ ਤੁਰ ਲੱਗਿਆ। ਜਿਹੜੇ ਸ਼ਬਦ ਕਹੇ ਉਹ ਸਨ, ਬੇਟਾ ਹਮ ਦੇਤੇ ਹੈ ਖੰਦਰ ਕਿਸੇ ਸ਼ਮਸ਼ੀਰ ਸਮਝਣਾ, ਆ ਪਿਤਾ ਦੀਆਂ ਨਿਸ਼ਾਨੀਆਂ ਨੀ ਰਣ ਤੱਤੇ ਲਈ, ਬੇਟਾ ਹਮ ਦੇਤੇ ਹੈ ਖੰਦਰ ਕਿਸੇ ਸ਼ਮਸ਼ੀਰ ਸਮਝਣਾ, ਨੇ ਦੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇੱਥੇ ਉਹਨੇ ਬੇਤੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ। ਬੇਟੇ ਜੇ ਤੂੰ ਤੁਰੇ ਕਿਸੇ ਨੂੰ ਤੂੰ ਮਾਰਨੇ, ਕਿਸੇ ਨੇ ਤੇਰੇ ਸੀਨੇ ਤੇ ਵਾਰ ਕਰਨੇ, ਪਰ ਜਦੋਂ ਤੇਰੇ ਤਨ ਤੇ ਵਾਰ ਹੋਵੇ ਤੇ ਤੇਰੇ ਨੇਤਰਾਂ ਵਿੱਚੋਂ ਨੀਰ ਨਹੀਂ ਤੇ ਜ਼ਬਾਨ ਤੋਂ ਸੀ ਨਹੀਂ। ਬੇਟਾ ਹਮ ਦੇਤੇ ਹੈ ਖੰਦਰ ਕਿਸੇ ਸ਼ਮਸ਼ੀਰ ਸਮਝਣਾ, ਨੇ ਦੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਕਿਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ। ਦੁਨੀਆਂ ਦੇ ਲੋਕ ਆਪਣੇ ਪੁੱਤਰਾਂ ਦੇ ਸੀਨੇ ਤੇ ਤਗਮੇ ਲੱਗੇ ਦੇਖਣੇ ਚਾਹੁੰਦੇ ਨੇ, ਉਹਨਾਂ ਦੀਆਂ ਪਦਵੀਆਂ ਦੇਖਣੀਆਂ ਚਾਹੁੰਦੇ ਨੇ, ਪਰ ਮੇਰਾ ਬਾਦਸ਼ਾਹ ਦਰਵੇਸ਼ ਗੁਰੂ, ਕੌਮ ਦੀਆਂ ਜੜ੍ਹਾਂ ਵਿੱਚ ਆਪਣੇ ਪੁੱਤਰਾਂ ਦਾ ਖੂਨ ਪਾਉਣ ਵਾਲਾ ਗੁਰੂ, ਆਪਣੇ ਪੁੱਤਰ ਦੇ ਸੀਨੇ ਵਿੱਚ ਤੀਰ ਵਜੇ ਤੇ ਉਹਨੂੰ ਹਦਾਇਤ ਦੇ ਰਹੇ ਨੇ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਪ ਮੂੰਹ ਤੇ ਮੇਰੀ ਜਾਨ ਕਦੀ ਵੀ ਨਹੀਂ ਉਚਰਨਾ। ਅਗਲੇ ਸ਼ਬਦ ਸਨ, ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਣ ਲੱਗੇ, ਬਰਰਾਈ ਸੀ ਆਵਾਜ਼ ਮੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਚ ਤੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਤੇ ਜਾਂ ਬਾਜ ਤੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ਼ ਤੇ ਬੋਲੇ ਗੁਰੂ ਗੋਬਿੰਦ, ਲੋ ਆਓ ਤਨ ਪਾਕ ਤੇ ਹਥਿਆਰ ਸਜਾ ਦੇ, ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ। ਜਦੋਂ ਸ਼ਸਤਰ ਸਜਾ ਦਿੱਤੇ ਸਿੱਖ ਦੇਖਦੇ ਪਏ ਨੇ ਸੱਚੇ ਪਾਤਸ਼ਾਹ ਚਾਨਣ ਪੁੱਤਰ ਨੂੰ ਤੋਰਦੇ ਨੇ, ਜਦੋਂ ਤੋਰਨ ਲੱਗੇ ਤੇ ਆਹ ਸ਼ਬਦ ਕਹੇ, ਲੋ ਜਾਓ ਸੁਧਾਰੋ ਤੁਮੇ ਅੱਲਾਹ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਕੀਮਤ ਤੁਮੇ ਬਖਸ਼ੇ, ਪਿਆਸੇ ਜਾਤ ਕੋ ਜਾਮੇ ਸ਼ਹਾਦਤ ਤੁਮੇ ਬਖਸ਼ੇ। ਪਰਮਾਤਮਾ ਪੁੱਤਰ ਤੈਨੂੰ ਸ਼ਹਾਦਤ ਦਾ ਜਾਮ ਪੀਣ ਦੀ ਤੌਫੀਕ ਦੇ। ਜਦੋਂ ਤੁਰੇ ਅਖੀਰਲੇ ਸ਼ਬਦ ਬੜੇ ਭਾਵਪੂਰਤ ਸਨ, ਕਹਿਣ ਲੱਗੇ, ਲੋਕ ਬੇੜੀ ਤੂਫਾਨ ਵਿੱਚ ਫਸੀ ਹੋਵੇ ਤੇ ਕਹਿੰਦੇ ਨੇ ਚੰਗਾ ਮਲਾਹ ਬੁਲਾਓ ਤੇ ਮਲਾਹ ਜੇ ਚੱਪੂ ਮਾਰੇ ਤੇ ਡੁੱਬਦੀਆਂ ਬੇੜੀਆਂ ਵੀ ਕਿਨਾਰੇ ਤੇ ਲੱਗ ਜਾਂਦੀਆਂ ਨੇ। ਕਹਿਣ ਲੱਗੇ ਅੱਜ ਇਸ ਪੰਥ ਦੇ ਬੇੜੇ ਨੂੰ ਮੈਂ ਲੱਕੜ ਦੇ ਚੱਪੂ ਨਹੀਂ ਮਲਾਹ ਮੈਂ ਬਣਾਂਗਾ ਤੇ ਬੇਟਾ ਮੈਂ ਆਪਣੇ ਪੁੱਤਰਾਂ ਨੂੰ ਤੁਹਾਨੂੰ ਚੱਪੂ ਬਣਾਇਆ ਮੈਂ ਪੰਥ ਦਾ ਬੇੜਾ ਕਿਨਾਰੇ ਲਾਉਣ ਲਈ ਆਪਣੇ ਬੱਚਿਆਂ ਦੇ ਚੱਪੂ ਬਣਾ ਕੇ ਇਸ ਬੇੜੇ ਨੂੰ ਡੁੱਬਣ ਨਹੀਂ ਦਿਆਂਗਾ ਇਸ ਬੇੜੇ ਨੂੰ ਘੁੰਮਣ ਘੇਰੀ ਵਿੱਚ ਫਸਣ ਨਹੀਂ ਦਿਆਂਗਾ। ਇਹ ਸ਼ਬਦ ਸਨ। ਇੱਕ ਮੇਰੀ ਖਾਹਿਸ਼ ਹੈ ਉਹ ਪੂਰੀ ਕਰੀ। ਮੈਂ ਇੱਥੇ ਇੱਕ ਬੇਨਤੀ ਕਰਨਾ ਪੁੱਲਾ ਅਕਸਰ ਤੇ ਸ਼ਾਇਦ ਮੈਂ ਇੱਥੇ ਸ਼ਬਦ ਰਪੀਲ ਕਰਨ ਲੱਗਾ ਹੋਵਾਂ ਤੇ ਮੈਨੂੰ ਬਖਸ਼ ਦਿਆ ਜੀ। ਇੱਕ ਸ਼ਬਦ ਮੈਂ ਕਿਹਾ ਸੀ ਆ ਪਿਛਲੇ ਦਿਨੀ ਪੰਜਾਬ ਵਿੱਚ ਬਹੁਤ ਉਤਲ ਪੁਤਲ ਹੋਈ, ਤੁਹਾਨੂੰ ਖਬਰਾਂ ਸਾਰਿਆਂ ਨੂੰ ਮਿਲਦੀਆਂ ਨੇ। ਇਸ ਕਰਕੇ ਤਰਕ ਨਾ ਸਮਝਿਓ, ਤੁਹਾਡੇ ਸੀਨੇ 'ਚ ਦਰਦ ਹੈ। ਉਸ ਦਰਦ ਨੂੰ ਕਿਤੇ ਸਹੀ ਆਗੂ ਸਹੀ ਤਰੀਕੇ ਨਾਲ ਇਸਤੇਮਾਲ ਕਰ ਜਾਂਦਾ, ਖਿਮਾ ਕਰਿਓ, ਪੰਜਾਬ ਦੀ ਨੁਖਾਰ ਹੀ ਕੁਝ ਹੋਰ ਹੋਣੀ। ਉਸ ਥਾਂ ਤੇ ਮਾਲਵੇ ਦੀ ਧਰਤੀ ਤੇ ਉਸ ਬੰਦੇ ਨੇ ਪੁਸ਼ਾਕ ਪਾਈ, ਕਲਗੀ ਲਾਈ ਤੇ ਬਾਣੀ ਅਨੁਸਾਰ ਉਹਦੇ ਲਈ ਸ਼ਬਦ ਇੱਕੋ ਹੀ ਵਰਤਿਆ ਜਾ ਸਕਦਾ ਕਿ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਤੇ ਉੱਥੇ ਬੱਚਾ ਬੱਚਾ ਮਾਲਵੇ ਦੀ ਧਰਤੀ ਤੇ ਜਦੋਂ ਵਿਚਰੇ ਉਹਨੂੰ ਪਿਤਾ ਜੀ ਕਹਿੰਦਾ। ਇਹ ਕਿਉਂ ਪਿਤਾ ਜੀ ਸ਼ਬਦ? ਇਸ ਕਰਕੇ ਕਿ ਸਿੱਖਾਂ ਦੀ ਜ਼ਬਾਨ ਤੇ ਸ਼ਬਦ ਕਹਿ ਦਸ਼ਮੇਸ਼ ਪਿਤਾ, ਕਲਗੀਧਰ ਪਿਤਾ, ਦਸ਼ਮ ਪਿਤਾ, ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਕਹਿੰਦੇ ਹਾਂ, ਪਿਤਾ ਸ਼ਬਦ ਨਹੀਂ ਵਰਤਦੇ। ਭਾਲਾ ਬਾਣੀ ਵਿੱਚ ਗੁਰੂ ਪਿਤਾ ਵੀ ਹੈ, ਮਾਂ ਵੀ ਹੈ। ਅਸੀਂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਕਹਿੰਦੇ ਹਾਂ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਉਣ ਤੇ ਸਿੱਖ ਕਹਿੰਦਾ ਦਸ਼ਮੇਸ਼ ਪਿਤਾ, ਕਲਗੀ ਵਾਲੇ ਪਿਤਾ, ਸਰਬੰਸ਼ ਦਾਨੀ ਪਿਤਾ। ਕਿਉਂ ਪਿਤਾ ਕਿਹਾ ਜਾਂਦਾ? ਉਹਨਾਂ ਸੋਚਿਆ ਵੀ ਸਿੱਖਾਂ ਦਾ ਇੱਕ ਸ਼ਬਦ ਆਮ ਬੰਦੇ ਦੀ ਜ਼ਬਾਨ ਤੋਂ ਚੁਰਾਓ, ਉਸ ਪਿਤਾ ਦੀ ਥਾਂ ਇਸ ਪਿਤਾ ਨੂੰ ਲੋਕ ਚੇਤੇ ਰੱਖਣ। ਪਰ ਯਾਦ ਰੱਖਿਓ, ਦਸ਼ਮੇਸ਼ ਪਿਤਾ ਕਲੀਆਂ ਕਲਗੀਆਂ ਲਾ ਕੇ ਸਿੱਖਾਂ ਦਾ ਪਿਤਾ ਨਹੀਂ ਬਣਿਆ। ਦਸ਼ਮੇਸ਼ ਪਿਤਾ ਕੱਲੀ ਪੁਸ਼ਾਕ ਬਣ ਪਾ ਕੇ ਪਿਤਾ ਨਹੀਂ ਬਣਿਆ। ਸਿੱਖਾਂ ਨੇ ਪਿਤਾ ਤਾਂ ਕਿਹਾ ਜਦੋਂ ਆਪਣੇ ਜਿਗਰ ਦੇ ਟੁਕੜੇ ਆਪਣੇ ਪੁੱਤਰ ਸਿੱਖਾਂ ਦੀ ਝੋਲੀ ਵਿੱਚ ਪਾ ਦਿੱਤੇ, ਪੰਥ ਦੀ ਝੋਲੀ ਵਿੱਚ ਪੁੱਤਰ ਪਾਏ ਤੇ ਸਾਰਾ ਪੰਥ ਪੁੱਤਰ ਬਣ ਕੇ ਦਸ਼ਮੇਸ਼ ਨੂੰ ਪਿਤਾ ਜੀ ਕਹਿਣ ਲੱਗ ਪਿਆ। ਤਾਂ ਸੀ ਪੁੱਤਰ ਦੇ ਕੇ ਪਿਤਾ ਜੀ ਬਣੇ ਨੇ, ਕੱਲੇ ਕਲਗੀਆਂ ਲਾ ਕੇ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਪੁੱਤਰ ਨੂੰ ਤੋਰਦਿਆਂ ਆਹ ਸ਼ਬਦ ਕਹੇ, ਬੇਟਾ ਮੇਰੀ ਇੱਕ ਦਿਲੀ ਇੱਛਾ ਹੈ ਤੇ ਖਰ ਮਾਂ ਬਾਪ ਦੀ ਹੁੰਦੀ। ਬਾਬਾ ਜੁਝਾਰ ਸਿੰਘ ਜੀ ਨੇ ਕਿਹਾ, ਹੁਕਮ ਪਿਤਾ ਜੀ, ਕਿ ਬੇਟਾ ਹਰ ਮਾਪੇ ਇਹ ਸਮਝਦੇ ਨੇ ਅਸੀਂ ਆਪਣਾ ਸੁਪਨਾ ਸਾਕਾਰ ਕਰ ਲਈਏ, ਤੇ ਸੱਚੀ ਮੁੱਚੀ ਬਾਣੀ ਨੇ ਤਾਂ ਇੱਥੋਂ ਤੱਕ ਹੈ ਕਿ ਪੁੱਤਰ ਅਜੇ ਜਨਮ ਨਹੀਂ ਲੈਂਦਾ ਤੇ ਮਾਂ ਪਹਿਲਾਂ ਸੁਪਨੇ ਲੈਣ ਲੱਗ ਪੈਂਦੀ। ਜੋ ਜਨਨੀ ਗਰਭ ਪਾਲਦੀ ਸੁੱਤ ਕੀ ਕਰ ਆਸਾ ਤੇ ਸੁਪਨਾ ਕੀ ਲੈਂਦੀ ਹੈ? ਵੱਡਾ ਹੋਏ ਧਨ ਖਾਸ ਦੇ ਕਰ ਭੋਗ ਬਿਲਾਸਾ, ਕਿ ਪੁੱਤਰ ਜਨਮ ਲੈ ਤੇ ਵੱਡਾ ਹੋਵੇ ਤੇ ਮੈਨੂੰ ਰੁਪਈਆ ਕਮਾ ਕੇ ਦੇ। ਅਸੀਂ ਚਾਹੁੰਦੇ ਹਾਂ ਸਾਡਾ ਪੁੱਤਰ ਜਿਉਂਦੇ ਜੀ ਇਹ ਖਾਹਿਸ਼ ਇੱਛਾ ਪੂਰੀ ਕਰਦਾ। ਬੇਟਾ ਤੇਰੇ ਜਨਮ ਤੋਂ ਤੇਰੇ ਪੰਘੂੜੇ ਤੋਂ ਮੈਂ ਇੱਕ ਖਾਹਿਸ਼ ਰੱਖੀ ਹੈ ਤੇਰੇ ਤੇ, ਮੇਰੀ ਖਾਹਿਸ਼ ਅੱਜ ਪੂਰੀ ਕਰੀ। ਪਿਤਾ ਜੀ ਖਾਹਿਸ਼ ਹੁਕਮ? ਕਹਿਣ ਲੱਗੇ ਜਦੋਂ ਤੇਰੇ ਸੀਨੇ ਵਿੱਚ ਬਰਸੀ ਵੱਜੇ, ਤੇਰੇ ਸੀਨੇ ਵਿੱਚ ਤੀਰ ਵੱਜਣ, ਤੇਰਾ ਸਾਰਾ ਤਨ ਖੂਨ ਨਾਲ ਭਿੱਜਾ ਹੋਵੇ, ਇੱਕ ਵਾਰੀ ਮੇਰੇ ਵੱਲ ਮੁੱਖ ਕਰੀ, ਮੇਰੇ ਲਾਲ ਜੀ ਮੈਂ ਸ਼ਹੀਦ ਹੁੰਦਿਆਂ ਤੈਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹਾਂ। ਉਸ ਮੁਸਲਮਾਨ ਸੱਜਣ ਨੇ ਜਦੋਂ ਸ਼ਬਦ ਵਰਤੇ, ਕਹਿਣ ਲੱਗੇ ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ, ਬੇਟਾ ਖੋ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਬੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੇ ਦੇਖ ਕੇ ਤੁਮ ਕੀ ਥੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਖਲਦ ਮੇ ਭਈਆ, ਖਾਹਿਸ਼ ਹੈ کہ تمہیں تیغ چلاتے ہوئے دیکھے، خواہش ہے کہ تمہیں تیغ چلاتے ہوئے دیکھے، ہم آنکھ سے تمہیں برسی کھاتے ہوئے دیکھے۔ پتران اکھا نال برسی کھاندیاں دیکھنا ایک کیول گرو گوبند سنگھ جی نے حضور دے سامنے خط جوڑ کے کیا، پتا جی ہن رن تتے جی اجازت، کہندے نے ستگرو چھوٹے پتر نو ودیا کرنی آپ اگے ترے۔ نال سنگھ دیکھتے نے گڑی دا دروازہ کھولیا، پتر نو سینے نہ لا کے پیار دتا اپنے سینے دا، دروازہ کھولیا، بابا ججار سنگھ متھا ٹیک کے پتا جی نو رن تتے ول مو کر کے چل پے۔ سچی سرکار پھر تیران دا پتھا پڑ کے چمکور گڑی دی ممتی دے اوپر آ کے کھڑے ہو گئے۔ بابا ججار سنگھ سورج ڈھلدا پیا سی، کیونکہ سیاری دہاڑی ہے، آپ نو پتہ ہے کہ پوہ دے دن سورج چھپدا بھی بڑی جلدی، ادھر سورج است ہون دی لالی بکھیر رہا سی تے ادھر گرو گوبند سنگھ جی دے چہرے دی لالی چڑھ دے سورج دی طرح چمک دی پئی۔ حضور نے دیکھیا کہ پتر بابا ججار سنگھ ترے نے، بابا جی نے وہی کام کیتا، پہلا پتھے وچ پئے ہوئے تیر نے ایک طریقہ سی کہ دشمن نو دور کر لئی، پہلا دوروں تیراں دی بچت کیتی، تیراں نال انیکاں دشمن پرو دتے۔ ادھر یا علی دیاں آوازاں سن تے ادھر حضور دے سکھ تے پتر جکارے چلتے جا رہے سن، تیر سن گنتی دے، تیر ختم ہوئے، بابا جی دے نال دے سنگاں نے اپنے ہتھاں وچ کرپاناں پکڑیاں تے یاد رکھیو کرپان ایک او شستر ہے جنوں سکھ اج وی ادب نال نمسکار کر کے کہندا ہے کہ کھگ کھنڈ بے کھنڈن، کھل دل کھنڈن، آترن منڈنگ بر بنڈنگ، پج دنڈ اکھنڈنگ، تیج پرچنڈنگ، جوت امنڈنگ، پان پربنگ۔ او شبد کہندا ہے سکھ سنتا کرنگ، درمت درنگ، کل وکھرنگ، آترنگ، جے جے جاکار نترشت ابھارن، مم پرت پارنگ، جے تیگنگ۔ سکھ کا عقیدہ ہے کہ اس کرپان کھنڈو کھڑک، تمک تب تبر اور تیر، سہت سرو کی سہتی جے ہمارے پیر۔ یہی کارن کہ اس شبد نو پاوے سی لوگ کہنے کہ شستران دی گل کی آ دیکھ تیار کیتی جاندی ہے نا، تھلے دیکھ تیار ہوندی ہے، اتے ہوندی ہے، پر دیکھ بھی ادو مک چ پائی جاندی ہے جدو اینو تیگ سپرش کرے، تیگ دے سپرش تو بنا چیتے رکھو دیگ بھی پرشاد نہیں بنتی۔ تیگ دی کنی کو مہانتا ہے، تائیں اسی ارداس وچ کہی رہی شبد پڑھنے ہیں کہ جنہاں نے دیگ چلائی تے اگے چیتے رکھو کلی دیگ نہیں تیگ وائی۔ یہ دیگ چلائی دے ارتھ کی، دیگ دا ارتھ لنگر، جے لوڑ پئی دیگاں چلائیاں لنگر چلائے، تے جدن لنگر کھون والے کوئی آئے اسن تیگ چلا کے انہوں نے سر بھی لا دیتے۔ دیگ چلائی تیگ وائی، تائیں اسی شبد ورتنے دیگ تیگ فتح، کلی دیگ نہیں، چیتے رکھو اتنے تیگ ہے۔ تے پوچھیا سی مہاراج یہ کیوں، کہن لگے دیگ ہے لوڑ مند لئی، دیگ ہے اس گھر کی کسی نو لوڑ ہوے وہ دیکھ سکے، تے جے کوئی سر پھریا آ جائے وہ تیگ ہے۔ سچے پاتشاہ جی نے اپنے پتر نو دیکھ دیکھ دے کے شستر دے کے توریا، کرپانا پکڑ کے جوجے، برسیاں نال جوجے، کہندے نے او دیکھو سورج چھپدا پیا۔ تے پھر ایک آواز آئی کہ یا علی، اے گرو گوبند سنگھ دا چھوٹا پتر جے ایدے تیس دی کلگی جڑی او دس دی پئی ہے صاحب دادا ہے۔ جدوں اس شبد سنیا دشمن ٹڈی دل دی طرح ودیا، حضور اتوں تیر چلا کے پتر نو ہور اگے توڑ دے پئے نے۔ جدوں دشمن نے گھیرا پایا نال دے سنگھ شہید ہوئے۔ اتہاس کہندا ہے کہ بابا ججار سنگھ دے سینے وچ یک لکھ تیراں دی جھڑی لگ گئی، جتھے تیر وجے اکو دم خون دے پرنالے چھٹ پئے۔ ایک مغل آیا، وہ مد متا، انہیں ہاتھ چ ناگنی پکڑی تھی، بابا ججار سنگھ تیر سینک کے بھی اگے واسطے پہنے، ਉਹਨੇ ਪੂਰੇ ਜ਼ੋਰ ਨਾਲ ਉਹ ਨਾਗਨੀ ਉਹ ਵਰਛਾ ਸੀਨੇ ਵਿੱਚ ਮਾਰਿਆ ਤੇ ਜਦੋਂ ਪਰਤ ਕੇ ਕੱਢਣ ਲੱਗਾ ਤੇ ਬਾਬਾ ਜੁਝਾਰ ਸਿੰਘ ਦੇ ਸੀਨੇ ਦੀਆਂ ਆਂਦਰਾਂ ਬਾਹਰ ਆ ਗਈਆਂ। ਜਦੋਂ ਖੂਨ ਨਾਲ ਲੱਥ ਪੱਥ ਹੋਏ ਜ਼ਮੀਨ ਤੇ ਡਿੱਗੇ ਤੇ ਹਜ਼ੂਰ ਵੱਲ ਇੱਕ ਵਾਰੀ ਤੱਕਿਆ, ਪਿਤਾ ਜੀ ਮੁਸਕਰਾ ਕੇ ਮਾਨੋ ਰਣ ਤੱਤੇ ਵਿੱਚ ਕਹਿ ਰਿਹਾ ਹੋਵੇ, ਮੈਂ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ, ਮੈਂ ਨਿਸ਼ਚੈ ਕਰ ਆਪਣੀ ਜੀਤ ਵਾਲੇ ਸਿਧਾਂਤ ਨੂੰ ਖਤਮ ਨਹੀਂ ਹੋਣ ਦਿੱਤਾ। ਆ ਤੁਸੀਂ ਦੇਖੋ ਤੇਰੇ ਪੁੱਤਰ ਦੇ ਸੀਨੇ ਵਿੱਚ ਤੀਰ ਤਾਂ ਵਰਸੀਆਂ ਨੇ ਪਰ ਤੇਰੇ ਪੁੱਤਰ ਦੀ ਪਿੱਠ ਤੇ ਕੋਈ ਵਾਰ ਨਹੀਂ। ਬਾਬਾ ਜੁਝਾਰ ਸਿੰਘ ਜ਼ਮੀਨ ਤੇ ਡਿੱਗੇ। ਸਿੱਖ ਦੇਖਦੇ ਪਹਿਲੇ ਹਜ਼ੂਰ ਨੇ ਉੱਤੋਂ ਆਵਾਜ਼ ਦਿੱਤੀ ਕਿ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਉਧਰ ਸੂਰਜ ਢਲ ਗਿਆ, ਇੱਧਰ ਹਜ਼ੂਰ ਥੱਲੇ ਉੱਤਰ ਆਏ। ਇੱਥੇ ਬਜ਼ੁਰਗ ਢਾਡੀ ਸੋਹਣ ਸਿੰਘ ਸੀਤਲ ਜੀ ਨੇ ਬੜੇ ਭਾਵਪੂਰਤ ਕੁਝ ਸਤਰਾਂ ਲਿਖੀਆਂ ਨੇ। ਉਹ ਕਹਿੰਦੇ ਨੇ ਅਸੀਂ ਗਾਉਣ ਵਾਲੇ, ਅਸੀਂ ਕਥਾ ਬਿਆਨਣ ਵਾਲੇ ਇੱਕ ਖਿੰਨ ਵਿੱਚ ਲਿਖ ਦਿਆਂਗੇ ਆਪ ਚ ਹੋਇਆ। ਕਹਿੰਦੇ ਨੇ ਜਦੋਂ ਹਜ਼ੂਰ ਥੱਲੇ ਉਤਰੇ ਨੇ ਤੇ ਸਿੰਘਾਂ ਨੇ ਕਿਵੇਂ ਫੇਸ ਕੀਤਾ ਹੋਣਾ ਗੁਰੂ ਗੋਬਿੰਦ ਸਿੰਘ ਜੀ ਕਿ ਦੋ ਪੁੱਤਰ ਨੇ ਤੇ ਪਿਆਰੇ ਕੋਲ ਬੈਠੇ ਨੇ ਤੇ ਪੁੱਤਰਾਂ ਨੂੰ ਪੁਰਜਾ ਪੁਰਜਾ ਕਟਾ ਕੇ ਸ਼ਹੀਦ ਕਰਾ ਦਿੱਤਾ। ਕਹਿੰਦੇ ਨੇ ਜਦੋਂ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਪਿਆਰੇ ਭਾਈ ਦਇਆ ਸਿੰਘ ਦੇ ਨੇਤਰਾਂ ਵਿੱਚ ਹਜ਼ੂਰ ਦੇ ਸ਼ਰਧਾ ਦੇ ਜਲ ਸੀ। ਕਿਉਂਕਿ ਅਸੀਂ ਇਤਿਹਾਸ ਨੂੰ ਕਠੋਰ ਨਾ ਬਣਾਈਏ। ਆਖਰ ਅਸੀਂ ਕਈ ਵਾਰੀ ਸਮਝਨੇ ਆ ਸਿੱਖ ਹੋਵੇ ਜਿਹੜਾ ਪੱਥਰ ਦੀ ਤਰ੍ਹਾਂ ਕਠੋਰ ਹੈ, ਨਹੀਂ ਪਿਆਰਿਓ, ਸਿੱਖੀ ਕਰੁਣਾ ਨਾਲ ਭਰੀਏ, ਦਰਦ ਨਾਲ ਭਰੀਏ। ਇੱਥੇ ਪੁੱਤਰ ਕਿਸੇ ਦਾ ਮਰੇ ਤੇ ਗੁਰੂ ਦੇ ਜ਼ਬਾਨ ਤੋਂ ਆ ਜਾਂਦਾ ਏਤੀ ਮਾਰ ਪਈ ਕਰ ਲਾਣੇ ਤੈ ਕੀ ਦਰਦ ਨਾ ਆਇਆ। ਇੱਥੇ ਘਰ ਕਿਸੇ ਦੇ ਨੂੰ ਅੱਗ ਲੱਗੇ ਤੇ ਗੁਰੂ ਆਵਾਜ਼ ਦੇ ਕੇ ਕਹਿੰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਖੋ ਉਭਾਨ। ਦੋ ਪੁੱਤਰ ਸ਼ਹੀਦ ਹੋ ਗਏ। ਸਿੰਘਾਂ ਕੋਲ ਸ਼ਾਮ ਵੇਲੇ ਢਾਡੀ ਸੋਹਣ ਸਿੰਘ ਸੀਤਲ ਬਜ਼ੁਰਗਾਂ ਨੇ ਇਹ ਸ਼ਬਦ ਲਿਖੇ ਨੇ। ਸਿੰਘਾਂ ਨੇ ਕਿਹਾ ਸੱਚੇ ਪਾਤਸ਼ਾਹ ਬਾਬਾ ਜੁਝਾਰ ਸਿੰਘ ਰਣ ਤੱਤੇ ਵਿੱਚ ਸ਼ਹੀਦ ਹੋਏ, ਗਲੇ ਭਰੇ ਸਨ। ਜਿੰਨੇ ਸਿੰਘ ਬਚੇ ਸਨ ਨਾ ਉਹਨਾਂ ਵੱਲ ਦੇਖ ਕੇ ਸਾਹਿਬ ਨੇ ਇਹ ਸ਼ਬਦ ਕਹੇ ਜੋ ਉਹਨਾਂ ਦੀਆਂ ਸਤਰਾਂ ਨੇ। ਉਹ ਲਿਖਦੇ ਨੇ ਖਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ। ਸ਼ਬਦ ਪੰਜਾਬੀ ਦੇ ਨੇ, ਅਰਥਾਂ ਦੀ ਇੱਕ ਲੋੜ ਨਹੀਂ। ਹੱਥ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਛੁਟੇਰਾ ਦਾ ਮਤਲਬ ਬਾਬਾ ਜੁਝਾਰ ਸਿੰਘ। ਹੱਥ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ। ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਅਗਲੇ ਸ਼ਬਦ ਸਨ ਕਿ ਪੰਥ ਬਸੇ ਮੈਂ ਉਜੜਾ ਮਨ ਚੌਕਨੇਗਾ। ਇਹ ਸਤਰਾਂ ਉੱਥੇ ਲਿਖੀਆਂ ਨੇ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ, ਹੋਵਾਂ ਤੇਥੋਂ ਸੁਰਖਰੂ ਪ੍ਰਣ ਪਾਲ ਉਚੇਰਾ। ਤੇ ਅੱਗੇ ਸੀਤਲ ਸਾਹਿਬ ਦੇ ਆਪਣੇ ਕਮੈਂਟਸ ਨੇ, ਉਹ ਕਹਿੰਦੇ ਨੇ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਚਿਹਰਾ, ਤੇਰੇ ਵਰਗਾ ਸੀਨਾ, ਤੇਰੇ ਵਰਗਾ ਚਿਹਰਾ, ਤੇਰੇ ਵਰਗੀ ਸਹਿਨ ਸ਼ਕਤੀ ਕਿਤੇ ਹੋਰ ਕੋਲ ਨਹੀਂ। ਪੁੱਤਰ ਦੀ ਸ਼ਹਾਦਤ ਹੋਈ, ਹਜ਼ੂਰ ਮਮਤੀ ਤੇ ਫਿਰ ਚੜੇ। ਇਹਨੂੰ ਸਿਰਫ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ, ਹੋਰ ਕਿਸੇ ਵਿਦਵਾਨ ਨੇ ਨਹੀਂ ਇਹਦਾ ਜ਼ਿਕਰ ਕੀਤਾ, ਪਰ ਉਹ ਕਰਨਾ ਜ਼ਰੂਰੀ ਹੈ। ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਚੜ੍ਹਦੀ ਕਲਾ ਕੀ, ਚਾਰ ਕਾਗਜ਼ ਦੇ ਟੁਕੜੇ ਲਏ, ਉਹਨਾਂ ਤੇ ਆਪਣੇ ਹੱਥਾਂ ਨਾਲ ਹਜ਼ੂਰ ਨੇ ਕੁਝ ਸਤਰਾਂ ਲਿਖੀਆਂ। ਪਹਿਲਾ ਕਾਗਜ਼ ਚਿੱਠੀ ਤੀਰ ਵਿੱਚ ਪਰੋਈ, ਪੁੱਤਰ ਸ਼ਹੀਦ ਹੈ ਤੇ ਤੀਰ ਵਿੱਚ ਚਿੱਠੀ ਪਰੋ ਕੇ ਇਹ ਚਿੱਠੀ ਮਾਰੀ ਖਵਾਜਾ ਮਰਦੂਦ ਨੂੰ। ਉਹਦੀ ਪੇਟੀ ਵਿੱਚ ਵੱਜੀ ਤੇ ਉਸ ਚਿੱਠੀ ਤੇ ਲਿਖਿਆ ਸੀ ਕਿ ਕਸਮ ਚੁੱਕਣ ਵਾਲਾ ਕਸਮ ਚੁੱਕ ਕੇ ਮੁੱਕਰ ਜਾਏ ਤੇ ਉਹਦਾ ਲੋਕ ਪਰਲੋਕ ਦੀਨ ਦੁਨੀ ਗਵਾ ਜਾਂਦੇ ਨੇ, ਮੇਰਾ ਕੁਝ ਨਹੀਂ ਵਿਗੜਿਆ ਅੱਜ, ਪਰ ਚੇਤੇ ਰੱਖੀ ਤੇਰਾ ਲੋਕ ਤੇ ਪਰਲੋਕ ਵੀ ਚਲਾ ਗਿਆ। ਹਜ਼ੂਰ ਦੀ ਚੜ੍ਹਦੀ ਕਲਾ। ਦੂਸਰੀ ਚਿੱਠੀ ਲਈ ਤੀਰ ਵਿੱਚ ਪਰੋਈ ਤੇ ਆਪਣੀ ਕਮਾਨ ਤੋਂ ਤੀਰ ਛੱਡਿਆ। ਇਹ ਵੱਜਾ ਜਾ ਕੇ ਲਾਹੌਰ ਦੇ ਸੂਬਾ ਜ਼ਬਰਦਸਤ ਖਾਨ ਦੀ ਪੱਗ ਵਿੱਚ। ਇਹ ਚਿੱਠੀ ਤੇ ਲਿਖਿਆ ਸੀ, ਤੂੰ ਸੋਚਦਾ ਹੋਵੇਗਾ ਕਿ ਮੇਰੇ ਦੋ ਪੁੱਤਰ ਤੁਸੀਂ ਘੇਰ ਕੇ ਮੇਰੇ ਸਿੰਘ ਸ਼ਹੀਦ ਕੀਤੇ, ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਤੂੰ ਲਾਹੌਰ ਪਹੁੰਚ ਸਹੀ, ਇਹੋ ਜਿਹੀ ਅੱਗ ਸਿੱਖ ਬਾਲਣਗੇ ਕਿ ਉਸ ਅੱਗ ਨੇ ਤੁਹਾਡੇ ਘਰ ਵੀ ਫੂਕ ਕੇ ਰੱਖ ਦੇਣੇ। ਹਜ਼ੂਰ ਨੇ ਤੀਜੀ ਚਿੱਠੀ ਲਿਖੀ ਤੇ ਤੀਰ ਵਿੱਚ ਪਰੋਈ। ਇਹ ਸੂਬਾ ਇਹ ਸਰਹੰਦ ਵਜ਼ੀਰ ਖਾਨ ਦੇ ਘੋੜੇ ਨੂੰ ਜਾ ਕੇ ਵੱਜੀ। ਕਹਿਣ ਲੱਗੇ, ਕੁਰਾਨ ਦੀ ਕਸਮ ਚੁੱਕ ਕੇ ਨਿਭਾਉਣ ਵਾਲਾ ਉੱਚਾ ਹੋ ਜਾਂਦਾ ਹੈ ਤੇ ਜਿਹੜਾ ਮੁਕਰ ਜਾਏ ਉਹ ਦੋਜਕ ਵੀ ਸਰਦਾ। ਤੂੰ ਯਾਦ ਰੱਖ, ਸਮਾਂ ਆਉਣ ਵਾਲਾ ਹੈ, ਦੋਜਕ ਦੇ ਦਰਵਾਜ਼ੇ ਤੇਰੇ ਲਈ ਖੁੱਲੇ ਨੇ, ਬਸ ਸਿੱਖ ਆਏ ਤੇ ਤੈਨੂੰ ਧੱਕਾ ਦੇ ਕੇ ਦੋਜਕ ਵੱਲ ਜ਼ਰੂਰ ਦੌੜਨਗੇ। ਚੌਥੀ ਚਿੱਠੀ, ਹਜ਼ੂਰ ਨੇ ਅਹਿਸਾਨ ਫਰਮਾਉਂਦੇ ਲੋਕ ਜਿਨ੍ਹਾਂ ਦੀ ਖਾਤਰ ਆਪਣਾ ਬਾਪੂ ਤੋੜਿਆ, ਜਿਨ੍ਹਾਂ ਨੇ ਗੁਰੂ ਦੇ ਚੋਲੇ ਦੇ ਕਲੀਆਂ ਪਕੜ ਕੇ ਕਦੀ ਗਵਾਲੀਅਰ ਦੇ ਕਿਲੇ ਤੋਂ ਨਿਕਲੇ। ਉਸੀ ਅਜਮੇਰ ਚੰਦ ਭੀਮ ਚੰਦ ਦਾ ਪੁੱਤਰ ਤੇ ਆਪ ਜੀ ਨੂੰ ਗਿਆਤ ਹੋਣਾ ਕਿ 52 ਰਾਜਿਆਂ ਵਿੱਚੋਂ, ਹੁਣ ਅਸੀਂ ਕਹਿੰਦੇ ਹਾਂ ਕਿ ਹਜ਼ੂਰ ਨੇ 52 ਰਾਜੇ ਗਵਾਲੀਅਰ ਦੇ ਕਿਲੋ ਮੁਕਤ ਕੀਤੇ, ਉੱਥੇ 52 ਬੰਦੇ ਕਿਉਂ ਸਨ? ਕੀ ਗਰੀਬ ਨਹੀਂ ਸਨ? ਤੇ ਜੇ ਗਰੀਬ ਸਨ ਤੇ ਗੁਰੂ ਨੇ ਰਾਜਿਆਂ ਨੂੰ ਚੋਲੇ ਪਕੜਾਏ, ਗਰੀਬ ਨੂੰ ਕੋਈ ਕਲੀ ਨਾ ਪਕੜਾਈ? ਜਿਨ੍ਹਾਂ ਨੇ ਗਵਾਲੀਅਰ ਦਾ ਕਿਲਾ ਦੇਖਿਆ ਹੋਣਾ, ਉਹ ਰਾਜ ਸੀ ਕੈਦੀਆਂ ਲਈ ਸੀ, ਆਮ ਬੰਦੇ ਲਈ ਨਹੀਂ। ਜਿਹੜਾ ਉੱਥੇ ਆ ਗਿਆ, ਉਹਦੀਆਂ ਖੱਡੀਆਂ ਬਾਹਰ ਨਿਕਲਦੀਆਂ ਸਨ। ਉਹਨਾਂ 52 ਰਾਜਿਆਂ ਵਿੱਚੋਂ ਰਾਜਾ ਭੀਮ ਚੰਦ ਚੇਤੇ ਰੱਖਿਓ, ਉਹਦਾ ਦਾਦਾ ਸ਼ਾਇਦ ਕਹਿੰਦੇ ਨੇ ਤਾਰਾ ਚੰਦ, ਉਹਨਾਂ ਵਿੱਚ ਸ਼ਾਮਲ ਸੀ। ਜਿਨ੍ਹਾਂ ਨੂੰ ਗੁਰੂ ਪੱਲੇ ਪਕੜਾ ਕੇ ਬਾਹਰ ਕੱਢਦਾ ਪਿਆ, ਉਹ ਅਜਮੇਰ ਚੰਦ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਪੁਰਜੇ ਪੁਰਜੇ ਕਰਨ ਵਾਲਿਆਂ ਦੇ ਨਾਲ ਸ਼ਾਮਲ ਸੀ। ਹਜ਼ੂਰ ਨੇ ਇੱਕ ਚਿੱਠੀ ਉਹਨੂੰ ਲਿਖੀ ਤੇ ਆਪਣੇ ਤੀਰ ਚ ਪਰੋ, ਜਦੋਂ ਕਮਾਨ ਤੋਂ ਤੀਰ ਛੱਡਿਆ ਤੇ ਜਾ ਕੇ ਉਹਦੀ ਲੱਤ ਵਿੱਚ ਵੱਜਾ। ਉਸ ਚਿੱਠੀ ਤੇ ਲਿਖਿਆ ਸੀ, ਯਾਦ ਰੱਖ, ਤੂੰ ਆਰਾਮ ਨਾਲ ਕਦੀ ਨਹੀਂ ਬਹਿ ਸਕੇਗਾ, ਮੇਰਾ ਰਾਖਾ ਅਕਾਲ ਪੁਰਖੇ, ਤੁਸੀਂ ਸਾਰਾ ਦਿਨ ਲੜਨ ਤੋਂ ਬਾਅਦ ਵੀ ਮਾਯੂਸ ਹੋ ਤੇ ਮੈਂ ਆਪਣੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਵੀ ਰੱਬ ਦਾ ਸ਼ੁਕਰ ਪਿਆ ਕਰਨਾ। ਹਜ਼ੂਰ ਨੇ ਸੂਰਜ ਢਲਿਆ ਸਿੰਘਾਂ ਵਿੱਚ ਆ ਕੇ ਬੈਠ ਗਏ। ਜੇ ਸਿੱਖ ਗੱਲ ਸ਼ੁਰੂ ਕਰਨ ਪੁੱਤਰਾਂ ਦੀ, ਸੱਚੇ ਪਾਤਸ਼ਾਹ ਇਸ ਤਰ੍ਹਾਂ ਜੂਝੇ ਤੇ ਆਵਾਜ਼ ਦਿੱਤੀ, ਰਹਿ ਰਾਜ ਸਾਹਿਬ ਦਾ ਸਮਾਂ ਹੋ ਗਿਆ, ਆਓ ਆਪਣੇ ਨੇਮ ਨੂੰ ਨਿਭਾ ਲਈਏ। ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਇਆ, ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ। ਪਾਠ ਸਿੱਖ ਕਰਦੇ ਨੇ, ਖਜ਼ੂਰ ਸੁਣਦੇ ਨੇ ਤੇ ਜਦੋਂ ਇਹਨਾਂ ਖਤਰਾਂ ਤੇ ਪਹੁੰਚਦੇ ਨੇ, ਸੁਖੀ ਬਸ ਹੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭ ਹੈ ਕਰਤਾਰਾ। ਸਮਾਪਤੀ ਹੋਈ। ਇੱਥੇ ਸੱਚੀ ਸਰਕਾਰ ਨੇ ਫਿਰ ਕਿਹਾ ਕਿ ਸੁਬਾ ਰਣ ਤੱਤੇ ਵਿੱਚ ਆਪਾਂ ਜੂਝਾਂਗੇ। ਯਾਦ ਰੱਖਿਓ, ਠੀਕ ਇਤਿਹਾਸ ਕਹਿੰਦਾ ਕਿ ਸਿੰਘਾਂ ਨੇ ਹੁਕਮ ਕਰ ਦਿੱਤਾ, ਕੁਝ ਕਹਿੰਦੇ ਨੇ ਗੁਰਮਤਾ ਕੀਤਾ, ਪਰ ਜਦੋਂ ਤੁਸੀਂ ਸ਼ਰਧਾ ਦੀ ਜ਼ਿੰਦਗੀ ਜੀਂਦੇ ਹੋ ਨਾ, ਮੈਂ ਕੱਲ੍ਹ ਵੀ ਇੱਕ ਬੇਨਤੀ ਕੀਤੀ ਹੈ ਕਿ ਗੁਰੂ ਦੀ ਬਖਸ਼ਿਸ਼ ਨੂੰ ਕਦੀ ਖੰਗਤਾ ਚ ਨਾ ਲੈ ਜਾਈਏ। ਮੇਰੇ ਵਰਗਾ ਬੰਦਾ ਨਿਤਨੇਮ ਤਾਂ ਕਦੀ ਵਕਤ ਨਾ ਕੀਤਾ ਨਹੀਂ ਤੇ ਸਟੇਜ ਤੇ ਖਲੋ ਕੇ ਕਹਿੰਦਾ ਗੁਰੂ ਸਾਨੂੰ ਹੀ ਕਹਿ ਗਿਆ ਸੀ, ਇਹਨੀ ਕੀ ਕਿਰਪਾ ਕੇ ਸਜੇ ਕੰਮ ਕਹਿ ਨਹੀਂ ਮੋਟੇ ਗਰੀਬ ਕਰੋੜ ਪਰੇ ਹੋ ਪਿਆਰਿਆ, ਚੇਤੇ ਰੱਖੀ ਤੇਰੇ ਵਰਗਿਆਂ ਨੂੰ ਨਹੀਂ, ਉਹਨਾਂ ਨੂੰ ਕਹਿ ਕੇ ਗਿਆ ਜਿਹੜੇ ਸਭ ਕੁਝ ਛੱਡ ਕੇ ਸੀਨਾ ਡਾਹ ਕੇ ਸਾਹਮਣੇ ਸ਼ਹੀਦ ਹੋਏ ਸਨ। ਮਾਣ ਜ਼ਰੂਰ ਦਿੱਤਾ, ਬਖਸ਼ਿਸ਼ ਦਿੱਤੀ, ਅਸੀਂ ਕਹਿੰਦੇ ਹਾਂ ਹੁਕਮ ਕੀਤਾ ਕਿ ਚਮਕੌਰ ਦੀ ਗੜੀ ਛੱਡ ਦਿਓ, ਨਹੀਂ ਪਿਆਰਿਓ ਸਿੱਖ ਕੋਲ ਅਰਦਾਸ ਬੜਾ ਵੱਡਾ ਚੱਤਰ ਹੈ। ਭਾਈ ਵੀਰ ਸਿੰਘ ਨੇ ਲਿਖਿਆ, ਸੱਚੇ ਸਰਕਾਰ ਦੇ ਚਰਨ ਪਕੜੇ, ਉਹਨਾਂ ਸ਼ਬਦ ਗੁਰਮਤਾ ਵਰਤੇ ਕਿਉਂਕਿ ਉਹ ਸੰਪਰਦਾਇਕ ਪ੍ਰਣਾਲੀ ਵਿੱਚੋਂ ਨੇ। ਬੋਧਕ ਤਲ ਤੇ ਜੀਣ ਵਾਲੇ ਕਹਿੰਦੇ ਨੇ ਹੁਕਮ ਕਰ ਦਿੱਤਾ, ਛੱਡ ਦਿਓ। ਉਹ ਦੇਖੋ ਦੋ ਪੁੱਤਰਾਂ ਦੀਆਂ ਲਾਸ਼ਾਂ ਸਾਹਮਣੇ ਪਈਆਂ ਨੇ, ਕਿਹੜਾ ਸਿੱਖ ਹੁਕਮ ਕਰੂਗਾ? ਜ਼ਰੂਰਤ ਹੈ ਕਿਸੇ ਦੀ? ਉਹਨਾਂ ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ ਆਪ ਰਹੋਗੇ ਆ ਚਮਕੌਰ ਦੀ ਗਲੀ ਵਿੱਚ ਜੂਝਣ ਵਾਲੇ ਹੋਰ ਸਿੰਘ ਪੈਦਾ ਹੋ ਜਾਣਗੇ ਤੇ ਜੇ ਤੁਸੀਂ ਸ਼ਹਾਦਤ ਦਾ ਜਾਮ ਪੀ ਗਏ ਲੱਖਾਂ ਇਕੱਠੇ ਹੋ ਕੇ ਵੀ ਤੇਰਾ ਵਰਗੇ ਕੋਈ ਗੁਰੂ ਗੋਬਿੰਦ ਸਿੰਘ ਨਹੀਂ ਕਿਤੋਂ ਲੱਭ ਸਕਾਂਗੇ। ਸੱਚੇ ਪਾਤਸ਼ਾਹ ਦੇ ਚਰਨ ਪਕੜੇ ਉੱਥੇ ਕਿੰਨੇ ਖਦੂਰ ਨੇ ਕਿਆ ਸਿੱਖ ਚਾਰ ਓਟਾਂ ਤੇ ਜੀਏ, ਅਕਾਲ ਪੁਰਖ ਦੀ ਓਟ, ਗੁਰੂ ਦੇ ਸ਼ਬਦ ਦੀ ਓਟ, ਬਾਣੀ ਦੀ ਓਟ, ਨਾਮ ਦੀ ਓਟ, ਤੇ ਨਾਲੇ ਵੀ ਕਿਹਾ ਆਪਣੇ ਆਤਮ ਵਿਸ਼ਵਾਸ ਦੀ ਓਟ ਤੇ ਜੀਏ। ਸੱਚੇ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ, ਆਪਣੀ ਦਸਤਾਰ ਦਿੱਤੀ। ਇੱਥੇ ਸੰਪੂਰਨਤਾ ਕਰਨ ਤੋਂ ਪਹਿਲਾਂ ਅਸੀਂ ਇੱਕ ਪੱਖ ਰੱਖਦੇ ਹਾਂ, ਪਿਆਸ ਸੁਣਾਉਂਦੇ ਹਾਂ ਕਿ ਉਹਨਾਂ ਦਾ ਚਿਹਰਾ ਗੁਰੂ ਜੀ ਨਾਲ ਮਿਲਦਾ ਸੀ। ਚਿਹਰੇ ਤਾਂ ਅੱਜ ਵੀ ਕਈਆਂ ਦੇ ਇੱਕ ਦੂਜੇ ਨਾਲ ਮਿਲਦੇ ਨੇ, ਪਰ ਮਿਲਦੇ ਚਿਹਰੇ ਇੱਕ ਦੂਜੇ ਦੀ ਖਾਤਰ ਮਰਨ ਨੂੰ ਤਿਆਰ ਨਹੀਂ। ਇਕੱਲਾ ਭਾਈ ਸੰਗਤ ਸਿੰਘ ਦਾ ਫੇਰ ਹੀ ਨਹੀਂ, ਗੁਰੂ ਗੋਬਿੰਦ ਸਿੰਘ ਦੇ ਨਾਲ ਅੰਦਰ ਵੀ ਮਿਲ ਚੁੱਕਾ ਸੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਮਿਲਦੇ ਹੋਏ ਚਿਹਰੇ ਨੂੰ ਆਪਣੀ ਦਸਤਾਰ, ਆਪਣੀ ਕਲਗੀ ਦਿੱਤੀ। ਤਿੰਨ ਸਿੰਘ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਗੁਰੂ ਕਾ ਸਿੰਘ ਮਾਨ ਸਿੰਘ, ਇਹਨਾਂ ਨੂੰ ਨਾਲ ਲੈ ਕੱਲ ਸਤਿਗੁਰੂ ਚਮਕੌਰ ਦੀ ਗਲੀ ਚੋਂ ਨਿਕਲਣਗੇ। ਪੁੱਤਰਾਂ ਤੇ ਸਿੱਖਾਂ ਦੀਆਂ ਲਾਸ਼ਾਂ ਕੋਲੋਂ ਅਕਾਲ ਦਾ ਸੁੱਧ, ਅਕਾਲ ਦੇ ਗੀਤ ਗਾਉਂਦਿਆਂ ਮਾਛੀ ਵਾਲੇ ਦੇ ਜੰਗਲਾਂ ਵਿੱਚ ਜਾ ਪਹੁੰਚੇਗਾ। ਉੱਥੇ ਮਾਛੀ ਵਾਲੇ ਕੀ ਵਾਪਰਿਆ, ਇਹ ਇਤਿਹਾਸ ਦਾ ਇੱਕ ਬਹੁਤ ਅਹਿਮ ਅੰਗ ਹੈ। ਇਹ ਮੈਂ ਆਪ ਜੀ ਨਾਲ ਕੱਲ੍ਹ ਨੂੰ ਸਾਂਝਾ ਕਰਾਂਗਾ। ਆਓ ਆਪਣੇ ਅੰਦਰ ਦੀ ਭਾਵਨਾ ਬਣਾਓ। ਗੁਰੂ ਕੋ ਜਿਸ ਗੁਰੂ ਨੇ ਪੁੱਤਰ ਸਾਹਮਣੇ ਸ਼ਹੀਦ ਕਰਾ ਦਿੱਤੇ, ਸੀ ਨਹੀਂ ਕੀਤੀ, ਬਸ ਉਹ ਗੁਰੂ ਇੱਕੋ ਗੱਲ ਕਹਿੰਦਾ ਹੈ। ਸਤਿਗੁਰੂ ਕਹਿੰਦੇ ਨੇ ਮੈਂ ਆਪਣੇ ਪੁੱਤਰ ਦਿੱਤੇ ਨੇ, ਤੇਰੀ ਦਸਤਾਰ ਨਾ ਨੀਵੀਂ ਹੋ ਜਾਏ। ਤੇ ਪਿਆਰਿਓ ਆਪਾਂ ਸਾਬਤ ਸੂਰਤ ਹੋ ਗੁਰੂ ਜੀ ਤੋਂ ਅੰਮ੍ਰਿਤ ਦੀ ਦਾਤ ਲਈਏ, ਅੰਮ੍ਰਿਤ ਛੱਕ ਕੇ ਬਾਣੀ ਦੀ ਕਰੀਏ ਕਮਾਈ, ਤੇ ਜਦੋਂ ਸ਼ਬਦ ਨੂੰ ਕਮਾਵਾਂਗੇ ਨਾ ਫਿਰ ਚੇਤੇ ਰੱਖਿਓ ਭਾਈ ਸੰਗਤ ਸਿੰਘ ਦੀ ਤਰ੍ਹਾਂ ਉੱਥੇ ਚਿਹਰਾ ਉਹਨਾਂ ਦਾ ਮਿਲ ਰਿਹਾ ਸੀ, ਬਾਣੀ ਪੜ੍ਹਨ ਵਾਲਿਆਂ ਦੇ ਸਾਰਿਆਂ ਦੇ ਚਿਹਰੇ ਗੁਰੂ ਗੋਬਿੰਦ ਸਿੰਘ ਨਾਲ ਮਿਲ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਅਗਲਾ ਲਤਿਹਾਸਕ ਲੜੀ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਰੁੱਪ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਬੇਅੰਤ ਖੁਸ਼ੀ ਹੋ ਰਹੀ ਹੈ ਅੱਜ ਸੁਕ੍ਰਿਤ ਜੋ ਕਿ ਟਰੱਸਟ 5 ਸਤੰਬਰ ਨੂੰ ਜਸਬੀਰ ਸਿੰਘ ਖਾਲਸਾ ਜੀ ਨੇ ਲਾਂਚ ਕੀਤਾ ਸੀਗਾ, ਉਸ ਦੀ ਅੱਜ ਪਹਿਲੀ ਆਡੀਓ ਕੈਸੇਟ ਰਿਲੀਜ਼ ਹੋ ਰਹੀ ਹੈ, ਸੁਕ੍ਰਿਤ ਭਾਵ ਚੰਗੀ ਕਿਰਤ। ਇਸ ਕੈਸੇਟ ਵਿੱਚ ਸੁਕ੍ਰਿਤ ਦੇ ਸ਼ਬਦ ਹਨ ਜੋ ਕਿ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਪ੍ਰੇਰਣਾ ਦਿੰਦੇ ਹਨ। ਅਸੀਂ ਨਾਮ ਜਪ ਰਹੇ ਹਾਂ, ਵੰਡ ਵੀ ਛਕ ਰਹੇ ਹਾਂ, ਪਰ ਕਿਰਤ ਤੋਂ ਦੂਰ ਜਾ ਰਹੇ ਹਾਂ। ਸੁਕ੍ਰਿਤ ਟਰੱਸਟ ਜੋ ਕਿ ਜਸਬੀਰ ਸਿੰਘ ਖਾਲਸਾ ਜੀ ਨੇ ਸ਼ੁਰੂ ਕਰਵਾਈ, ਉਸ ਵਿਚਕਾਰ ਕੀਤੇ ਜਾਣ ਵਾਲੇ 5 ਕਾਰਜ ਦਾ ਜ਼ਿਕਰ, ਜਿਸ ਤਰ੍ਹਾਂ ਕੈਰੀਅਰ ਸੇਧ, ਕੋਚਿੰਗ, ਕਿਤਾਬਮੁਖੀ ਸਿਖਲਾਈ, ਸਵੈ ਸੇਵੀ ਪ੍ਰੋਜੈਕਟ, ਰੁਜ਼ਗਾਰ ਸੇਵਾਵਾਂ, ਇਸ ਤਰ੍ਹਾਂ ਦੇ ਕਾਰਜ ਕੀਤੇ ਜਾਣਗੇ। ਉਮੀਦ ਹੈ, ਦਾਸ ਮਹਾਰਾਜ ਅੱਗੇ ਅਰਦਾਸ ਕਰਦਾ ਹੈ ਕਿ ਸੁਖਿਤ ਨੂੰ ਚੜ੍ਹਦੀ ਕਲਾ ਨਾਲ ਇਸ ਕੈਸੈਟ ਨੂੰ ਰਿਲੀਜ਼ ਕਰਦਿਆਂ ਖੁਸ਼ੀ ਹੋ ਰਹੀ ਹੈ ਔਰ ਸਰਬੱਤ ਸਾਧ ਸੰਗਤ ਇਸ ਦਾ ਲਾਭ ਉਠਾਵੇਗੀ ਔਰ ਸੁਖਿਤ ਟਰੱਸਟ ਨੂੰ ਚੜ੍ਹਦੀ ਕਲਾ ਸੇ ਅਰਦਾਸ ਕਰਕੇ ਇਸ ਤੋਂ ਲਾਭ ਲਵੇਗੀ। ਇਹਨਾਂ ਕਹਿੰਦਾ ਅਰਦਾਸ ਕਿਵੇਂ ਦਾ ਜਾ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਾਨਿਆ ਮਿਊਜ਼ਿਕ ਸਿੰਗਲਾ ਪੇਸ਼ ਕਰਦੇ ਹਨ ਭਾਈ ਸੁਖਿੰਦਰ ਸਿੰਘ ਜੀ ਦੇ
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

0: ਆਓ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਿਆ ਫਤਿਹ ਦਾ ਜੈਕਾਰਾ ਬੁਲੰਦ ਕਰੋ ਤੇ ਆਖੋ ਸਾਰੇ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ ਸਿੱਖ ਇਤਿਹਾਸ ਦੇ ਖੂਨੀ ਪੱਤਰਿਆਂ ਵਿੱਚੋਂ ਇੱਕ ਦਲੇਰ ਸਿੰਘ ਦੀ ਸ਼ਹਾਦਤ ਦਾ ਪ੍ਰਸੰਗ ਆਪ ਦੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ। ਉਹ ਸਮਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਵਿਰਾਜਮਾਨ ਨੇ। ਦੁਸ਼ਮਣ ਦੀ 10 ਲੱਖ ਫੌਜ ਨੇ ਗੜੀ ਨੂੰ ਘੇਰਾ ਪਾ ਲਿਆ। ਗੁਰੂ ਪਾਤਸ਼ਾਹ ਨੇ ਇਸ ਜੰਗ ਦੇ ਵਿੱਚ ਆਪਣੇ ਉਹ ਵਾਕ ਪੂਰੇ ਕਰਕੇ ਵਿਖਾਏ ਨੇ ਜੋ ਕਦੇ 1699 ਦੀ ਵਿਸਾਖੀ ਵਾਲੇ ਦਿਨ ਕਹੇ ਸਨ। ਸਵਾ ਲੋਕ ਤੇ ਏਕ ਲੜਾਓ ਤਦੇ ਗੋਬਿੰਦ ਸਿੰਘ ਨਾਮ ਕਹਾਓ। ਕੱਲੇ ਕੱਲੇ ਸਿੰਘ ਨੇ ਸਵਾ ਸਵਾ ਲੱਖ ਫੌਜ ਦਾ ਟਾਕਰਾ ਕੀਤਾ ਚਮਕੌਰ ਦੀ ਜੰਗ ਵਿੱਚ। ਗੁਰੂ ਮਹਾਰਾਜ ਦੇ ਵੱਡੇ ਦੋਵੇਂ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਤੇ ਅਨੇਕਾਂ ਸਿੰਘ ਸੂਰਮੇ ਲੱਖਾਂ ਵੈਰੀਆਂ ਦੇ ਕਾਂ ਦੇ ਕਾਂ ਲਾਉਂਦੇ ਹੋਏ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪਾ ਜਾਂਦੇ ਨੇ। ਅਰਦਲ ਵਿੱਚ ਬਸ 500 ਸਿੰਘ ਰਹਿ ਗਏ, ਬਾਕੀ 94 ਸਿਪਾਹ ਸਲਾਹ ਟੋਰੇ ਪੈ ਗਈ ਸਿੰਘਾਂ ਨੂੰ ਸੋਚ ਜਾਂ ਪਾਤਸ਼ਾਹ ਨੇ ਵਾਰੀ ਵਾਰੀ ਅਜੀਤ ਜੁਝਾਰ ਟੋਰੇ ਕੋਲੇ ਆ ਹਜ਼ੂਰ ਦੇ ਕਿਰ ਲੱਗੇ ਦਾਤਾ ਵਕਤ ਵਿਚਾਰਨਾ ਚਾਹੀਦਾ ਏ ਸੂਰ ਵੀਰ ਦੀ ਉਹ ਨੀਤੀ ਵਾਣ ਬਣ ਕੇ ਔਖੀ ਘੜੀ ਨੂੰ ਟਾਲਣਾ ਚਾਹੀਦਾ ਏ। ਅਸੀਂ ਮਰਾਂਗੇ ਲੜਦਿਆਂ ਅੰਤ ਤੀਕਰ, ਅਸੀਂ ਮਰਾਂਗੇ ਲੜਦਿਆਂ ਅੰਤ ਤੀਕਰ, ਇਹ ਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ, ਇੱਥੋਂ ਨਿਕਲ ਜਾਓ ਨੀਲੇ ਤੇ ਲੱਤ ਦੇ ਕੇ ਮੋਹ ਲੱਗਦਿਆਂ ਜੰਗਲੋਂ ਪਾਰ ਹੋ ਜਾਓ। ਗੁਰਾਂ ਕਿਹਾ ਗੰਭੀਰਤਾ ਨਾਲ ਸਿੰਘੋ, ਗੁਰਾਂ ਕਿਹਾ ਗੰਭੀਰਤਾ ਨਾਲ ਸਿੰਘੋ, ਕੀ ਮੈਂ ਸਿੱਖ ਵਿਖਾ ਕੇ ਨੱਠ ਜਾਵਾਂ, ਅੰਤ ਤੀਕ ਜਿੰਨਾ ਮੇਰਾ ਸਾਥ ਦਿੱਤਾ ਹੈ ਕੀ ਮੈਂ ਸਿੰਘ ਮਰਵਾ ਕੇ ਨੱਠ ਜਾਵਾਂ। ਜੇਕਰ ਆਸ ਮੈਥੋਂ ਇਹੀ ਰੱਖਦੇ ਹੋ,
1: ਬਹੁਤ ਅੱਛੇ ਬਈ,
0: ਜੇਕਰ ਆਸ ਮੈਥੋਂ ਇਹੀ ਰੱਖਦੇ ਹੋ ਤੁਸੀਂ ਸੱਚ ਜਾਣੋ, ਕੁਝ ਵੀ ਜਾਣਦੇ ਨਹੀਂ, ਜਿਹੜਾ ਵਕਤ ਪਛਾਣਦੇ ਹੋ ਭਾਵੇਂ ਕਲਗੀ ਧਰਮ ਨੂੰ ਤੁਸੀਂ
1: ਪਛਾਣਦੇ ਨਹੀਂ।
0: ਸਿੰਘ ਨਾਲ ਜਕਲੰਬ ਦੇ ਬੋਲ ਉੱਠੇ, ਸਿੰਘ ਨਾਲ ਜਕਲੰਬ ਦੇ ਬੋਲ ਉੱਠੇ, ਹੁਣ ਕੋਈ ਸੁਣਨ ਸੁਣਾਉਣ ਦੀ ਆਗਿਆ ਨਹੀਂ। ਗੋਬਿੰਦ ਸਿੰਘ ਪੰਥ ਤੈਨੂੰ ਹੁਕਮ ਦਿੰਦਾ ਇੱਥੇ ਘੜੀ ਲੰਘਾਉਣ ਦੀ ਆਗਿਆ ਨਹੀਂ। ਮੰਨਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ,
1: ਜੀ ਬਈ,
0: ਮੰਨਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ, ਛੇਤੀ ਤੀਰ ਚੁਕਾ ਕੇ ਉਤਰਿਆ, ਹੱਥ ਜੋੜ ਦਿੱਤੇ, ਅੱਖਾਂ ਭਰ ਆਈਆਂ ਅਤੇ ਹੁਕਮ ਵਜਾ ਕੇ ਉਤਰਿਆ। ਗੁਰੂ ਖਾਲਸਾ ਜੀ, ਅੱਜ ਤੱਕ ਦੁਨੀਆਂ ਵਿੱਚ ਗੁਰੂ ਵੀ ਬੜੇ ਹੋਏ ਨੇ, ਚੇਲੇ ਵੀ ਬਹੁਤ ਹੋਏ ਨੇ, ਤੇ ਕਈ ਚੇਲੇ ਆਪਣੀ ਆਤਮਕ ਅਵਸਥਾ ਉੱਚੀ ਕਰਕੇ ਗੁਰੂ ਵੀ ਬਣੇ ਹੋਣਗੇ, ਪਰ ਕਿਸੇ ਵੀ ਕੌਮ ਦੇ ਇਤਿਹਾਸ ਵਿੱਚ ਇਹ ਮਿਸਾਲ ਨਹੀਂ ਮਿਲਦੀ ਕਿ ਕੋਈ ਗੁਰੂ ਆਪ ਚੇਲਾ ਬਣਿਆ ਹੋਵੇ। ਪਰ ਸਿੱਖ ਕੌਮ ਦਾ ਇਤਿਹਾਸ ਦੱਸਦਾ ਹੈ, ਵਹਿ ਪਰਤਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਪੰਥ ਦਾ ਹੁਕਮ ਮੰਨ ਕੇ ਕਲਗੀਧਰ ਪਾਤਸ਼ਾਹ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਕਲਗੀ ਸਜਾ ਕੇ ਜਦੋਂ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕੇ ਨਿਕਲ ਰਹੇ ਨੇ ਤਾਂ ਰਾਤ ਦਾ ਸਮਾਂ, ਆਕਾਸ਼ ਵਿੱਚ ਬਿਜਲੀ ਚਮਕ ਰਹੀ ਹੈ, ਜਾਂਦਿਆਂ ਜਾਂਦਿਆਂ ਪੈਰ ਨੂੰ ਠੁੱਕਰ ਵੱਜੀ। ਪਿਛਾ ਮੁੜ ਕੇ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ ਨੇ, ਗੁਰੂ ਮਹਾਰਾਜ, ਦਇਆ ਸਿੰਘ ਜੀ ਦੇਖੋ ਜ਼ਰਾ ਪੈਰ ਨਾਲ ਕੁਝ ਅੜਿਆ। ਭਾਈ ਦਇਆ ਸਿੰਘ ਜੀ ਨੇ ਝੁੱਕ ਕੇ ਦੇਖੇ ਤਾਂ ਨਜ਼ਰ ਤੇ ਆਇਆ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਲਾਸ਼ ਪਈ। ਬੇਨਤੀ ਕੀਤੀ, ਮਹਾਰਾਜ ਜੇ ਆਪ ਦਾ ਹੁਕਮ ਹੋਵੇ ਤਾਂ ਮੈਂ ਆਪਣੀ ਪੱਗ ਪਾੜ ਕੇ ਇਸ ਉੱਤੇ ਕਫਨ ਪਾ ਦੇਵਾਂ, ਦੋ ਗਜ ਕਫਨ ਮੈਂ ਇਸ ਤੇ ਪਾ ਦੇਵਾਂ, ਦੋ ਗਜ ਕਫਨ ਮੈਂ ਇਸ ਤੇ ਪਾ ਦੇਵਾਂ। ਅੰਤਮ ਸਮੇਂ ਇਹ ਬੰਦੇ ਦਾ ਕਜ ਹੁੰਦਾ, ਗੋਬਿੰਦ ਸਿੰਘ ਕਿਆ ਅਗਾਤਰ ਦਇਆ ਸਿੰਘਾ, ਇਹ ਤਾਂ ਸੂਰਮੇ ਦੀ ਅਣਖ ਤੇ ਵੱਜ ਹੁੰਦਾ। ਤਾੜੀ ਮਾਰ ਮੈਂ ਗੜੀ ਚੋਂ ਨਿਕਲਣਾ ਏ,
1: ਠੀਕ ਬਈ,
0: ਤਾੜੀ ਮਾਰ ਮੈਂ ਗੜੀ ਚੋਂ ਨਿਕਲਣਾ ਏ, ਤਾਂ ਕਿ ਵੈਰੀ ਨਾ ਮੈਨੂੰ ਕਮਜ਼ੋਰ ਸਮਝੇ, ਲੋਕੀ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਆਪਣੇ ਸਿੱਖਾਂ ਸੇਵਕਾਂ ਨੂੰ ਇੰਨਾ ਪਿਆਰ ਕਰਨ ਵਾਲੇ ਮੇਰੇ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਛੱਡ ਕੇ ਚਾਲੇ ਪਾ ਦਿੰਦੇ ਨੇ। ਪਿੱਛੇ ਜੋ ਗਿਣਤੀ ਦੇ ਸਿੰਘ ਬਚਦੇ ਨੇ ਉਹ ਵੀ ਦੁਸ਼ਮਣ ਫੌਜ ਦੇ ਆਹ ਲੰਘਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਖੂਨ ਨਾਲ ਲੱਥ ਪੱਥ ਹੋਈ ਚਮਕੌਰ ਦੀ ਗੜੀ ਬਾਰੇ ਕਵੀ ਦਾ ਖਿਆਲ ਇਸ ਤਰ੍ਹਾਂ ਹੈ।

பார்த்துட்டு

ਜਿਨ੍ਹਾਂ ਨੇ ਆਪਣਾ ਫਰਜ਼ ਪੂਰਾ ਕਰਨਾ ਹੁੰਦਾ ਉਹ ਕਾਤੇ ਦੀ ਵੀ ਪਰਵਾਹ ਨਹੀਂ ਕਰਿਆ ਕਰਦੇ। ਆਪਣੇ ਉਦੇਸ਼ ਦੀ ਪੂਰਤੀ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਵੀ ਆਪਣੇ ਮਿਟੇ ਹੋਏ ਨਿਸ਼ਾਨੇ ਤੇ ਪਹੁੰਚਦੇ ਨੇ। ਤੇ ਬੀਬੀ ਸ਼ਰਮ ਕੌਰ ਵੀ ਆਪਣਾ ਫਰਜ਼ ਹੈ।

ਦੂਰੋਂ ਚਲਦੀ ਫਿਰਦੀ ਰੋਸ਼ਨੀ ਇੱਕ ਡਰਾਉਣਾ ਖਿਆਲ ਪੈਦਾ ਕਰ ਰਹੀ ਸੀ। ਦੁਸ਼ਮਣ ਦਲਾਂ ਦੇ ਚਾਰ ਪਹਿਰੇਦਾਰ ਸਿਪਾਹੀ ਇਹ ਅਜੀਬ ਦ੍ਰਿਸ਼ ਦੇਖ ਕੇ ਕੁਝ ਚਠੰਬਰ ਜੇ ਗਏ ਨੇ, ਪਰ ਫਿਰ ਮਰਦਾਂ ਵਾਲਾ ਹੌਸਲਾ ਕਰਕੇ ਨੇੜੇ ਨੂੰ ਆਏ ਨੇ ਤੇ ਡਰ ਨਾਲ ਘਬਰਾਏ ਹੋਏ ਮੁਗਲ ਸਿਪਾਹੀਆਂ ਨੇ ਬਹਾਦਰ ਸ਼ਰਮ ਕੌਰ ਨੂੰ ਸਵਾਲ ਕੀਤਾ ਹੈ, ਇਹ ਲੜਕੀ ਤੂੰ ਕੌਣ ਹੈ, ਤੇਰਾ ਹੌਸਲਾ ਕਿਵੇਂ ਪਿਆ ਇੱਥੇ ਆਉਣ ਦਾ, ਇਹਨਾਂ ਮੁਰਦਾ ਪਈਆਂ ਲਾਸ਼ਾਂ ਦੇ ਵਿੱਚ ਤੂੰ ਕੀ ਕਰ ਰਹੀ ਹੈ, ਕੀ ਤੂੰ ਕੋਈ ਡੈਮ ਤੇ ਨਹੀਂ ਜੋ ਮੁਰਦਿਆਂ ਨੂੰ ਸਮੇਟਣ ਦੇ ਖਿਆਲ ਵਿੱਚ ਇੱਥੇ ਆਈ ਹੋਵੇ। ਮੁਗਲ ਸਿਪਾਹੀਆਂ ਨੇ ਬਹਾਦਰ ਸ਼ਰਮ ਕੌਰ ਤੇ ਪ੍ਰਸ਼ਨਾਂ ਦੀ ਬੁਛਾਰ ਹੇਠ

ਮੁਗਲ ਸਿਪਾਹੀ ਨੇੜੇ ਆਉਣ ਤੋਂ ਵੀ ਘਬਰਾ ਰਹੇ ਸਨ। ਮਰਦਾਂ ਵਾਲਾ ਰੋਹ ਦੇ ਕੇ ਕਹਿਣ ਲੱਗੇ, ਉਹ ਲੜਕੀ ਤੂੰ ਮੱਲੋ ਮੱਲੀ ਆਪਣੀ ਜਾਨ ਨੂੰ ਖਤਰਾ ਸੁਹੇੜ ਰਹੀ ਹੈ, ਤੈਨੂੰ ਅਸਾਂ ਇੱਥੋਂ ਬਚ ਕੇ ਨਹੀਂ ਜਾਣ ਦੇਣਾ। ਚੰਗਾ ਹੈ ਜੇ ਤੂੰ ਸਾਨੂੰ ਸਾਫ ਸਾਫ ਦੱਸ ਦੇਵੇਂ ਕਿ ਤੂੰ ਕਿਸ ਮਤਲਬ ਲਈ ਇੱਥੇ ਆਈ। ਬਾਣੀ ਪੜਦੀ ਬਹਾਦਰ ਸ਼ਰਮ ਕੌਰ ਨੇ ਖਾਮੋਸ਼ੀ ਤੋੜੀ ਤੇ ਕਹਿਣ ਲੱਗੀ, ਉਹ ਘਬਰਾਏ ਤੇ ਡਰੇ ਹੋਏ ਭਾਜੀਓ, ਸਰੂ ਵਰਗੇ ਕੱਜ ਤੇ ਚਟਾਨਾਂ ਵਰਗੀਆਂ ਛਾਤੀਆਂ ਹੇਠ ਇੰਨੇ ਛੋਟੇ ਜਿਹੇ ਸਾਂਭੀ ਬੈਠੇ ਹੋ ਜੋ ਇੱਕ ਔਰਤ ਕੋਲੋਂ ਦਰਦਾਂ ਨੇ ਤੁਹਾਡੇ ਪਸੀਨੇ ਛੁੱਟ ਰਹੇ ਨੇ। ਤੁਸੀਂ ਮੇਰੇ ਬਾਰੇ ਜਾਣਨਾ ਚਾਹੁੰਦੇ ਹੋ ਨਾ ਕਿ ਮੈਂ ਕੌਣ ਹਾਂ? ਮੈਂ ਕੋਈ ਚੋਰ ਡਾਕੂ ਠੱਗ ਜਾਨੂ ਤੇਰਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵੀਰ ਪੁੱਤਰੀ ਹਾਂ ਤੇ ਆਪਣੇ ਧਰਮ ਤੇ ਅਰਥ ਲਈ ਜਾਨ ਨਿਸ਼ਾਵਰ ਕਰਨ ਵਾਸਤੇ ਇੱਥੇ ਆਈ ਹਾਂ ਤੇ ਉਸ ਤੋਂ ਪਹਿਲਾਂ ਮੈਂ ਆਪਣਾ ਇੱਕ ਫਰਜ਼ ਪੂਰਾ ਕਰਨਾ ਚਾਹੁੰਦੀ ਹਾਂ। ਇਹ ਵੀ ਸੋਚਦੀ ਹੋਵੇਗੀ ਨਾ ਕਿ ਮੇਰਾ ਫਰਜ਼ ਕੀ ਹੈ, ਤਾਂ ਸੁਣੋ ਫਿਰ, ਮੈਂ ਆਪਣਾ ਫਰਜ਼ ਹੈ

ਜਦੋਂ ਬਹਾਦਰ ਸ਼ਰਮ ਕੌਰ ਨੇ ਦੱਸਿਆ ਕਿ ਮੈਂ ਦਸ਼ਮੇਸ਼ ਪਿਤਾ ਦੀ ਵੀ ਪੁੱਤਰੀ ਹਾਂ ਜੋ ਆਪਣੇ ਸ਼ਹੀਦ ਹੋਏ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੱਭ ਕੇ ਉਹਨਾਂ ਦਾ ਸਤਿਕਾਰ ਕਰ ਰਹੀ ਹਾਂ ਤਾਂ ਇਹ ਸੁਣ ਕੇ ਮੁਗਲ ਸਿਪਾਹੀਆਂ ਦੇ ਸੱਤੀ ਕੱਪੜੀ ਅੱਗ ਲੱਗ ਗਈ ਤੇ ਕਹਿਣ ਲੱਗੇ ਉਹ ਕਾਫਰਾਂ ਦੀ ਲੜਕੀ ਤੇਰੀ ਇਹ ਮਜ਼ਾਕ ਔਰਤ ਹੋ ਕੇ ਮਰਦਾਂ ਦਾ ਡਰ ਚੁੱਕ ਦੇਣਾ ਇੱਕ ਮਿਰਗਣੀ ਸ਼ੇਰਾਂ ਦੇ ਝੋਨਿਆਂ ਅੱਗੇ ਆਉਣ ਦੀ ਹਿੰਮਤ ਰੱਖੇ ਫਿਰ ਹੁਣ ਤੂੰ ਬਚ ਕੇ ਨਹੀਂ ਜਾ ਸਕਦੀ ਇਹਨਾਂ ਕਹਿੰਦੇ ਹੋਏ ਪਠਾਨਾਂ ਨੇ ਆਪਣੀਆਂ ਤਲਵਾਰਾਂ ਸੂਤ ਲਈਆਂ ਤੇ ਇਧਰ ਬਹਾਦਰ ਸ਼ਰਮ ਕੌਰ ਵੀ ਕਹੀ ਕੱਟਤੀ ਜਿਵੇਂ ਕਹਿੰਦੇ ਨੇ ਕਿ ਲੱਕੜ ਨੂੰ ਤਾਨਾ ਤੇ ਸੂਰਮੇ ਨੂੰ ਤਾਨਾ ਚੀਰ ਕੇ ਲੰਘ ਜਾਂਦਾ ਕਲਜੀਧਰ ਦੀ ਵੀਰ ਪੁੱਤਰੀ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਬਹਾਦਰ ਸਿੰਘ ਨੇ ਸਰ ਕਰਦੀ ਮਿਆਨ ਚੁੱਕ ਕੇ ਪਾਂਤੋਂ ਲਈ ਤੇ ਨੇਤਰ ਲਾਲ ਕਰਕੇ ਕੋਲ ਵਿੱਚ ਦੰਦ ਪਿੰਗੀ ਨੇ ਮੁਗਲ ਸਿਪਾਹੀਆਂ ਤੇ ਜ਼ੋਰਦਾਰ ਹੱਲਾ ਫੇਰਿਆ।

ਪਿਤਾ ਦੀ ਵੀਰ ਪੁੱਤਰੀ ਵੀਰਤਾ ਦੀ ਸੰਤ ਬਿਜਲੀ ਦੀ ਤੇਜ਼ੀ ਨਾਲ ਤਲਵਾਰ ਘੁਮਾ ਰਹੀ ਸੀ। ਸੁੰਨਮ ਸੁੰਨੀ ਟਿੱਕੀ ਰਾਤ ਵਿੱਚ ਢਾਲਾਂ ਤੇ ਤਲਵਾਰਾਂ ਦਾ ਖੜਾਕ ਸ਼ਾਇਦ ਗੜਕ ਰਹੇ ਬੱਦਲਾਂ ਦਾ ਭੁਲੇਖ ਭੁਲੇਖਾ ਪਾ ਰਿਹਾ ਸੀ। ਇਕੱਲੀ ਬਹਾਦਰ ਸਿੰਘ ਨੇ ਦੋਹਾਂ ਪਠਾਣਾਂ ਦੀ ਹੋਸ਼ ਭੁਲਾਈ ਜਾ ਰਹੀ ਸੀ। ਇੱਕ ਭਰਵੇਂ ਵਾਰ ਦੇ ਪਹਿਲੇ ਟੱਕ ਨਾਲ ਹੀ ਉਸਨੇ ਇੱਕ ਪਠਾਣ ਦਾ ਸਿਰ ਬੁੰਬੀ ਨਾਲ ਕੱਟ ਕੇ ਉਹ ਮਾਰਿਆ ਤੇ ਫੁਰਤੀ ਨਾਲ ਇੱਕ ਵਾਰ ਦੂਜੇ ਪਠਾਣ ਤੇ ਕੀਤਾ ਤਾਂ ਉਹ ਵੀ ਸਦਾ ਦੀ ਨੀਂਦ ਸੌਂ ਗਿਆ। ਇਹ ਦੇਖ ਕੇ ਦੂਜੇ ਪਠਾਣ ਘਬਰਾ ਕੇ ਭੱਜਣਾ ਸ਼ੁਰੂ ਹੋ ਗਏ। ਪਰ ਸ਼ਰਮ ਕਰ ਗਰਜੀ, ਅਰੇ ਭਾਜੀਓ, ਇੱਕ ਔਰਤ ਤੋਂ ਹਾਰ ਖਾ ਕੇ ਭੱਜ ਰਹੇ ਹੋ? ਆਓ ਆ ਕੇ ਮੇਰੇ ਨਾਲ ਦੋ ਹੱਥ ਕਰੋ। ਸ਼ੇਰ ਸਿੰਘ ਨੇ ਮੈਦਾਨੇ ਜੰਗ ਵਿੱਚ ਭਾਵ

0: ਸਿੰਘ ਦੇ ਖਾਲਸੀ ਵੀਰਾਂ ਦੀ ਦਲੇਰ ਭੈਣ ਬਹਾਦਰ ਸ਼ਰਨ ਕੌਰ ਦੀ ਸ਼ਹਾਦਤ। ਇਸ ਪ੍ਰਸੰਗ ਦੇ ਰਾਹੀਂ ਸਾਡੀ ਸਿੱਖ ਸਮਾਜ ਦੀਆਂ ਸਮੂਹ ਬੀਬੀਆਂ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਅਸੀਂ ਵੀ ਮਾਤਾ ਭਾਗ ਕੌਰ ਅਤੇ ਬਹਾਦਰ ਸ਼ਰਨ ਕੌਰ ਦੀਆਂ ਵਾਰਸਾਂ ਬਣ ਕੇ ਆਪਣੇ ਅੰਦਰ ਅੰਮ੍ਰਿਤ ਦੀ ਸ਼ਕਤੀ ਪੈਦਾ ਕਰੀਏ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ 20 ਪੁੱਤਰੀਆਂ ਅਖਵਾਉਣ ਦਾ ਮਾਣ ਹਾਸਲ ਕਰੀਏ। ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਅਕਾਲ ਅਕੈਡਮੀ ਬਰੂ ਸਾਹਿਬ ਦੀਆਂ ਬੀਬੀਆਂ ਦਾ ਵਿਸ਼ਵ ਦਾ ਸਭ ਤੋਂ ਪਹਿਲਾ ਇੰਟਰਨੈਸ਼ਨਲ ਢਾਡੀ ਜਥਾ ਆਦਿ ਤੋਂ ਆਗਿਆ ਚਾਹੁੰਦਾ ਹੈ। ਬੁਲਾਓ ਫਤਿਹ ਤੇ ਆਖੋ ਸਾਰੇ ਗੱਜ ਵੱਜ ਕੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3875.

ਸੰਭਲ ਅਸੂ ਦੇ ਮਹੀਨੇ ਦਾ ਅਰਥ ਹੋ ਜਾਂਦਾ। ਅਡੰਬਰ ਕਹਿੰਦੇ ਨੇ ਉਪਰਾਲੇ ਨੂੰ, ਮੁੱਢਲੀ ਤਿਆਰੀ ਨੂੰ। ਜਿਸ ਕਿਸੇ ਕਾਜ ਲਈ ਵੀ ਕੋਈ ਮਨੁੱਖ ਅਡੰਬਰ ਕਰੇ, ਗੁਰੂ ਕਹਿੰਦੇ ਨੇ ਅਸੂ ਕੱਤੇ ਦਾ ਮਹੀਨਾ ਕੀ ਇਹ ਸਰਦੀ ਦੀ ਰੁੱਤ ਦਾ ਮੁੱਢਲਾ ਅਡੰਬਰ ਤਿਆਰੀ ਬਣ ਗਿਆ। ਇੱਕ ਲਫ਼ਜ਼ ਵਿੱਚ, ਅਡੰਬਰ ਲਫ਼ਜ਼ ਵਿੱਚ ਅਸੂ ਕੱਤੇ ਦੀ, ਅਸੂ ਦੇ ਮਹੀਨੇ ਦੀ ਪਰਿਭਾਸ਼ਾ ਕਰ ਦਿੱਤੀ। ਅਜੇ ਸਰਦੀ ਨਹੀਂ ਆਉਣਾ, ਅਜੇ ਸ਼ੀਤਲਤਾ ਨਹੀਂ ਆਉਣਾ। ਇਸ ਤੋਂ ਪਹਿਲਾਂ ਤਾਂ ਸ਼ੀਤਲਤਾ ਨਾਲੋਂ ਵਿਛੜ ਕੇ ਸੰਸਾਰ ਦੇ ਪਦਾਰਥਾਂ ਦੀ ਤਪਤ ਨਾਲ ਹੀ ਜਲਦਾ ਰਹੇਗਾ। ਅਸਾੜ ਤਪੰਦਾ ਤਿਸ ਲੱਗੇ ਨਾ ਨਾ ਜਿੰਨਾ ਪਾਸ ਕੀਤੀ ਸੀ, ਇੱਕ ਖਿਆਲ ਕਰਿਓ। ਇੱਥੇ ਗੁਰੂ ਇਸ ਸੰਸਾਰ ਤੇ ਸੂਰਜ ਤੋਂ ਬਣੀਆਂ ਤੇ ਬਦਲਦੀਆਂ ਹੋਈਆਂ ਰੁੱਤਾਂ ਮਹੀਨਿਆਂ ਦਾ ਜ਼ਿਕਰ ਨਹੀਂ ਕਰ ਰਿਹਾ, ਇੱਥੇ ਚੱਲਦੀਆਂ ਰਹਿਣੀਆਂ। ਇਹਨਾਂ ਬਦਲੀਆਂ ਰੁੱਤਾਂ ਵਿੱਚ ਵੀ ਅੰਦਰ ਜਿਹੜੀਆਂ ਰੁੱਤਾਂ ਬਦਲਦੀਆਂ ਨੇ ਉਹ ਜ਼ਿਆਦਾ ਅਸਰ ਅੰਦਾਜ਼ ਹੁੰਦੀਆਂ ਨੇ। ਮਹਿਸੂਸ ਕੀਤੀ ਸੀ ਸਰਦੀਆਂ ਦੇ ਭੋਗ ਮੰਗ ਦੀਆਂ ਰਾਤਾਂ ਵਿੱਚ ਵੀ ਕਈਆਂ ਦੇ ਦਿਲ ਜਲਦੇ ਹੀ ਰਹਿੰਦੇ, ਅੰਦਰ ਦੁਖੀ ਰਹਿੰਦੇ। ਗੁਰੂ ਨੇ ਆਖਿਆ ਤੂੰ ਤੇ ਜਿੰਨੇ ਦਿਨ ਮਨਾ ਰਿਹਾ ਉਹ ਸਾਰੇ ਇਸ ਸੂਰਜ ਦੀ ਬਣਤਰ ਨਾਲ ਜੁੜਦੇ ਮਨਾ ਰਿਹਾ। ਦਿਨ ਤੇ ਰਾਤ ਵੀ ਸੂਰਜ ਕਰਕੇ ਬਣਦੀ ਹੈ। ਜਦੋਂ ਸੂਰਜ ਸਾਡੀਆਂ ਅੱਖਾਂ ਤੋਂ ਅਲੋਪ ਹੋ ਜਾਂਦਾ ਰਾਤ ਪੈ ਜਾਂਦੀ ਹੈ, ਜਦੋਂ ਸਾਹਮਣੇ ਆ ਜਾਂਦਾ ਦਿਨ ਚੜ ਜਾਂਦਾ ਉਹ ਵੀ ਸੂਰਜ ਕਰਕੇ, ਮਹੀਨੇ ਵੀ ਸੂਰਜ ਕਰਕੇ ਹੀ ਬਦਲਦੇ ਨੇ। ਇੱਕ ਖਿਆਲ ਕਰੀ, ਰੁੱਤਾਂ ਵੀ ਸੂਰਜ ਕਰਕੇ ਹੀ ਬਦਲਦੀਆਂ ਨੇ। ਸੂਰਜ ਇੱਕ, ਰੁੱਤ ਅਨੇਕ, ਸਾਰਾ ਕੁਝ ਸੰਸਾਰ ਦਾ ਜਿਹੜਾ ਹੈ ਉਹ ਸੂਰਜ ਤੇ ਨਿਰਭਰ ਹੈ, ਆਤਿਸ਼ ਤੇ ਨਿਰਭਰ ਹੈ। ਇਸੇ ਲਈ ਕਹਿ ਦਿੱਤਾ ਆਤਿਸ਼ ਦੁਨੀਆ ਸੰਸਾਰ ਜਿਹੜਾ ਤੇ ਸ਼ੀਤਲਤਾ ਹੈ। ਪ੍ਰਭੂ ਜੇਠ ਹਾੜ ਦੇ ਦਿਨ ਅਸੀਂ ਬਿਤਾਏ ਤੇ ਸੰਸਾਰ ਦੀ ਤਪਤ ਵਿੱਚ ਬਿਤਾਏ, ਜਦੋਂ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਉੱਥੇ ਧਰਮ ਖੜਾ ਹੋ ਗਿਆ, ਹੋਰ ਦਿਨ ਵੀ ਪ੍ਰੋਬਲਮ ਹੋ ਗਈ। ਬਰਸਾਤ ਦੀ ਰੁੱਤ ਕੀ ਹੈ? ਧਰਮ ਤੇ ਭਰਮ, ਸ਼ੀਤਲਤਾ ਤੇ ਗਰਮੀ, ਦੋਨੋਂ ਚੀਜ਼ਾਂ ਦਾ ਮਿਕਸ ਹੈ। ਇੱਕ ਪਾਸੇ ਬਾਰਿਸ਼ ਪੈ ਰਹੀ ਹੈ, ਇੱਕ ਪਾਸੇ ਇੰਨੀ ਪ੍ਰਾਸ਼ਤ, ਇੰਨੀ ਹਿੰਮਤ ਹੈ, ਸਾਹ ਲੈਣਾ ਜੇਠ ਹਾੜ ਦੇ ਦਿਨਾਂ ਨਾਲੋਂ ਵੀ ਭਾਦੋਂ ਵਿੱਚ ਔਖਾ। ਧਰਮ ਦੇ ਨਾਲ ਭਰਮ ਖੜਾ। ਹੁਣ ਆ ਗਏ ਕਿ ਹੇ ਪ੍ਰਭੂ ਰਹਿਮਤ ਕਰ, ਮੇਰੇ ਕੋਲ ਸ਼ੀਤਲਤਾ ਆਵੇ। ਪਰ ਸ਼ੀਤਲਤਾ ਆਉਣ ਲਈ ਕੋਈ ਤਿਆਰੀ ਚਾਹੀਦੀ ਹੈ? ਪ੍ਰਭੂ ਦਾ ਮਿਲਾਪ ਕੋਈ ਆਸਾਨ ਤੇ ਨਹੀਂ ਹੈ। ਕੱਲ ਵੀ ਖਰਚ ਕੀਤੀ ਸੀ, ਇਹ ਖਿਆਲ ਕਰਿਓ। ਜਦੋਂ ਸੰਤ ਬਣਨਾ ਹੋਵੇ ਨਾ, ਅੰਦਰੋਂ ਸੰਤ ਬਣਨਾ ਹੋਵੇ, ਉਦੋਂ ਘਰ ਨਾ ਘਰ ਦੀ ਪੈਂਦੀ ਹੈ, ਜਨਮ ਲੱਗ ਜਾਂਦੇ ਨੇ। ਤੇ ਜੇ ਕੇਵਲ ਸੰਤ ਅਖਵਾਉਣਾ ਹੋਵੇ ਤਾਂ ਕੁਝ ਵੀ ਨਹੀਂ ਕਰਨਾ ਪੈਂਦਾ, ਕੇਵਲ ਚਿੱਟਾ ਚੋਲਾ ਹੀ ਪਾ ਲਓ, ਲੋਕ ਪ੍ਰਭੂ ਦੇ ਮਿਲਾਪ ਲਈ ਕਿਸੇ ਘਰਦਿਆਂ ਦੀ ਜ਼ਰੂਰਤ, ਉਹਦੇ ਲਈ ਕਿਸੇ ਤਿਆਰੀ ਦੀ ਲੋੜ। ਗੁਰੂ ਕਹਿਣ ਲੱਗੇ ਜਦੋਂ ਸਾਵਣ ਭਾਦੋਂ ਤੋਂ ਦੁਖੀ ਹੋਇਆ ਮਨੁੱਖ, ਧਰਮਾਂ ਦੇ ਜਾਲ ਵਿੱਚ ਵਿਲਕ ਵਿਲਕ ਕੇ ਪਰੇਸ਼ਾਨ ਹੋਇਆ ਮਨੁੱਖ, ਚਾਹੁੰਦਾ ਸੀ ਮੈਨੂੰ ਪ੍ਰਭੂ ਦਾ ਮਿਲਾਪ ਹੋਵੇ, ਉਦੋਂ ਇਹਨੂੰ ਪ੍ਰਭੂ ਰੂਪ ਸ਼ੀਤਲਤਾ ਦੀ ਪ੍ਰਾਪਤੀ ਲਈ ਕੋਈ ਤਿਆਰੀ ਦੀ ਲੋੜ ਸੀ। ਤੇ ਉਹ ਜਿਹੜੀ ਤਿਆਰੀ ਦੀ ਰੁੱਤ ਸੀ ਨਾ, ਉਹਦਾ ਨਾਂ ਸੀ ਅਸੂ, ਅਡੰਬਰ। ਆ ਵੀ ਅਡੰਬਰ ਕਰ, ਮੁੱਢਲੀ ਤਿਆਰੀ ਕਰ, ਪ੍ਰੀਤਮ ਦਾ ਮਿਲਾਪ ਕਿਵੇਂ ਹੋਵੇ।

ਪਿੱਤਲ ਦੀ ਰੁੱਤ ਪਰਮਾਤਮਾ ਦੇ ਮਿਲਾਪ ਲਈ ਅਸ਼ੂ ਨੇ ਇੱਕ ਤਿਆਰੀ ਕਰਨੀ, ਅਡੰਬਰ ਕਰਨਾ, ਉਪਰਾਲਾ ਕਰਨਾ। ਤੇ ਹੁਣ ਸੋਚਣਾ ਪਏਗਾ ਪ੍ਰਭੂ ਦੇ ਮਿਲਾਪ ਲਈ ਉਪਰਾਲਾ ਕਿਹੜਾ ਜਿਹੜਾ ਅਸੂ ਕਰ, ਜਿਹਦਾ ਨਾਂ ਅਸੂ ਬਾਰਲੇ ਮਹੀਨਿਆਂ ਦਾ ਨਹੀਂ, ਅਸੀਂ ਤੇ ਹੁਣ ਤੱਕ ਸੰਗਰਾਂਦ ਹੀ ਮਨਾਈ ਜਾਂਦੀ। ਜਿਹੜੀਆਂ ਸੂਰਜ ਨਾਲ ਸੰਬੰਧ ਰੱਖਦੀਆਂ ਚੀਜ਼ਾਂ ਪੂਰਨਮਾਸੀਆਂ ਤੇ ਮਸੀਆਂ ਹੀ ਮਨਾਈ ਜਾਂਦੀ, ਮੰਗਲਵਾਰ ਤੇ ਬੁੱਧਵਾਰ। ਮੈਂ ਤੇ ਪੁਰਾਤਨ ਜਦੋਂ ਕਈ ਗੱਲਾਂ ਸੁਣਨਾ ਉਸ ਭਾਦੋਂ ਦੇ ਭਰਮ ਵਾਲੀ ਜਾਲ ਵਿੱਚ, ਜਿੰਦ ਚ ਗੁਰੂ ਨੇ ਆਖ ਦਿੱਤਾ ਭਾਦੋਏ ਭਰਮ ਭੁੱਲੀ, ਜਿੱਥੇ ਆਖਿਆ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਤੇ ਇੱਥੇ ਵੀ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਅਸਨ ਆਓ ਪਿਰਾ ਸਾਧਨ ਝੂਰ ਮੁਈ। ਕਹਿਣ ਲੱਗੇ ਕਿਉਂ ਝੂਰ ਰਹੀ ਹੈ, ਇਸ ਲਈ ਤਾਂ ਮਿਲੀਏ ਪ੍ਰਭ ਮੇਲੇ ਦੂਜੇ ਭਾਏ ਹੋਈ, ਦੂਜੇ ਭਾਏ ਵਿੱਚ ਦੂਜੇ ਰਸਤੇ ਵਿੱਚ ਆ ਕੇ ਭਰਮ ਦੇ ਰਸਤੇ ਵਿੱਚ ਆ ਕੇ ਗੁਆ ਕੇ ਹੁਣ ਭਰਮ ਵਿੱਚੋਂ ਬਾਹਰ ਨਿਕਲੇ। ਆਖਿਆ ਪ੍ਰਭੂ ਦਾ ਮਿਲਾਪ ਹੋਵੇ, ਸ਼ੀਤਲਤਾ ਆ ਜਾਏ, ਸਰਦੀ ਦੀ ਰੁੱਤ ਬਦਲ ਜਾਏ ਮੇਰੇ ਅੰਦਰ। ਇਹ ਸਵਾਲ ਹੋਇਆ ਕਿ ਸਰਦੀ ਦੀ ਰੁੱਤ ਸ਼ੀਤਲਤਾ ਰੂਪ ਪ੍ਰਭੂ ਕਿਵੇਂ ਆਵੇ ਹਿਰਦੇ ਦੇ ਘਰ ਵਿੱਚ, ਉਹਦੇ ਮਿਲਾਪ ਦਾ ਅਡੰਬਰ ਕਰ, ਉਹਦੇ ਮਿਲਾਪ ਲਈ ਕੋਈ ਉਪਰਾਲਾ ਕਰ। ਲੋ ਐਸੇ ਗੱਲ ਦਾ ਜਵਾਬ ਹੈ, ਜਵਾਬ ਇੱਕ ਥਾਵੇਂ ਨਹੀਂ ਅਨੇਕਾਂ ਥਾਵੇਂ। ਕਹਿਣ ਲੱਗੇ ਪ੍ਰਭੂ ਦੇ ਮਿਲਾਪ ਦਾ ਅਡੰਬਰ ਹੈ ਪ੍ਰੇਮ। ਲੋ ਐਸੇ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਹੀ ਪ੍ਰਭੂ ਆਇਓ। ਪ੍ਰਭੂ ਦੇ ਮਿਲਾਪ ਦਾ ਕਿਸੇ ਨੇ ਅਡੰਬਰ ਕਰਨਾ ਹੋਵੇ ਨਾ, ਰੱਬ ਕਿਵੇਂ ਮਿਲੇ? ਅਡੰਬਰ ਕਰ, ਕੁਛ ਉਪਰਾਲਾ ਕਰ। ਤੇ ਗੁਰੂ ਕਹਿਣ ਲੱਗੇ ਪ੍ਰਭੂ ਦੇ ਮਿਲਾਪ ਦਾ ਉਪਰਾਲਾ ਹੈ ਪਹਿਲਾਂ ਹਿਰਦੇ ਵਿੱਚ ਪ੍ਰੇਮ ਪੈਦਾ ਹੋ, ਇੱਕ ਚਾਓ ਪੈਦਾ ਹੋ, ਇੱਕ ਪ੍ਰੀਤ ਪੈਦਾ ਹੋਣੀ। ਕਹਿਣ ਲੱਗੇ ਜਿੰਨੀ ਦੇਰ ਹਿਰਦੇ ਵਿੱਚ ਪ੍ਰੇਮ ਨਹੀਂ ਪੈਦਾ ਹੁੰਦਾ ਉਨੀ ਦੇਰ ਸਮਝ ਲਓ ਅਜੇ ਪ੍ਰਭੂ ਦੇ ਮਿਲਾਪ ਦਾ ਉਪਰਾਲਾ ਹੀ ਨਹੀਂ ਹੋਵੇ। ਅਸਲ ਹੈ ਉਪਰਾਲੇ ਦਾ ਮਹੀਨਾ ਰੁਖਸਰਦ ਅਡੰਬਰੋ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ ਮਾਝ ਰਾਜ ਵਿੱਚ ਇਹੋ ਗੱਲ ਰੱਖੀ, ਕਹਿਣ ਲੱਗੇ

ਅੰਦਰ ਇੱਕ ਪ੍ਰੇਮ ਦਾ ਉਮਾ ਚਾਹ ਪੈਦਾ ਹੋਇਆ, ਅੰਦਰ ਇੱਕ ਖਿੱਚ ਬਣ ਗਈ। ਅੱਸੂ ਦਾ ਮਹੀਨਾ ਮਨੋਂ ਇਉਂ ਬਣਿਆ ਜਦੋਂ ਸਿੱਖ ਦੇ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਮਿਲਾਪ ਦੀ ਖਿੱਚ ਪੈਦਾ ਹੋਊਗੀ, ਭਾਵੇਂ ਉਹ ਕਿਸੇ ਮਹੀਨੇ ਵਿੱਚ ਹੀ ਪੈਦਾ ਹੋ ਜਾਵੇ, ਉਦੋਂ ਹੀ ਅੱਸੂ ਬਣ ਜਾਂਦੀ। ਭਾਵੇਂ ਅੱਧੀ ਰਾਤ ਨੂੰ ਪੈਦਾ ਹੋ ਜਾਵੇ, ਉਦੋਂ ਹੀ ਅੱਸੂ ਬਣ ਜਾਂਦਾ ਹੈ। ਬਾਹਰਲੇ ਅੱਸੂ ਤੇ ਸਾਲ ਬਾਅਦ 365 ਦਿਨ ਬਾਅਦ ਹੀ ਆਏਗਾ, ਕੋਈ ਆਏਗਾ, ਉਹ ਤੇ ਅੱਸੂ ਤੂੰ ਜਦੋਂ ਦਿਲ ਚਾਹੇ ਪੈਦਾ ਕਰ ਲੈ, ਪ੍ਰਭੂ ਦੇ ਮਿਲਾਪ ਦਾ ਅਡੰਬਰ ਕਰ ਲੈ।

ਜਿਹਦੇ ਕੋਲ ਪ੍ਰਭੂ ਦੇ ਮਿਲਣ ਦੀ ਲਾਲਸਾ ਹੈ, ਚਾਹ ਹੈ, ਗੁਰੂ ਵੀ ਉਸੇ ਦਾ ਮਦਦਗਾਰ ਹੁੰਦਾ। ਮਨ ਪ੍ਰੇਮ ਤੋਂ ਖਾਲੀ ਹੋ ਗਿਆ, ਮਨ ਵਿੱਚ ਪ੍ਰਭੂ ਮਿਲਾਪ ਦੀ ਕੋਈ ਤਾਂਗ ਹੀ ਨਾ ਹੋਵੇ, ਕੋਈ ਖਿੱਚ ਹੀ ਨਾ ਹੋਵੇ, ਕੋਈ ਉਤਸ਼ਾਹ ਵੀ ਨਾ ਹੋਵੇ, ਗੁਰੂ ਨੂੰ ਆਖਣਾ ਪਏਗਾ। ਸਤਿਗੁਰੂ ਪੂਰਾ ਕਿਆ ਕਰੇ ਜੋ ਸਿੱਖਾਂ ਮੈਂ ਝੂਠ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈਏ ਫੂਕ। ਬੇਸ਼ੱਕ ਦਿਨ ਰਾਤ ਗੁਰੂ ਆਖੀ ਜਾਏ, ਰੱਬ ਇਉਂ ਮਿਲਦਾ, ਉਹਦੇ ਮਿਲਾਪ ਬਿਨਾਂ ਤਪਤ ਪੈਦਾ ਹੁੰਦੀ ਹੈ, ਦਿਨ ਰਾਤ ਜਲ ਰਿਹਾ, ਪਰ ਜਲਦੇ ਜਲਦੇ ਨੂੰ ਵੀ ਇਹ ਰਾਹ ਨਹੀਂ ਦਿਸਦਾ, ਸ਼ੀਤਲਤਾ ਕਿਵੇਂ ਆਉਂਦੀ। ਗੁਰੂ ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕੇ, ਅੰਦਰ ਹਿਰਦੇ ਵਿੱਚ ਸ਼ੌਕ ਪੈਦਾ ਕਰ, ਫਿਰ ਗੁਰੂ ਤੇਰੀ ਬਾਂਹ ਫੜ ਲਏਗਾ। ਆਖੇਗਾ ਆ ਜੇ ਤੂੰ ਮਿਲਣਾ ਚਾਹੁੰਦਾ ਤੇ ਆ ਮੈਂ ਤੈਨੂੰ ਮਿਲਾਵਾਂ। ਜੋ ਪ੍ਰਭ ਕੋ ਮਿਲਬੋ ਚਾਹੇ, ਪਹਿਲਾਂ ਸ਼ਬਦ ਵਿੱਚੋਂ ਖੋਜ ਵੀ ਹੋ ਚਲੇਗੀ, ਜਿਹੜਾ ਚਾਹੇਗਾ ਹੀ ਨਹੀਂ, ਅੰਦਰ ਚਾਹਤ ਹੀ ਨਹੀਂ ਪੈਦਾ ਹੋਏਗੀ। ਕਿਉਂਕਿ ਸ਼ੌਕ ਅੰਦਰ ਦੀ ਚਾਹਤ ਹੀ ਤਾਂ ਮਨੁੱਖ ਦੇ ਮਨ ਵਿੱਚ ਕੁਛ ਕਰਨ ਲਈ ਉਦਮ ਕਰਦੀ, ਉਦਮ ਪੈਦਾ ਕਰਦੀ। ਇਸ ਲਈ ਗੁਰੂ ਨੇ ਆਖ ਦਿੱਤਾ

工作怎么讲呢？一会的工作没分呢。ਗੁਰੂ ਉਪਦੇਸ਼ ਹੀ ਤਾਂ ਇੱਕ ਐਸਾ ਪੱਲਾ ਜਿੰਦੇ ਪੱਲੇ ਨਾਲ ਸਾਰੀ ਦੁਨੀਆ ਚੱਲਦੀ ਹੈ। ਤੇ ਉਹ ਗੁਰੂ ਉਪਦੇਸ਼ ਤੈਨੂੰ ਸਮਝਾਏਗਾ, ਆਖੇਗਾ ਭਲਿਆ ਜੇ ਜੇਠ ਹਾੜ ਦੀਆਂ ਤਪਤਾਂ ਦਾ ਸਤਾਇਆ ਹੋਏ, ਜੇ ਭਾਦੋ ਦੇ ਭਰਮ ਦੀਆਂ ਭੁਲਾਣੀਆਂ ਦਾ ਪਰੇਸ਼ਾਨ ਹੋ ਕੇ ਪਛਤਾ ਕੇ ਆਏ, ਤੇ ਮੈਂ ਤੈਨੂੰ ਯਕੀਨ ਦਿਵਾਨਾ ਇੱਕੋ ਪ੍ਰਭੂ ਮਿਲਾਪ ਹੀ ਹੈ, ਜਿੱਥੇ ਸੁੱਖ ਨੇ ਹੋਰ ਕਿਸੇ ਦੂਜੀ ਦੁਨੀਆਂ ਦੇ ਵਿੱਚ ਨਹੀਂ ਮਿਲ ਸਕਦੇ।

ਕਿਸੇ ਦੂਜੀ ਥਾਵੇਂ ਬਿਨਾਂ ਪ੍ਰਭੂ ਦੇ ਮਿਲਾਪ ਦੇ ਬਿਨਾਂ ਨਾਮ ਨਾਲ ਜੁੜਨ ਦੇ ਆਖੇ ਮੈਨੂੰ ਦੁਨੀਆਂ ਦੇ ਕਿਸੇ ਪਦਾਰਥਾਂ ਵਿੱਚੋਂ ਸੁੱਖਾਂ ਵਿੱਚੋਂ ਸੁੱਖ ਮਿਲ ਜਾਣ, ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਮਿਲ। ਪਰ ਜਦੋਂ ਪ੍ਰਭੂ ਮਿਲਾਪ ਹੋ ਜਾਏ, ਜਦੋਂ ਉਹਦੇ ਨਾਲ ਜੁੜ ਜਾਓ, ਉਦੋਂ ਤਾਂ ਦੁੱਖ ਵੀ ਸੁੱਖ ਬਣ ਜਾਂਦੇ ਨੇ। ਕਿਤੇ ਸੁੱਖਾਂ ਵਿੱਚ ਵੀ ਸੁੱਖ ਨਹੀਂ ਮਿਲਦਾ। ਕਦੇ ਇਹ ਸਮਾਂ ਆਉਂਦਾ ਤਪਤ ਮੈਂ ਛਾਂਡ ਵਰਤਾਈ, ਜੇਠ ਹਾੜ੍ਹ ਦਾ ਮਹੀਨਾ ਵੀ ਭੋਗ ਮੰਗਦੀ ਰਾਤ ਵਾਂਗੂ ਬਣ ਜਾਂਦਾ। ਇਹ ਤਾਂ ਮਿਲਾਪ ਦਾ ਮਸਲਾ, ਤੂੰ ਕਿੱਥੇ ਖਲੋਤਾ? ਜਦੋਂ ਦਿਲ ਚਾਹੇ ਆਪਣੇ ਜੀਵਨ ਦੀ ਰੁੱਤ ਬਦਲ ਲੈ, ਜਦੋਂ ਦਿਲ ਚਾਹੇ ਤੂੰ ਅੰਦਰਲਾ ਬਾਰਾਂ ਮਾਂ ਬਦਲ ਲੈ, ਉਹ ਤੇਰਾ ਆਪਣਾ। ਜਿਹੜਾ ਗੁਰੂ ਅਰਜਨ ਪਾਤਸ਼ਾਹ ਤੈਨੂੰ ਫਰਮਾ ਰਹੇ ਨੇ, ਕਹਿੰਦੇ ਜਿੰਨੀ ਚਾਖਿਆ ਪ੍ਰੇਮ ਰਸ, ਪਰ ਇਸ ਸਾਰੇ ਮਿਲਾਪ ਦਾ ਉਪਰਾਲਾ ਹੈ ਪ੍ਰੇਮ। ਕਿਉਂਕਿ ਪ੍ਰੇਮ ਇੱਕ ਐਸੀ ਰਾਹ, ਐਸਾ ਸਾਧਨ ਹੈ ਜਿੰਦਾ ਸਿੱਧਾ ਪ੍ਰਭੂ ਨਾਲ ਮਿਲਾਪ ਦਾ ਇੱਕ ਜ਼ਰੀਆ ਬਣ ਜਾਂਦਾ। ਗੁਰੂ ਨੇ ਇਸ ਲਈ ਬਾਣੀ ਕਰ ਦਿੱਤੀ।

Orang juga. Orang di tapat, joko pukhnu hi tapat bi yakde de, Krishna nu hi tapat bi yakde de. Guru de bani kate. Jinna bhetya mera pura satguru, jin har naam trinaame Ram Raje, Sitauta de nede reh janda. ਉਹਦਾ ਨਤੀਜਾ ਕੀ ਹੁੰਦਾ ਕਿਸ ਕੀ ਕ੍ਰਿਸ਼ਨ ਭੁੱਖ ਸਭ ਉਤਰੇ ਕਿ ਕ੍ਰਿਸ਼ਨ ਵੀ ਤਾਂ ਇੱਕ ਤਪਤ ਹੈ ਲਿਵ ਛੁੱਟ ਕੇ ਲੱਗੀ ਕ੍ਰਿਸ਼ਨ ਮਾਇਆ ਅਮਰ ਬਸਾਇਆ ਕ੍ਰਿਸ਼ਨ ਜਿਰਲੇ ਕੀ ਬੂਟੀ ਹੈ ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਤੁਹਾਨੂੰ ਇੱਕ ਐਸੀ ਅੱਗ ਜਿਹੜੀ ਬੁੱਝਦੀ ਨਹੀਂ ਅਰਜੁਨ ਕਹਿੰਦੇ ਨੇ ਜਿਹੜੇ ਪ੍ਰੇਮ ਰਸ ਨੂੰ ਚੱਖ ਲੈਂਦੇ ਨੇ ਪ੍ਰਭੂ ਮਿਲਾਪ ਦੇ ਨੇੜੇ ਹੁੰਦੇ ਨੇ ਨਾਮ ਦਾ ਸਾਧਨ ਅਪਣਾਉਂਦੇ ਨੇ ਉਹ ਸਭ ਤੋਂ ਪਹਿਲਾਂ ਉਹਨਾਂ ਦੀ ਅੱਗ ਬੁੱਝਦੀ ਜੇ ਤ੍ਰਿਪਤ ਰਹੇ ਆਧਾਰ ਆਪ ਤਿਆਗ ਬਿਨਤੀ ਕਰ ਉਹਨਾਂ ਦੇ ਅੰਦਰ ਦੀ ਅਵਸਥਾ ਫਿਰ ਕੀ ਹੁੰਦੀ ਜਦੋਂ ਤ੍ਰਿਪਤ ਗਏ ਰੱਜ ਗਏ ਪਦਾਰਥਾਂ ਦੀ ਆਸ਼ਾਵਾਂ ਦੀ ਭੁੱਖ ਨਾ ਰਹੀ ਪਹਿਲੇ ਨਾਲੋਂ ਪਿੱਛੇ ਜਰਾ ਮੁੜੀਏ ਨਾ ਤੇ ਪਿਛਲੇ ਸਲੋਕ ਵਿੱਚ ਵੀ ਗੁਰੂ ਨੇ ਆਖਿਆ ਸੰਤ ਵਿੱਚ ਵੀ ਆਖਿਆ ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜ ਕਰ ਸੇਵੈ ਪੂਰਾ ਸਤਿਗੁਰੂ ਭੁੱਖ ਜਾਏ ਲਹਿਦੇ ਗੁਰਸਿੱਖਾਂ ਦੀ ਭੁੱਖ ਸਭ ਕਿਉਂਕਿ ਰੱਜ ਜਿਹੜਾ ਸੰਤੋਖ ਜਿਹੜਾ ਉਹ ਧਰਮ ਹੈ ਧਰਮ ਨੇ ਟਿਕਣਾ ਸੰਤੋਖ ਦੀ ਥਾਵੇਂ ਤੇ ਅਧਰਮ ਨੇ ਜਨਮ ਲੈਣਾ ਭੁੱਖ ਵਿੱਚੋਂ ਤੇ ਜਦੋਂ ਪ੍ਰੇਮ ਆਉਣਾ ਉਦੋਂ ਭੁੱਖ ਮਿਟਣੀ ਹੈ ਤ੍ਰਿਪਤ ਆਉਣੀ ਹੈ ਰੱਜ ਆਉਣੀ ਹੈ ਜਦੋਂ ਰੱਜ ਆਉਣਾ ਸੰਤੋਖ ਆਉਣਾ ਉਦੋਂ ਸੰਤੋਖ ਦੇ ਮਾਲਕ ਨੇ ਆ ਜਾਣਾ ਗੁਰੂ ਨੇ ਇਹੋ ਖਿਆਲ ਦਿੱਤਾ ਕਹਿਣ ਲੱਗੇ ਜਦੋਂ ਅੰਦਰ ਰੱਜ ਤੇ ਸੰਤੋਖ ਆ ਜਾਂਦਾ ਨਾ ਉਦੋਂ ਮਨੁੱਖ ਦੇ ਅੰਦਰੋਂ ਪਰਮਾਤਮਾ ਨੂੰ ਮੁਖਾਤਬ ਕਰ ਇੱਕੋ ਹੀ ਲਫ਼ਜ਼ ਨਿਕਲਦੇ ਨੇ ਹੇ ਮਾਲਕ ਮੈਨੂੰ ਹੁਣ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਤ੍ਰਿਪਤ ਰਹੇ ਆਧਾਰ ਆਪ ਤਿਆਗ ਬੇਨਤੀ ਕਰੇ ਉਸ ਬੇਨਤੀ ਵਿੱਚ ਦੁਨੀਆਂ ਦੇ ਪਦਾਰਥਾਂ ਦੀ ਮੰਗ ਹੁੰਦੀ ਹੈ ਜਦੋਂ ਅੰਦਰਲੀ ਅਵਸਥਾ ਰੁੱਤ ਬਦਲਦੀ ਹੈ ਨਾ ਉਦੋਂ ਆ ਕੁਝ ਇਹ ਸਾਰਾ ਅਡੰਬਰ ਹੈ ਪ੍ਰਭੂ ਦੇ ਬਿਨਾਂ ਉਦੋਂ ਅੰਦਰਲੀ ਅਵਸਥਾ ਬਦਲਣ ਨਾਲ ਪ੍ਰਭੂ ਕੋਲ ਆਉਂਦਾ ਗੁਰੂ ਕੋਲ ਆਉਂਦਾ ਕੋਈ ਘਰ ਦੇ ਪਰਿਵਾਰ ਦੇ ਜੀਆਂ ਦੀਆਂ ਸਾਰੀਆਂ ਲੋੜਾਂ ਦੀ ਲੰਬੀ ਲਿਸਟ ਲੈ ਕੇ ਨਹੀਂ ਆਉਂਦਾ ਉਦੋਂ ਉਹਦੀ ਬੇਨਤੀ ਵਿੱਚ ਇੱਕੋ ਲਫ਼ਜ਼ ਹੁੰਦੇ ਸੀ

ਕਹਿੰਦੇ ਨੇ ਉਹਨੂੰ ਇਹ ਵੀ ਵਿਸ਼ਵਾਸ ਹੁੰਦਾ ਜਿਹੜੀਆਂ ਇੱਕ ਵਾਰ ਆਤਮਾਵਾਂ ਪ੍ਰਭੂ ਦੀ ਗੋਦੀ ਵਿੱਚ ਪ੍ਰਭੂ ਦੀ ਗਲਵਕੜੀ ਵਿੱਚ ਆ ਜਾਂਦੀਆਂ ਨੇ ਮੁੜ ਵਿਛੜਦੀਆਂ ਨੇ। ਗੁਰੂ ਨੇ ਬਾਣੀ ਵਿੱਚ ਖੋਟ ਨਹੀਂ ਫਰਮਾਇਆ, ਕਹਿਣ ਲੱਗੇ ਮੇਰੇ ਭਗਵੰਤ ਦੀ ਇਹ ਆਦਤ ਹੈ, ਸੁਭਾਅ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਇਹ ਹੁੰਦਾ ਚੰਗਾ ਸੁਭਾਅ, ਜਿਹਨੂੰ ਇੱਕ ਵਾਰ ਗਲਵਕੜੀ ਵਿੱਚ ਲੈ ਲੈਂਦਾ ਉਹਨੂੰ ਵਿਛੋੜਦਾ ਨਹੀਂ। ਗੁਰੂ ਨੇ ਇੱਥੇ ਵੀ ਉਹ ਗੱਲ ਕਹਿਣ ਲੱਗੇ,

ਉੱਥੇ ਵਿਛੜ ਕਦੇ ਨਾ ਜਾ। ਫਿਰ ਉਹਨਾਂ ਨੂੰ ਕੋਈ ਹੋਰ ਦਰਦ ਦਿਸਦਾ ਹੀ ਨਹੀਂ। ਉਹ ਇਧਰੋਂ ਵਿਛੜ ਕੇ ਕਿਧਰ ਜਾਣ, ਬੁੱਧ ਨੂੰ ਛੋੜ ਜਾਈਏ ਪ੍ਰਭ ਕਹੇ ਦਰ ਆਣ ਨਾ ਪੀਆ ਤੇਰੀ ਸੰਸਾਰ। ਫਿਰ ਉਹ ਦਰ ਦਰ ਨਹੀਂ ਭਟਕਦੀਆਂ। ਉਹਨਾਂ ਨੇ ਭਰਮ ਦਲ ਭਾਦਰੋਂ ਦੇ ਮਹੀਨੇ ਦੇ ਭਰਮਾਂ ਵਿੱਚ ਭਟਕ ਭਟਕ ਕੇ ਦੇਖ ਲਿਆ। ਫਿਰਦੀ ਫਿਰਦੀ ਨਾਨਕ ਜੀ ਹੋਂਫਾ ਵੀ ਸੀ ਬਹੁਤ ਜਸਾਵਰ ਪੰਧਾ, ਬੜੇ ਲੰਬੇ ਸਫ਼ਰ ਕੀਤੇ ਭਰਮਾਂ ਵਿੱਚ, ਸਾਰਾ ਜੀਵਨ ਭਾਦੋ ਦਾ ਮਹੀਨਾ ਹੀ ਬਣ ਗਿਆ। ਭਰਮ ਭੁਲੇਖਿਆਂ ਦੀ ਰਾਤਾਂ ਗੁਜ਼ਰ ਗਈਆਂ, ਹੁਣ ਆ ਗਿਆ ਪ੍ਰਭੂ ਮਿਲਾਪ ਦਾ ਸਮਾਂ। ਹੁਣ ਉਹ ਨਹੀਂ ਭਟਕਣਾ ਚਾਹੁੰਦੀ, ਇਸ ਲਈ ਆਖਦੀ ਹੁਣ ਮੈਂ ਤੇਰਾ ਦਰ ਛੱਡ ਕੇ ਕਿਤੇ ਨਹੀਂ ਜਾਣਾ।

ਕਿ ਹਰ ਕਰਨਾ। ਹੁਣ ਉਹਨਾਂ ਦੀ ਬੇਨਤੀ ਦੇ ਇਹ ਲਫ਼ਜ਼ ਨੇ, ਉਹਨਾਂ ਦੇ ਅੰਦਰ ਦੀ ਇਹ ਚਾਹਤ ਹੈ, ਹੇ ਮਾਲਕ ਤੇਰੇ ਦਰ ਨੂੰ ਛੱਡ ਕੇ ਮੈਂ ਹੁਣ ਕਿਤੇ ਨਹੀਂ ਜਾਣਾ, ਕਿਉਂਕਿ ਮੈਨੂੰ ਪਤਾ ਲੱਗ ਗਿਆ ਅੱਸੂ ਦਾ ਮਹੀਨਾ ਸੁੱਖਾਂ ਦਾ ਉਹਨਾਂ ਲਈ ਆਉਂਦਾ, ਭਾਵ ਅੰਦਰਲੇ ਜੀਵਨ ਦੀ ਬਦਲਦੀ ਰੁੱਤ ਉਹਨਾਂ ਦੀ ਹੀ ਸੁਖੀ ਹੁੰਦੀ ਹੈ ਜਿਹੜੀਆਂ ਜਿਨ੍ਹਾਂ ਤੇ ਤੂੰ ਰਹਿਮਤ ਕਰੇ। ਇਸ ਲਈ ਮੇਰੀ ਬੇਨਤੀ ਵਿੱਚ ਹੁਣ ਕੇਵਲ ਤੇਰੀ ਰਹਿਮਤ ਮੰਗਣ ਦਾ ਸਵਾਲ ਹੀ ਹੈ। ਗੁਰੂ ਕਹਿੰਦੇ

ਸੰਸਾਰ ਦੀ ਤਪਤ ਤੂੰ ਪਰੇਸ਼ਾਨ ਹੋਏ ਹੈ। ਤੂੰ ਭੋਗ ਕੇ ਦੇਖ ਲਈ ਇਹ ਤਪਤ, ਤੂੰ ਹੰਡਾ ਕੇ ਦੇਖ ਲਈ ਇਹ ਤਪਤ, ਜਿੰਨੇ ਸਰਦੀਆਂ ਦੀਆਂ ਭੋ ਮੰਗ ਦੀਆਂ ਰਾਤਾਂ ਵਿੱਚ ਵੀ ਤੈਨੂੰ ਤਪਾਇਆ, ਜਿੰਨੇ ਇਸ ਰੂਮ ਵਿੱਚ ਬੈਠਿਆ ਹੋਇਆ, ਸ਼ਿਮਲੇ ਦੀਆਂ ਪਹਾੜੀਆਂ ਤੇ ਗਿਆ ਹੋਇਆ, ਹਿਮਾਲਿਆ ਪਰਬਤ ਦੀਆਂ ਚੋਟੀਆਂ ਤੇ ਵੀ ਤੇਰੇ ਅੰਦਰ ਦੀ ਤਪਤ ਨਹੀਂ ਬੁਝਾਈ, ਤੂੰ ਐਸੀ ਤਪਤ ਨੂੰ ਹੰਡਾ ਲਿਆ ਜੇ ਖਾੜਦੀ ਨੂੰ, ਤੂੰ ਭਰਮਾਂ ਦੇ ਭਟਕਣਾਂ ਨੂੰ ਵੀ ਚੰਗੀ ਤਰ੍ਹਾਂ ਪਰਖ ਲਿਆ। ਇਸ ਲਈ ਹੁਣ ਆ ਅੰਦਰ ਕੋਈ ਪ੍ਰੇਮ ਦਾ ਉਮਾਹੜਾ ਪੈਦਾ ਕਰ, ਕੋਈ ਅਸ਼ੂ ਕੱਤਕ ਦਾ ਉਹ ਅਡੰਬਰ ਭਰਿਆ ਭਰਿਆ ਅੰਦਰ ਸਮਾਂ ਆਵੇ, ਅੰਦਰ ਦੀ ਰੁੱਤ ਬਦਲੇ, ਅਸ਼ੂ ਕੱਤੇ ਆਏ ਤੇ ਤੂੰ ਐਸੇ ਪ੍ਰੇਮ ਦੇ ਉਪਰਾਲੇ ਤੇ ਉਤਸ਼ਾਹ ਪੈਦਾ ਕਰੇ ਜਿਹੜਾ ਪ੍ਰੇਮ ਤੈਨੂੰ ਪ੍ਰੀਤਮ ਦੀ ਸ਼ੀਤਲਤਾ ਦੇ ਲੜ ਲਾ ਦੇ। ਗੁਰੂ ਇਹੋ ਆਖਦੇ ਨੇ, ਕਹਿੰਦੇ ਨੇ

ਪਹਿਲੇ ਸਥਾਨ ਤੇ ਸੰਗਤ ਨਾਲ ਸਾਂਝੇ ਹੋਏ। ਕੁਛ ਆਪਾਂ ਇੱਥੇ ਗੁਰੂ ਕੋਲੋਂ ਮੰਗ ਕੇ ਉਹਦਾ ਅਸਲ ਭਾਵ ਜੋ ਗੁਰੂ ਆਖਣਾ ਚਾਹੁੰਦਾ ਹੈ। ਇਹਨਾਂ ਮਹੀਨਿਆਂ ਨਾਲ ਨਹੀਂ ਜੁੜਨਾ, ਇਹ ਅਸੀਂ ਮਨਾਉਂਦੇ ਹੀ ਰਹਿੰਦੇ ਹਾਂ। ਅਸੀਂ ਤਾਂ ਸਾਰਾ ਕੁਝ ਸੂਰਜ ਚੰਦਰਮਾ ਤੇ ਨਿਰਭਰ ਕਰ ਦਿੱਤਾ। ਠਾਕੁਰ ਛੋੜ ਦਾਸੀ ਕੋ ਸਿਮਰੇ ਦੇ ਘੇਰੇ ਵਿੱਚ ਹੀ ਆ ਗਏ। ਗੁਰੂ ਕਹਿੰਦੇ ਨੇ ਮੈਂ ਤੇਰਾ ਅੰਦਰ ਦਾ ਬਾਰਾਮਾ ਤੈਨੂੰ ਸਮਝਾਉਣਾ ਚਾਹੁੰਦਾ, ਜਿਹਦੇ ਵਿੱਚ ਜਦੋਂ ਤੇਰਾ ਦਿਲ ਚਾਹੇ ਤੂੰ ਆਪਣੀ ਮਰਜ਼ੀ ਨਾਲ ਮਰਜ਼ੀ ਦੀ ਸੁਖਾਇਨ ਰੁੱਤ ਲਿਆ ਸਕੇ। ਜਿਸ ਤਪਤ ਤੋਂ ਜ਼ਰਾ ਰੁੱਤ ਤੋਂ ਪਰੇਸ਼ਾਨ ਹੋਵੇ ਤੇ ਤੇਰੇ ਕੋਲ ਸਾਧਨ ਹੋਵੇ ਅੰਦਰ ਦੀ ਰੁੱਤ ਕਿਵੇਂ ਬਦਲਣੀ, ਪਲਾਂ ਵਿੱਚ ਬਦਲਣਾ। ਇੱਕ ਅੰਦਰ ਵੀ ਬਾਰਾਮਾ ਹੈ, ਉਸ ਨੂੰ ਸਮਝ ਤਾਂ ਕਿ ਆ ਬਾਹਰ ਦੇ ਬਾਰਾਮਾ ਦੇ ਪ੍ਰਭਾਵ ਥੱਲੇ ਇਹਦੇ ਮੁਤਾਜ ਨਾ ਹੋਵੇ। ਮੈਨੂੰ ਤਾਂ ਭਰਮਾਂ ਵਿੱਚ ਫਸਿਆ ਹੋਇਆ, ਸੰਗਰਾਂਦਾ ਮੱਸਿਆ ਪੂਰਨਮਾਸ਼ੀਆਂ ਇੱਥੋਂ ਤੱਕ ਇੱਕ ਇੱਕ ਦਿਨ ਦੇ ਵੱਖ ਵੱਖ ਪਰਿਭਾਸ਼ਾ ਕਰਕੇ ਅਰਥ ਕੱਢੀ ਜਾਂਦੇ। ਮੈਨੂੰ ਬਜ਼ੁਰਗਾਂ ਦੀਆਂ ਕਈ ਗੱਲਾਂ ਯਾਦ ਆਉਂਦੀਆਂ ਨੇ। ਕਦੀ ਆਖਦੇ ਹੁੰਦੇ ਸਨ ਕੰਮ ਕਰਨ ਜਾਣਾ ਹੋਵੇ ਬੁੱਧਵਾਰ ਜਾਈਦਾ, ਬੁੱਧ ਕੰਮ ਸੁੱਧ ਬਸ ਬੁੱਧ ਜਾਈਦਾ, ਮੰਗਲਵਾਰ ਬਿਲਕੁਲ ਕੰਮ ਤੇ ਨਹੀਂ ਜਾਈਦਾ ਕਿਉਂਕਿ ਮੰਗਲ ਗੱਲ ਵਿੱਚ ਸੰਗਤ ਬੜੀਆਂ ਗੱਲਾਂ ਬਣਾਉਣੀਆਂ। ਵੀਰਵਾਰ ਨਾ ਜਾਈਏ ਲੰਮੇ ਭਾਵੇਂ ਹੋਈਏ ਕਰੂਣ, ਇਹਦੀਆਂ ਗੱਲਾਂ ਸੁਣ ਸੁਣ ਸਾਡੇ ਅੰਦਰ ਐਸੇ ਸੰਸਕਾਰ ਸਮਾ ਦਿੱਤੇ ਗਏ ਕਿ ਅੱਜ ਸਦੀਆਂ ਬਾਅਦ ਵੀ ਅਜੇ ਸਾਡੇ ਅੰਦਰੋਂ ਉਹ ਭਾਦੋਂ ਦੇ ਭਰਮ ਨਹੀਂ ਖਤਮ ਹੋ ਰਹੇ ਤੇ ਭੁਲਾਣੀਆਂ ਵਿੱਚ ਫਸੇ ਹੋਏ ਨੇ। ਆਓ ਜੀਵਨ ਨੂੰ ਭਾਦੋਂ ਦੀਆਂ ਭਰਮ ਭੁਲਾਣੀਆਂ ਵਿੱਚੋਂ ਕੱਢੀਏ ਤੇ ਗੁਰੂ ਦੇ ਬਖਸ਼ੇ ਹੋਏ ਸੰਸਕਾਰ ਜਿਹੜੇ ਨੇ ਉਹਨਾਂ ਦਾ ਅਸਲ ਰੂਪ ਸਮਝ ਕੇ ਉਹਦੇ ਨਾਲ ਜੁੜ ਕੇ ਜੀਵਨ ਦੇ ਰਾਹ ਸੁਖਾਲੇ ਕਰੀਏ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗਿਆਨ ਚਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮਖ ਘੜੇ ਮੁਖ ਲਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸਦੀਵੀ ਖੁਸ਼ੀ ਦੀ ਪ੍ਰਾਪਤੀ ਦਾ ਰਸਤਾ ਦੱਸਿਆ, ਕਿਉਂਕਿ ਆਮ ਕਰਕੇ ਆਪਾਂ ਖੁਸ਼ੀ ਦੇ ਮੌਕੇ 'ਤੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਅਤੇ ਪਰਮਾਤਮਾ ਨੂੰ ਭੁੱਲਣ ਕਰਕੇ ਦੁੱਖ ਹੀ ਦੁੱਖ ਹੈ। ਤੋ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਕੇ ਸਿੱਖਿਆ ਦਿੰਦੇ, ਗੁਰੂ ਕੇ ਸਿੱਖਾ ਆ ਤੈਨੂੰ ਸਦੀਵੀ ਖੇੜਾ ਬਖਸ਼ੀਏ। ਔਰ ਇਹ ਖੇੜਾ ਕਿਵੇਂ ਮਿਲੇਗਾ? ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਖੁਲਾਸੇ ਦੇ ਸਹਿਤ ਸਾਨੂੰ ਸਿੱਖਿਆ ਦਿੱਤੀ। ਗੁਰਮੁਖੋ ਸਰਲੇਖ ਆਇਆ ਬਲਾਵਲ ਕੀ ਵਾਰ ਮਹੱਲਾ ਚੌਥਾ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਵਿੱਚ 22 ਵਾਰਾਂ ਦਾ ਜ਼ਿਕਰ ਹੈ ਔਰ ਉਹਨਾਂ 22 ਵਾਰਾਂ ਦੇ ਵਿੱਚੋਂ 8 ਵਾਰਾਂ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਯਾਦ ਰੱਖਣਾ, ਕਿਸੇ ਵੀ ਵਾਰ ਦੇ ਉੱਪਰ ਜੋ ਸਿਰਲੇਖ ਆਉਂਦਾ ਨਾ, ਉਹ ਸਿਰਲੇਖ ਦਾ ਭਾਵ ਹੁੰਦਾ ਵੀ ਜਿੰਨੀਆਂ ਵੀ ਪੌੜੀਆਂ ਹੋਣਗੀਆਂ ਉਸ ਮਹੱਲੇ ਦੇ ਨਾਲ ਸੰਬੰਧਿਤ ਹੋਣਗੀਆਂ। ਆਪਾਂ ਗੁਰੂ ਕੀ ਬਾਣੀ 'ਚ ਇਹ ਵੀ ਪੜ੍ਹਦੇ ਹਾਂ, ਨਾਰ ਲਾਏ ਲਿਖਿਆ ਮਹੱਲਾ ਪੰਜਵਾਂ। ਜਦੋਂ ਇਹ ਲਾਏ ਲਿਖਿਆ ਸ਼ਬਦ ਆਵੇ ਉਹਦਾ ਭਾਵ ਇਹ ਹੁੰਦਾ ਕਿ ਜਿਹੜੇ ਸ਼ਲੋਕ ਨੇ ਪੌੜੀਆਂ ਵੀ ਇਸੇ ਮਹੱਲੇ ਦੀਆਂ ਹੋਣਗੀਆਂ। ਪਰ ਇਸ ਸ਼ਬਦ ਵਿੱਚ ਅਜਿਹਾ, ਇਸ ਵਾਰ ਦੇ ਸਿਰਲੇਖ ਵਿੱਚ ਅਜਿਹਾ ਨਹੀਂ। ਇਹਦੇ ਤੋਂ ਸਾਨੂੰ ਇਹ ਸੰਕੇਤ ਮਿਲਦਾ ਵੀ ਜਿੰਨੀਆਂ ਪੌੜੀਆਂ ਨੇ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਅਤੇ ਸ਼ਲੋਕ ਸਾਂਝੇ ਹਨ। ਜਿਵੇਂ ਤੀਸਰੇ ਪਾਤਸ਼ਾਹ ਦਾ ਸ਼ਲੋਕ ਵੀ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ਲੋਕ ਤਾਂ ਹੈ ਹੀ ਹੈ। ਤੋ ਇਸ ਕਰਕੇ ਦਾ ਸਿਰਲੇਖ ਹੈ ਬਲਾਵਲ ਕੀ ਵਾਰ ਮਹੱਲਾ ਚੌਥਾ। ਭਾਵ ਕਿ ਜਿਹੜੀ ਇਹ ਬਲਾਵਲ ਦੀ ਵਾਰ ਹੈ, ਇਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੈ। ਧਾਰਮਿਕ ਨਿਯਮ ਦੇ ਮੁਤਾਬਕ ਆਪਾਂ ਕੋਈ ਵੀ ਕੰਮ ਕਰੀਏ, ਆਪਣੇ ਘਰ ਮਕਾਨ ਪਾਈਏ, ਇਸੇ ਪ੍ਰਕਾਰ ਕੋ ਖੁਸ਼ੀ ਦਾ ਮੌਕਾ ਹੋਵੇ, ਆਪਾਂ ਕੋ ਨਵਾਂ ਕਾਰੋਬਾਰ ਆਰੰਭ ਕਰਨਾ ਹੈ ਤੇ ਆਪਾਂ ਉਪਰਾਲਾ ਕਰਦੇ ਵੀ ਆਪਣੇ ਇਸ ਦਾ ਮੰਗਲ ਕਰੀਏ। ਔਰ ਉਸ ਕੰਮ ਨੂੰ ਕਰਦੇ ਸਮੇਂ ਆਪਣੇ ਵਿੱਚੋਂ ਵੀ ਸ਼ਕਨਾਨਾ ਕਰਦੇ ਵੀ ਪਾਤਸ਼ਾਹ ਕਿਰਪਾ ਕਰੀਏ ਕੰਮ ਨੇਪਰੇ ਚੜ ਜਾਏ ਤੇ ਜਦੋਂ ਉਹ ਕੰਮ ਨੇਪਰੇ ਚੜ ਜਾਂਦਾ ਹੈ ਆਸਤਕ ਮਨੁੱਖ ਉਦੋਂ ਵੀ ਆਪਣੀ ਸੁਰਤੀ ਮੁਤਾਬਕ ਆਪਣੇ ਮਤ ਮੁਤਾਬਕ ਅਰਦਾਸ ਬੇਨਤੀ ਕਰਦਾ ਹੈ ਉਹਨੂੰ ਕਹਿੰਦੇ ਨੇ ਸਤੋਤਰ ਇਸੇ ਪ੍ਰਕਾਰ ਧਰਮ ਦੀ ਦੁਨੀਆਂ ਵਿੱਚ ਆਪਾਂ ਕੋਈ ਵੀ ਕੰਮ ਕਰਨਾ ਕਰੀਏ ਆਪਣਾ ਫਰਜ਼ ਬਣਦਾ ਤੇ ਆਪਣੇ ਇਸ਼ਟ ਦੀ ਆਰਾਧਨਾ ਕਰਨੀ ਕਿਉਂ ਤਾਂ ਕਿ ਸਾਡਾ ਕਾਰਜ ਨੇਪਰੇ ਚੜ ਸਕੇ ਸਾਨੂੰ ਕਾਮਯਾਬੀ ਮਿਲੇ ਇਸੇ ਤਰ੍ਹਾਂ ਗੁਰਮੁਖੋ ਕੋਈ ਵੀ ਕੰਮ ਕਰਨ ਲੱਗੋ ਉਪਰਾਲਾ ਕਰਿਆ ਕਰੋ ਵਾਹਿਗੁਰੂ ਸ਼ਬਦ ਬੋਲਣ ਦਾ ਤਾਂ ਕਿ ਸਾਡਾ ਹਰ ਕਾਰਜ ਨੇਪਰੇ ਚੜ ਸਕੇ ਮੇਰੀਆਂ ਬੀਬੀਆਂ ਭੈਣਾਂ ਬੈਠੀਆਂ ਨੇ ਅਸੀਂ ਅਕਸਰ ਪਿੰਡਾਂ ਵਿੱਚ ਵੇਖਦੇ ਸਾਂ ਸਾਡੀਆਂ ਬੀਬੀਆਂ ਭੈਣਾਂ ਆਟਾ ਗੁੰਨ ਕੇ ਤੇ ਥੋੜਾ ਜਿਹਾ ਆਟਾ ਤੋੜ ਕਰਕੇ ਮਗਰ ਲਾਉਂਦੀਆਂ ਸਨ ਸਮਝ ਨਹੀਂ ਸੀ ਸਮੇਂ ਦੇ ਮੁਤਾਬਕ ਪੁੱਛਿਆ ਵੀ ਭੈਣ ਜੀ ਇਹ ਕਿਉਂ ਕਹਿੰਦੀਆਂ ਭਾਈ ਸਾਹਿਬ ਇਹ ਤੌਣ ਹੁੰਦੀ ਤੌਣ ਭੈਣ ਜੀ ਤੌਣ ਤੋਂ ਕੀ ਮਤਲਬ ਹੈ ਕਹਿੰਦੀਆਂ ਭਾਈ ਸਾਹਿਬ ਇਹ ਆਟਾ ਪਰਮੇਸ਼ਰ ਦੇ ਨਾਮ ਦਾ ਤੋੜਿਆ ਵੀ ਕੋਈ ਪਰਮੇਸ਼ਰ ਦਾ ਪਿਆਰਾ ਆਵੇ ਤੇ ਉਹਦੇ ਮੂੰਹ ਪਵੇ ਔਰ ਬਰਕਤਾਂ ਪੈਂਦੀਆਂ ਸਨ ਅੱਜ ਆਪਣੇ ਕੋਲ ਪੈਸਾ ਵਧੇਰੇ ਹੈ ਕੋਠੀਆਂ ਬੜੀਆਂ ਪੱਕੀਆਂ ਨੇ ਪਰ ਬਰਕਤਾਂ ਨਹੀਂ ਗੁਰਮੁਖੋ ਅੱਗੇ ਛੱਪੜ ਵਿੱਚ ਰਹਿਣ ਵਾਲਿਆਂ ਦੇ ਘਰ ਵੀ ਬਰਕਤ ਅੱਗੇ ਕੱਚੇ ਮਕਾਨਾਂ ਵਿੱਚ ਹੀ ਬਰਕਤ ਅੱਜ ਸਾਡੀਆਂ ਹਵੇਲੀਆਂ ਖੁੱਲੀਆਂ ਸਾਡੀਆਂ ਕੋਠੀਆਂ ਖੁੱਲੀਆਂ ਲੇਕਿਨ ਆਪਾਂ ਪਰਮਾਤਮਾ ਨੂੰ ਬਾਈਪਾਸ ਕਰ ਦਿੱਤਾ ਬਰਕਤਾਂ ਜਾਂਦੀਆਂ ਰਹੀਆਂ ਉਪਰਾਲਾ ਕਰਿਆ ਕਰੋ ਕੋਈ ਵੀ ਕੰਮ ਹੋਵੇ ਦੇਸ਼ ਨੂੰ ਜਾਓ ਪ੍ਰਦੇਸ਼ ਨੂੰ ਜਾਓ ਪ੍ਰਸ਼ਾਦਾ ਪਕਾਓ ਬੱਚੇ ਨਹਾਓ ਆਪ ਨਹਾਓ ਕੱਪੜੇ ਧੋ ਲੇਕਿਨ ਜ਼ੋਰ ਕੋਈ ਨਹੀਂ ਉਹਨੂੰ ਆਖਿਆ ਕਰੋ ਦੁਕਾਲ ਅੰਗ ਪ੍ਰਣਾਸੀ ਦਿਆਲ ਅੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤੇ ਹੇ ਕਲੇਸ਼ ਨੂੰ ਕੱਟਣ ਵਾਲੇ ਹੇ ਦਇਆ ਦੇ ਸਾਗਰ ਵਾਹਿਗੁਰੂ ਤੂੰ ਸਾਡੇ ਅੰਗ ਸੰਗ ਹੈ ਕਿਸੇ ਪ੍ਰਕਾਰ ਵਿਘਨ ਨਾ ਪਵੇ ਇਹ ਕੰਮ ਨੇਪਰੇ ਚੜ ਜਾਏ ਤੇ ਇਸੇ ਪ੍ਰਕਾਰ ਗੁਰਮੁਖੋ ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰਨੀ ਹੈ ਬ੍ਰਹਮ ਦੀ ਚਰਚਾ ਕਰਨੀ ਹੈ ਪੂਰੇ ਦੀਆਂ ਬਾਤਾਂ ਕਰਨੀਆਂ ਨੇ ਆਪਾਂ ਅਧੂਰੇ ਹਾਂ ਅਧੂਰੇ ਇਸ ਕਰਕੇ ਪੂਰੇ ਦੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਸਾਰੇ ਸਹਿਯੋਗ ਦਿਓ ਉਪਰਾਲਾ ਕਰੋ ਬੋਲੀਏ ਤਾਂ ਕਿ ਇਹ ਕਾਰਜ ਨੇਪਰੇ ਚੜ ਜਾਏ ਸਤਨਾਮ ਵਾਹਿਗੁਰੂ ਹਾਂਜੀ ਬਿਲਾਵ

0: ਸ਼ਬਦ
1: ਜਿਹੜਾ ਵਾਰ ਸ਼ਬਦ ਹੈ ਇਹਦੇ ਬਹੁਤ ਸਾਰੇ ਅਰਥ ਨੇ। ਵਾਰ ਦਾ ਅਰਥ ਹੈ ਟਰਨ, ਕਿ ਗੁਰਮੁਖ ਪਿਆਰਿਆ ਹੁਣ ਤੂੰ ਰੋਟੀ ਪਾਣੀ ਛਕ ਲਿਆ ਤੇ ਮੇਰੀ ਵੀ ਵਾਰੀ, ਮੈਨੂੰ ਵੀ ਖਾਣ ਦੇ। ਉਹਨੂੰ ਟਰਨ ਕਹਿੰਦੇ ਅੰਗਰੇਜ਼ੀ ਵਿੱਚ। ਇਸੇ ਤਰ੍ਹਾਂ ਵਾਰ ਨਾਮ ਲੜਾਈ ਦਾ ਵੀ ਹੈ। ਇਹਦੀਆਂ ਤਿੰਨ ਕੈਟਾਗਰੀਆਂ ਨੇ, ਵਾਰ, ਬੈਟਲ ਤੇ ਕੁਰਲ। ਮੱਲੇ ਵਿੱਚ ਲੜਾਈ ਹੋ ਪਏ ਉਹਨੂੰ ਕਹਿੰਦੇ ਨੇ ਕੁਰਲ। ਦੋ ਛੋਟੀਆਂ ਹਕੂਮਤਾਂ ਦੀ ਲੜਾਈ ਹੋਵੇ ਉਹਨੂੰ ਕਹਿੰਦੇ ਨੇ ਬੈਟਲ, ਬੈਟਲ ਆਫ ਪਾਣੀਪਤ। ਜਦੋਂ ਉਹ ਲੜਾਈ ਵੱਡੇ ਪੈਮਾਨੇ ਵਿੱਚ ਹੋਵੇ ਉਹ ਆਪਾਂ ਕਹਿੰਦੇ ਹਾਂ ਵਰਲਡ ਵਾਰ, ਸੈਕੰਡ ਵਰਲਡ ਵਾਰ, ਫਸਟ ਵਰਲਡ ਵਾਰ। ਇਸੇ ਤਰ੍ਹਾਂ ਮੈਂ ਇਹਦਾ ਅੰਤਿਮ ਅਨਭਵੀ ਅਰਥ ਇਹ ਲੈਂਦਾ ਕਿ ਗੁਰਮੁਖਾ ਝਾਤੀ ਮਾਰ, ਆਪਣੇ ਅੰਦਰ ਬਹੁਤ ਵੱਡੀ ਜੰਗ ਹੋ ਰਹੀ, ਬਹੁਤ ਵੱਡੀ ਜੰਗ। ਉਹ ਕਿਹੜੀ ਹੈ? ਨੇਕੀ ਤੇ ਬਦੀ ਦੀ। ਹਰ ਧਰਮ ਨੇ ਆਪਣੀ ਭਾਸ਼ਾ ਦੇ ਮੁਤਾਬਕ ਇਸ ਵਾਰ ਦਾ ਜ਼ਿਕਰ ਕੀਤਾ। ਹਰ ਧਰਮ ਨੇ, ਮੈਂ ਕੁਰਾਨ ਚ ਪੜ੍ਹਿਆ, ਉੱਥੇ ਖੁਦਾ ਦੇ ਨਾਲ ਸ਼ੈਤਾਨ ਦਾ ਜ਼ਿਕਰ, ਜਿੱਥੇ ਖੁਦਾ ਉੱਥੇ ਸ਼ੈਤਾਨ। ਵਿਧਾਨ ਸ਼ਾਸਤਰ ਨੂੰ ਬੜਾ ਬਰੀਕੀ ਨਾਲ ਪੜ੍ਹਿਆ, ਉੱਥੇ ਵਿਆਸ ਲਿਖੀ ਨੇ ਬ੍ਰਹਮ ਦੇ ਨਾਲ ਮਾਇਆ ਦਾ ਜ਼ਿਕਰ ਕੀਤਾ, ਨਾਲ ਬ੍ਰਹਮ ਤੇ ਨਾਲ ਮਾਇਆ, ਰੱਬ ਦੀ ਅਪੋਜੀਸ਼ਨ ਪਾਰਟੀ ਮਾਇਆ। ਇਸੇ ਤਰ੍ਹਾਂ ਜਦੋਂ ਯਹੂਦੀ ਧਰਮ ਦਾ ਮੁਤਾਲਿਆ ਕੀਤਾ, ਤਰੇਤ ਪੜ੍ਹੀ, ਤੇ ਤਰੇਤ ਵਿੱਚ ਆਉਂਦਾ ਹੈ ਐਰ ਮਨ ਤੇ ਯਸ ਮਨ। ਐਰ ਮਨ ਦਾ ਅਰਥ ਹੁੰਦਾ ਹੈ ਬੁਰਿਆਈ ਦਾ ਪੱਖ, ਮਾੜਾ ਪੱਖ, ਨਕੰਬਾ ਪੱਖ, ਘਟੀਆ ਪੱਖ, ਤੇ ਯਸ ਮਨ ਦਾ ਅਰਥ ਹੁੰਦਾ ਚੰਗਾ ਪੱਖ। ਤੁਸੀਂ ਕਿਤੇ ਲੋੜ ਕਰਨਾ, ਆਪਣੇ ਅੰਦਰ ਅੱਠੇ ਪੈਰ ਸ਼ੈਤਾਨ ਤੇ ਮਾਇਆ ਦਾ ਪਹਿਰਾ ਰਹਿੰਦਾ, ਇਹ ਵੱਖਰੀ ਗੱਲ, ਸਾਨੂੰ ਪਤਾ ਨਾ ਲੱਗੇ, ਅੱਠੇ ਪੈਰ ਰਹਿੰਦਾ। ਜਸਟ ਲਾਈਕ ਪਤਾ ਕਿਵੇਂ ਲੱਗੇ, ਆਪਾਂ ਤੁਰੇ ਜਾ ਰਹੇ ਹਾਂ, ਕੋਈ ਬੰਦਾ ਕੇਲੇ ਦੀ ਛਿਲਕ ਤੋਂ ਤਿਲ ਕੇ ਡਿੱਗ ਪਿਆ, ਕੋਈ ਸਕੂਟਰ ਤੋਂ ਡਿੱਗ ਪਿਆ, ਕੋਈ ਮੋਟਰਸਾਈਕਲ ਤੋਂ ਡਿੱਗ ਪਿਆ, ਕੋਈ ਸਾਈਕਲ ਤੋਂ ਡਿੱਗ ਪਿਆ, ਆਪਾਂ ਜਾਣਦੇ ਨਹੀਂ ਉਹਨੂੰ। ਲੇਕਿਨ ਇੱਕਦਮ ਸਾਡਾ ਹਾਸਾ ਲਿਖ ਜਾਂਦਾ ਹੈ, ਆਦਮੀ ਉਹ ਡਿੱਗਾ ਹੈ, ਉਹਨੂੰ ਸੱਟ ਲੱਗੀ, ਉਹਦੇ ਕੱਪੜੇ ਲਿਬੜੇ ਨੇ, ਸਾਨੂੰ ਹਾਸਾ ਕਿਉਂ, ਜਾਣਦੇ ਅਸੀਂ ਉਹਨੂੰ ਹੈ ਨਹੀਂ। ਸਾਡੇ ਮਨ ਚ ਹਮਦਰਦੀ ਦੀ ਬਜਾਏ ਇੱਕਦਮ ਹਾਸਾ ਨਿਕਲਿਆ ਤੇ ਮੁੜ ਕੇ ਪੁੱਛਦੇ ਭਾਈ ਸਾਹਿਬ ਬਜੇ ਹੋ? ਉਹ ਕੇਵਲ ਤੇ ਕੇਵਲ ਫਾਰਮੈਲਿਟੀ, ਕੇਵਲ ਲੋਕ ਵਿਖਾੜਾ ਹੈ। ਲੇਕਿਨ ਹਾਸਾ ਕਿਸ ਕਰਕੇ ਆਇਆ? ਕਿਉਂਕਿ ਸ਼ੈਤਾਨ ਨੇ ਆਪਣੀ ਡਿਊਟੀ ਦਿੱਤੀ ਕਿ ਚੰਗਾ ਹੋਇਆ ਜੇ ਕੱਪੜੇ ਲਿਬੜ ਗਏ, ਲੈਣਾ ਦੇਣਾ ਕੁਝ ਵੀ ਨਹੀਂ, ਉਹਦੇ ਨੁਕਸਾਨ ਦਾ ਸਾਨੂੰ ਕੋਈ ਫਾਇਦਾ ਨਹੀਂ। ਲੇਕਿਨ ਅੰਦਰੋਂ ਸ਼ੈਤਾਨ ਨੇ ਹਾਈ ਜੰਪ ਕੀਤਾ, ਚੰਗਾ ਹੋਇਆ, ਮਾਇਆ ਨੇ ਆਪਣਾ ਚੱਕਰ ਚਲਾਇਆ। ਇਸ ਕਰਕੇ ਵਾਰ ਇਹ ਕਹਿੰਦੀ, ਪਿਆਰਿਆ ਤੇਰੇ ਅੰਦਰ ਅੱਠੇ ਪੈਰ ਨੇਕੀ ਤੇ ਬਦੀ ਦਾ ਜੰਗ ਚੱਲਦਾ, ਨੇਕੀ ਤੇ ਬਦੀ ਦਾ। ਤੇਰੇ ਅੰਦਰ ਬੁਰੇ ਤੇ ਭਲੇ ਖਿਆਲ ਆਉਂਦੇ ਨੇ, ਇਸ ਕਰਕੇ ਉਹ ਕਰ ਇਹ ਮੌਕੇ ਨੂੰ ਸੰਭਾਲ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘਾਟ ਭਿੱਤ ਤੂੰ ਦੇਖ ਵਿਚਾਰ, ਇਹ ਤੈਨੂੰ ਰੱਬ ਨੇ ਮੌਕਾ ਦਿੱਤਾ ਹੈ, ਤੈਨੂੰ ਟਾਈਮ ਮਿਲਿਆ ਹੈ। ਇਸ ਕਰਕੇ ਪਿਆਰਿਆ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਵਿਚਾਰ ਦਾ ਅਰਥ ਇਹ ਵੀ ਵੀ ਵਿੱਚ ਪਲੱਸ ਆਰ ਆਰ ਕਹਿੰਦੇ ਨੇ ਦੁਸ਼ਮਣ ਨੂੰ, ਦੁਸ਼ਮਣ ਸਾਡੇ ਕੋਈ ਬਾਹਰ ਨੇ, ਜਿੰਨੇ ਵੀ ਐਬ ਨੇ, ਜਿੰਨੀਆਂ ਵੀ ਬੁਰਿਆਈਆਂ ਨੇ, ਇਹ ਗੁਰਮੁਖੋ ਸਾਡੇ ਆਪਣੇ ਅੰਦਰ ਬੈਠੀਆਂ, ਆਪਣੇ ਅੰਦਰ। ਬੁਰੇ ਨੂੰ ਬੁਰਾ ਪ੍ਰਤੀਤ ਹੁੰਦਾ, ਭਲੇ ਨੂੰ ਭਲਾ ਪ੍ਰਤੀਤ ਹੁੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਸੁੰਦਰ ਫਰਮਾਨ ਕੀਤਾ ਆਪਣੀਆਂ ਵਾਰਾਂ ਵਿੱਚ, ਉਹ ਕਹਿੰਦੇ ਨੇ ਅੰਦਰ ਸਭਾ ਦੁਸ਼ਾਸਨ ਨੇ, ਮਾਫ ਕਰਨਾ ਮੈਂ ਪੌੜੀ ਗਲਤ ਕਹਿ ਚੱਲਿਆ ਸਾਂ, ਭਾਈ ਜੀ ਲਿਖਦੇ ਨੇ ਬੁਰਾ ਨਾ ਕੋਈ ਜੀ ਦਿਸ਼ੇ, ਦੁਰਯੋਧਨ ਕੋ ਭਲਾ ਨਾ ਪੇਖੇ, ਆਪ ਭਲਾ ਸਭ ਜਗ ਭਲਾ, ਭਲਾ ਭਲਾ ਕਰ ਸਭ ਨਾ ਦੇਖੇ। ਭਾਈ ਜੀ ਕਿ ਜਿਹੜਾ ਆਪ ਚੰਗਾ ਨਾ ਉਹਨੂੰ ਚੰਗੇ ਪ੍ਰਤੀਤ ਹੁੰਦੇ ਨੇ, ਜਿਹੜਾ ਆਪ ਬੁਰਾ ਉਹਨੂੰ ਬੁਰੇ ਪ੍ਰਤੀਤ ਹੁੰਦੇ ਨੇ। ਸ੍ਰੀ ਕ੍ਰਿਸ਼ਨ ਜੀ ਬੈਠੇ ਨੇ, ਬਾਹਰ ਗੱਲਾਂ ਬਾਤਾਂ ਹੋ ਰਹੀਆਂ ਨੇ, ਦਰਵਾਜ਼ਾ ਬੰਦ ਹੈ, ਔਰ ਉਹਨਾਂ ਦੇ ਕੋਲ ਯੁਧਿਸ਼ਠਿਰ ਤੇ ਦੁਰਯੋਧਨ ਬੈਠੇ ਨੇ, ਚਾਚੇ ਤਾਏ ਦੇ ਪੁੱਤਰ। ਸ੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, ਦੁਰਯੋਧਨ ਬਾਹਰ ਝਾਤੀ ਮਾਰ, ਬਾਹਰ ਕੌਣ ਹੈ, ਬੜਾ ਰੌਲਾ ਗੌਲਾ, ਬੜਾ ਘੱਟ ਪ੍ਰਤੀਤ ਹੁੰਦਾ। ਦੁਰਯੋਧਨ ਨੇ ਦਰਵਾਜ਼ਾ ਖੋਲਿਆ, ਬਾਹਰ ਜਾ ਕੇ ਝਾਤੀ ਮਾਰੀ, ਕਹਿਣ ਲੱਗਾ ਜੀ ਚਨਾਲਾਂ ਦੀ ਚੌਂਕੜੀ ਆ ਗਈ, ਸਾਰੇ ਚਨਾਲ ਹੀ ਇਕੱਠੇ ਹੋ ਗਏ ਆ ਗਏ, ਪਤਾ ਨਹੀਂ ਕਿੱਥੋਂ ਆਏ ਨੇ। ਕਹਿੰਦੇ ਬੈਠ ਜਾਓ ਯੁਧਿਸ਼ਠਿਰ, ਤੂੰ ਵੇਖ ਭਾਈ, ਬਾਹਰ ਜਾ ਕੇ ਝਾਤੀ ਮਾਰੀ, ਕਹਿਣ ਲੱਗਾ ਜੀ ਮਹਾਂਪੁਰਖਾਂ ਦੀ ਮੰਡਲੀ ਆਈ, ਮਹਾਂਪੁਰਖਾਂ ਦੀ। ਭਾਈ ਸਾਹਿਬ, ਭਾਈ ਪ੍ਰਤਾਪ ਜੀ ਕਹਿੰਦੇ ਵੀ ਗੁਰਮੁਖੋ ਬੰਦੇ ਉਹ ਨੇ, ਲੇਕਿਨ ਵੇਖਣ ਵਾਲੇ ਬੰਦਿਆਂ ਦੀ ਅੰਤਰੀ ਬਿਰਤੀ ਵੱਖ ਵੱਖ ਹੋਣ ਕਰਕੇ ਉਹਨਾਂ ਉਹਦਾ ਅਨੈਲਿਸਿਸ, ਉਹਦਾ ਨਖੇੜ ਅੱਡ ਅੱਡ ਕੀਤਾ ਹੈ। ਬੁਰੇ ਨੂੰ ਬੁਰੇ ਪ੍ਰਤੀਤ ਹੋਏ ਨੇ, ਭਲੇ ਨੂੰ ਭਲੇ ਪ੍ਰਤੀਤ ਹੋਏ ਨੇ। ਮੈਨੂੰ ਦੂਜੀ ਜਮਾਤ ਦੀ ਇੱਕ ਕਹਾਣੀ ਚੇਤੇ ਆ ਗਈ, ਸਾਨੂੰ ਲੱਗੀ ਸੀ ਦੂਸਰੀ ਕਲਾਸ 'ਚ, ਇੱਕ ਬੱਚਾ ਖੇਡਦਾ ਹੈ ਮਸੂਮ ਛੋਟਾ ਜਿਹਾ, ਉਹ ਖੇਡਦਿਆਂ ਖੇਡਦਾ ਉਹਦਾ ਖਦੋ ਖੂਹ 'ਚ ਡਿੱਗ ਪਿਆ, ਉਹਨੇ ਝਾਤੀ ਮਾਰੀ ਤੇ ਆਪਣੀ ਮਾਂ ਨੂੰ ਕਹਿਣ ਲੱਗਾ, ਬੇਬੇ ਇੱਕ ਨਿੱਕਾ ਜਿਹਾ ਮੁੰਡਾ ਮੇਰਾ ਖਿੱਦੋ ਚੁੱਕ ਕੇ ਤੇ ਖੂਹ 'ਚ ਵੜ ਗਿਆ। ਮਾਂ ਵੀ ਭੋਲੀ, ਕਹਿੰਦੀ ਪੁੱਤਰ ਮੈਂ ਨਾਲ ਚੱਲਦੀ ਵੇਖਾਂ ਤਾਂ ਸੀ ਵੀ ਅੰਦਰ ਕਿੱਥੇ ਵੜ ਗਿਆ ਖੂਹ 'ਚ। ਬੇਬੇ ਨੇ ਝਾਤੀ ਮਾਰੀ, ਕਹਿਣ ਲੱਗੀ ਪੁੱਤਰ ਬਰਾਬਰ ਦਾ ਮੁਕਾਬਲਾ ਹੈ, ਚੋਰ ਕਾਕਾ ਵੀ ਤੇ ਨਾਲ ਚੋਰ ਕਾਕੇ ਦੀ ਮਾਂ ਵੀ। ਆਪਣਾ ਪ੍ਰਤੀਬਿੰਬ ਦੱਸਿਆ, ਆਪਣਾ ਪਰਛਾਵਾਂ ਦੱਸਿਆ, ਹੈ ਕੁਝ ਵੀ ਨਹੀਂ ਤੂੰ ਕਹਿਤਾ ਪਰਛਾਵਾਂ। ਬੱਚੇ ਨੂੰ ਬੱਚਾ ਦੱਸਿਆ ਤੇ ਨਾਲ ਮਾਂ ਰਲ ਗਈ, ਹੁਣ ਦੋ ਦਿਸੇ ਦੋ। ਇਸੇ ਤਰ੍ਹਾਂ ਗੁਰਮੁਖੋ ਇੱਕ ਸੰਸਕ੍ਰਿਤ ਸ਼ਲੋਕ ਆਉਂਦਾ ਹੈ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਸਾਨੂੰ ਆਪਣੀ ਸੁਰਤੀ ਦੇ ਮੁਤਾਬਕ ਹੀ ਬੁਰਾ ਤੇ ਭਲਾ ਪ੍ਰਤੀਤ ਹੁੰਦਾ ਹੈ। ਤੋ ਵਾਰ ਇਹ ਕਹਿੰਦੀ ਗੁਰਮੁਖਾ, ਹੁਣ ਮੌਕਾ, ਹੁਣ ਸਮਾਂ, ਕਿਤੇ ਵਾਰੀ ਨਾ ਲੰਘ ਜਾਏ ਤੇ ਗੁਰਮੁਖਾ ਸੰਭਾਲਣਾ ਕਰ ਸੰਭਾਲਣਾ। ਬਲਾਵਲ ਕੀ ਵਾਰ, ਮੁਹੱਲਾ ਚੌਥਾ। ਇਸ ਬਲਾਵਲ ਦੀ ਵਾਰ ਦੇ ਵਿੱਚ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਸਿੱਖਿਆ ਦੇ ਰਹੇ ਹਨ। ਇੱਕ
0: ਹਾਂਜੀ, ਇੱਕ ਓਅੰਕਾਰ।
1: ਗੁਰਮੁਖਾ ਪਰਮਾਤਮਾ ਇੱਕ ਹੈ। ਕੁਰਾਨ ਪੜ, ਪੁਰਾਣ ਪੜ, ਵੇਦ ਪੜ, ਸਿਮਰਤੀਆਂ ਪੜ, ਤਰੇਤ ਪੜ, ਅੰਜੀਲ ਪੜ, ਬਾਈਬਲ ਪੜ, ਪਰਮਾਤਮਾ ਦੋ ਨਹੀਂ ਹੈ, ਉਹ ਇੱਕ। ਲੇਕਿਨ ਆਪਾਂ ਵੰਡੀਆਂ ਪਾਲੀਆਂ ਵੰਡੀਆਂ, ਆਪਾਂ ਤੁਰੇ ਜਾ ਰਹੇ, ਸਮੇਂ ਇਹ ਟੋਨ ਕਰਦਾ ਰਹਿੰਦਾ। ਇੱਕ ਬੰਦੇ ਦਾ ਨਿਯਮ ਹੈ ਕਿ ਜਿੰਨਾ ਚਿਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਨਾ ਟੇਕ ਲੈ, ਉਹਨਾਂ ਚਿਰ ਕੰਮ ਨਹੀਂ ਕਰਨਾ। ਦੂਜੇ ਪਿੰਡ ਵਿੱਚ ਕਿਸੇ ਮਿੱਤਰ ਨੂੰ ਮਿਲਣ ਲਈ ਗਿਆ ਤੇ ਕਹਿਣ ਲੱਗਾ, ਭਾਈ ਸਾਹਿਬ ਪਹਿਲਾਂ ਗੁਰਦੁਆਰੇ ਮੱਥਾ ਟੇਕ ਆਈਏ। ਕਹਿਣ ਲੱਗਾ, ਆਪਾਂ ਇੱਥੇ ਨਹੀਂ ਟੇਕਣਾ, ਇਹ ਰਵਿਦਾਸੀਆਂ ਦਾ ਗੁਰਦੁਆਰਾ, ਆਪਾਂ ਜੱਟਾਂ ਦੇ ਗੁਰਦੁਆਰੇ ਚੱਲਾਂਗੇ। ਗੁਰੂ ਇੱਕ, ਪਰਮੇਸ਼ਰ ਇੱਕ, ਆਪਾਂ ਆਪਣਾ ਤੇ ਬਗਾਨਾ ਬਣਾਉਣਾ ਹੈ। ਅਸੀਂ ਰੱਬ ਨੂੰ ਉੱਚਿਆਂ ਤੇ ਨੀਵਿਆਂ ਕਰ ਦਿੱਤਾ। ਆਪਣੇ ਹਿੰਦੁਸਤਾਨ ਦੀ, ਮੱਧ ਪ੍ਰਦੇਸ਼ ਦੀ ਘਟਨਾ ਹੈ, ਜੱਬਲਪੁਰ ਸ਼ਹਿਰ ਦੀ। ਉਹ ਜੱਬਲਪੁਰ ਸ਼ਹਿਰ ਵਿੱਚ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਹਾਂ ਸ਼ਹਿਰਾਂ ਤੇ ਨਗਰਾਂ ਵਿੱਚ, ਉਹਨਾਂ ਨੇ ਇੱਕ ਧਾਰਮਿਕ ਪ੍ਰਦਰਸ਼ਨ ਕਰਨਾ ਸੀ, ਨਗਰ ਕੀਰਤਨ ਕੱਢਣਾ ਕਹਿ ਲਓ, ਤੇ ਮੂਰਤੀਆਂ ਦਾ ਝਗੜਾ ਹੋ ਗਿਆ ਵੀ ਮੂਰਤੀ ਅੱਗੇ ਕਿਹਨਾਂ ਦੀ ਲੱਗੇ। ਜਿਹੜੇ ਉੱਚੀ ਜਾਤੀ ਵਾਲੇ ਸਨ ਉਹ ਕਹਿਣ ਲੱਗੇ ਵੀ ਅੱਗੇ ਅਸੀਂ ਉੱਚੀ ਜਾਤੀ ਵਾਲੇ ਹਾਂ ਤੇ ਸਾਡਾ ਭਗਵਾਨ ਅੱਗੇ ਲੱਗੇਗਾ, ਤੁਹਾਡਾ ਭਗਵਾਨ ਪਿੱਛੇ ਪਿੱਛੇ। ਭਗਵਾਨ ਵੀ ਅੱਗੇ ਤੇ ਪਿੱਛੇ ਹੋ ਗਿਆ। ਭਗਵਾਨ ਇੱਕ ਆਤਮਕ ਭਗਵਾਨ ਨੂੰ ਅੱਗੇ ਤੇ ਪਿੱਛੇ ਕਰ ਦਿੱਤਾ, ਭਗਵਾਨ ਨੂੰ ਉੱਚਿਆਂ ਤੇ ਨੀਵਿਆਂ ਕਰ ਦਿੱਤਾ। ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਉਹ ਇੱਕ ਹੈ, ਉਹ ਓਅੰਕਾਰ ਸਤਿਗੁਰ ਪ੍ਰਸਾਦ ਜਿਹੜਾ ਉਹ ਇੱਕ ਹੈ, ਜਿਹਦੇ ਉਹ ਓਅੰਕਾਰ ਕਹਿਣ ਨਾਲ ਸ੍ਰਿਸ਼ਟੀ ਬਣੀ, ਉਹਦਾ ਨਾਂ ਲਿਆ ਕਰ। ਔਰ ਇਹ ਨਾਂ ਲੈਣ ਦੀ ਤਕਨੀਕ ਤੈਨੂੰ ਗੁਰੂ ਕੋਲੋਂ ਮਿਲੇਗੀ, ਗੁਰੂ ਕੋਲੋਂ, ਤੇ ਗੁਰੂ ਨੇ ਮੁੱਲ ਨਹੀਂ ਦੇਣੀ। ਪ੍ਰਸਾਦ ਅਰਥ ਹੈ ਫ੍ਰੀ, ਯਾਦ ਰੱਖਣਾ। ਜਿਹੜਾ ਮੁੱਲ ਲੈਣ ਵਿੱਚ ਬਲ ਬਣਦੀ ਨੇ ਗੁਰਮੁਖ, ਕੇਵਲ ਤੇ ਕੇਵਲ ਸੌਦਾ ਹੈ। ਤੇ ਆਪਾਂ ਤਾਂ ਹਰ ਗੱਲ ਸੌਦੇ ਦੀ ਕਰਦੇ ਹਾਂ। ਜੇ ਤਾਂ ਬੱਚੇ ਨੇ ਇਮਤਿਹਾਨ ਦੇਣਾ ਨਾ ਪੰਜਵੀਂ ਜਮਾਤ ਦਾ, ਤੇ ਆਪਾਂ ਕਹਿੰਦੇ ਇੱਕੀਆਂ ਦੀ ਦੇਗ, ਤੇ ਜੇ ਬੱਚੇ ਦਾ ਅੱਠਵੀਂ ਜਮਾਤ ਦਾ ਇਮਤਿਹਾਨ ਤੇ ਫਿਰ ਇਕਵੰਜਾ ਦੀ ਦੇਗ, ਜੇ ਦਸਵੀਂ ਦਾ ਪੇਪਰ ਦੇਣੇ ਤੇ ਕਹਿੰਦੇ ਨੇ ਸੌ ਦੀ ਦੇਗ, ਜੇ ਬੀ ਏ ਦੇ ਪੇਪਰ ਦੇਣੇ ਤੇ ਕਹਿੰਦੇ ਜੇ 500 ਦੀ ਦੇ, ਕਿਉਂਕਿ ਜਮਾਤ ਹੀ ਵੱਡੀ ਤੇ ਫੀਸ ਹੀ ਵੱਧ। ਇਹ ਆਪਾਂ ਸਾਰੇ ਕਰਦੇ ਜੇ, ਇਹ ਸਾਡੇ ਚ ਵੱਡਾ ਕਮਜ਼ੋਰ ਤੱਕ ਜੇ ਵੀਕ ਪੁਆਇੰਟ ਜੇ ਮਿੱਤਰੋ, ਰੱਬ 500 ਨਾਲ ਨਹੀਂ ਮਿਲਦਾ, ਰੱਬ 51 ਨਾਲ ਨਹੀਂ ਮਿਲਦਾ, ਰੱਬ 21 ਨਾਲ ਨਹੀਂ ਮਿਲਦਾ, ਰੱਬ ਪਿਆਰ ਨਾਲ ਮਿਲਦਾ ਹੈ। ਦੁਰਯੋਧਨ ਦੇ ਕੋਲ ਬੜੇ ਤਗੜੇ ਮਕਾਨ ਨੇ, ਬਹੁਤ ਵਧੀਆ, ਲੇਕਿਨ ਬਿਦਰ ਗਰੀਬ ਦੇ ਘਰ ਸਾਗ ਵਿੱਚ ਪਾਉਣ ਲਈ ਲੋਨ ਨਹੀਂ। ਕ੍ਰਿਸ਼ਨ ਬਿਦਰ ਦੇ ਘਰ ਗਏ, ਦੁਰਯੋਧਨ ਦੇ ਨਹੀਂ। ਮਲਕ ਭਾਗੋ ਦੇ ਘਰ ਪਕਵਾਨ, ਪੂੜੀਆਂ ਵਨ ਸੋਨੇ ਖਾਣੇ, ਲੇਕਿਨ ਮੇਰਾ ਬਾਪੂ ਭਾਈ ਲਾਲੋ ਦੀ ਲਾਣੀ ਮੰਜੀ ਤੇ ਬੈਠਾ ਮਲਕ ਭਾਗੋ ਦੇ ਬੈੱਡ ਉਹਨੂੰ ਚੰਗੇ ਨਹੀਂ ਲੱਗੇ। ਲਾਲੋ ਦੇ ਘਰ ਗਏ, ਦੁਰਯੋਧਨ ਨੂੰ ਛੱਡਿਆ ਤੇ ਬਿਦਰ ਦੇ ਘਰ ਗਏ। ਔਰ ਗੁਰੂ ਕੀ ਬਾਣੀ ਚ ਪ੍ਰਮਾਣ ਵੀ ਆਇਆ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖੋ, ਉਹ ਗਰੀਬੋ ਭਾਵੇ। ਮੈਂ ਤਾਂ ਭਾਵਨਾ ਵੇਖੀ ਹੈ, ਕਿਉਂ ਤੇਰੀ ਅਵਸਥਾ ਕੀ ਸੀ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖੋ, ਉਹ ਗਰੀਬੋ ਭਾਵੇ। ਹਸਤੀ ਦੇਖ ਭਰਮ ਤੇ ਭੂਲਿਆ, ਤੇਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਤੂੰ ਦੁੱਧ ਹੀ ਪਿਆਉਣਾ ਸੀ ਨਾ, ਪਰ ਯਾਦ ਰੱਖ ਜਿਹੜਾ ਬਿਦਰ ਦੇ ਘਰ ਪਾਣੀ ਪੀਤਾ ਮੈਨੂੰ ਅੰਮ੍ਰਿਤ ਵਰਗਾ ਲੱਗਾ, ਅੰਮ੍ਰਿਤ ਵਰਗਾ। ਤੇਰੇ ਮਨ ਵਿੱਚ ਝੰਗਤਾ ਸੀ, ਸਾਡੇ ਘਰ ਪ੍ਰਾਹੁਣਾ ਆਉਂਦਾ ਤੇ ਆਪਾਂ ਕਹਿੰਦੇ ਭਾਈ ਸਾਹਿਬ ਜਲ ਪਾਣੀ ਫੇਰ ਛਕਾਂਗੇ, ਆਓ ਨਵੀਂ ਗੱਡੀ ਲਈ ਤੁਹਾਨੂੰ ਗੱਡੀ ਵਿਖਾਈਏ। ਉਹਦਾ ਕੀ ਸਰੋਕਾਰ ਗੱਡੀ ਦਾ, ਭਾਈ ਆ ਨਵੀਂ ਕੋਠੀ ਪਾਈ, ਆਓ ਤੁਹਾਨੂੰ ਕੋਠੀ ਵਿਖਾਉਣੇ ਆ। ਮੈਂ ਦਾ ਪ੍ਰਦਰਸ਼ਨ, ਮੈਂ ਦਾ ਪ੍ਰਦਰਸ਼ਨ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਸ਼ਰੀਕ ਬੜਾ ਮਾੜਾ। ਦੁਰਯੋਧਨ ਕਹਿਣ ਲੱਗਾ, ਭਗਵਾਨ ਮੈਨੂੰ ਪਤਾ ਚੱਲ ਗਿਆ। ਜੇ ਪਤਾ ਕਹਿੰਦੇ ਕੀ ਚੱਲਿਆ, ਉਹਨਾਂ ਨੇ ਸਾਗ ਖਵਾਇਆ ਤੇ ਚੁੜਕੀ ਲੂਣ ਦੀ ਵੀ ਨਹੀਂ ਪਾਈ, ਚੁੜਕੀ ਲੂਣ ਦੀ। ਕਹਿੰਦੇ ਨੇ ਕੰਮਿਆ ਤੈਨੂੰ ਕੀ ਪਤਾ ਹੈ, ਉਹਨਾਂ ਲੂਣ ਇਸ ਕਰਕੇ ਨਹੀਂ ਪਾਇਆ, ਉਹਨਾਂ ਨੂੰ 2-in-1 ਕੰਮ ਕਰਨਾ ਸੀ। ਮੈਨੂੰ ਦੋ ਗੱਲਾਂ ਲੱਭੀਆਂ ਜੀ, ਕਿਉਂਕਿ ਜੇ ਲੂਣ ਹੁੰਦਾ ਨਾ ਤੇ ਕਰਾਰਾ ਭੋਜਨ ਖੀਰ ਨਹੀਂ ਬਣਦਾ, ਕਿਉਂ ਖੀਰ ਖੀਰ ਮਿੱਠੀ ਹੁੰਦੀ ਹੈ। ਮੈਨੂੰ ਸਾਗ ਦੇ ਵਿੱਚੋਂ ਲੂਣਾ ਸਵਾਦ ਵੀ ਆਇਆ ਤੇ ਮਿੱਠਾ ਵੀ ਆਇਆ, ਲੂਣ ਤਾਂ ਨਹੀਂ ਪਿਆ ਵੀ ਮੁੜ ਕੇ ਸਵਾਦ ਖਾਰਾ ਨਾ ਹੋ ਜਾਏ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਆਨੀ, ਕਬੀਰ ਕੋ ਠਾਕਰ ਅੰਧ ਵਿਰੋਧੀ, ਚਾਤ ਨਾ ਕਾਹੂ ਕੀ ਬਾਡੀ। ਤੇਰੇ ਘਰ ਆਉਂਦੇ ਤੇ ਤੂੰ ਬੈੱਡ ਦੇਣੋ ਤੇ ਘਰਾੜੇ ਮਾਰਦੇ, ਰਾਤ ਇਵੇਂ ਲੰਘ ਜਾਂਦੀ। ਸਾਰੀ ਰਾਤ ਪਰਮਾਤਮਾ ਦੀ ਬੰਦਗੀ ਕੀਤੀ, ਮੇਰੀ ਰਾਤ ਸਫਲੀ, ਮੈਨੂੰ ਆਹ ਵਜਿਆ, ਮੈਨੂੰ ਆਹ ਵਜਿਆ। ਇਸ ਪ੍ਰਕਾਰ ਗੁਰਮੁਖੋ ਕਹਿਣ ਤੁਮ ਰਾਜ ਇੱਕ ਹੈ ਕਿ ਪਰਮਾਤਮਾ ਵਾਹਿਗੁਰੂ ਇੱਕ ਹੈ, ਪਰ ਗੁਰਮੁਖਾ ਮੁੱਲ ਨਹੀਂ ਮਿਲਣਾ। ਹੁਣ ਆਪਾਂ ਤਾਂ ਮੁੱਲ ਹੀ ਸੌਦੇ ਕਰਦੇ ਹਾਂ ਨਾ। ਕੋਈ ਜ਼ਮਾਨਾ ਹੁੰਦਾ ਸੀ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਨੇ ਆਪਣੇ ਘਰ ਸਹਿਜ ਪਾਠ ਰੱਖਣਾ ਤੇ ਹੌਲੀ ਹੌਲੀ ਪਾਠ ਕਰਨਾ, ਹੌਲੀ ਹੌਲੀ। ਤੇ ਹੁਣ ਤੁਸੀਂ ਪਤਾ ਕੀ ਕਹਿੰਦੇ, ਭਾਈ ਸਾਹਿਬ ਜੀ ਆ ਪੈਸੇ ਲੈ ਜਾਓ ਤੇ ਸਾਡੇ 11 ਪਾਠ ਇਕੱਠੇ ਕਰਕੇ ਤੇ ਸਾਨੂੰ ਹੁਕਮਨਾਮਾ ਭੇਜ ਦਿਆ ਜੇ। ਮਰਜ਼ੀ ਦੀ ਗੱਲ ਹੋ ਗਈ ਨਾ ਵੀ ਪੈਸੇ ਲੈ ਜਾਓ ਸਾਰੇ ਦੇ ਸਾਰੇ, ਪਰ ਪਾਠ ਤੁਸੀਂ ਕਰਨਾ, ਹੁਕਮਨਾਮਾ ਸਾਨੂੰ ਭੇਜਣਾ, ਕਿਉਂਕਿ ਸਾਡੇ ਕੋਲ ਗੁਰੂ ਦੀ ਗੱਲ ਸੁਣਨ ਨੂੰ ਟਾਈਮ ਹੀ ਨਹੀਂ। ਤੇ ਗੱਲ ਨਹੀਂ ਜੀ ਬਣਦੀ, ਗੱਲ ਤਾਂ ਬਣੇਗੀ ਗੁਰਬਾਣੀ ਚਿੱਥੀਏ, ਗੁਰਬਾਣੀ ਵਿਚਾਰੀਏ, ਗੁਰਬਾਣੀ ਸੁਣੀਏ, ਗੁਰਬਾਣੀ ਮੁਤਾਬਕ ਚੱਲੀਏ। ਤੇ ਮੇਰਾ ਜਾਤੀ ਵਿਸ਼ਵਾਸ ਹੈ ਗੁਰਸਿੱਖੋ, ਆਪਣੀ ਜ਼ਿੰਦਗੀ ਵੀ ਕਿਤੇ ਇੱਕ ਸਹਿਜ ਪਾਠ ਕਰੀ ਨੇ ਇੱਕ, ਸਾਡਾ ਜੀਵਨ ਸਫਲਾ ਸਾਰੇ ਦਾ ਸਾਰਾ ਹੀ। ਕਿਤੇ ਟਕਾਰ ਨਾਲ ਕਰੀਏ, ਕਿਤੇ ਟਕਾਰ ਨਾਲ ਸੁਣੀਏ, ਆਪਾਂ ਕਿਤੇ ਬੇਨਤੀ ਕਰੀਏ, ਭਾਈ ਸਾਹਿਬ ਜੀ ਇੱਕ ਸਹਿਜ ਪਾਠ ਕਰਾਉਣਾ, ਤੁਸੀਂ ਜਿੰਨੀ ਕੁ ਬਾਣੀ ਪੜ੍ਹ ਸਕਦੇ ਹੋ ਸਾਨੂੰ ਓਨੀ ਕੁ ਸੁਣਾਓ, ਭਾਵੇਂ 2 ਮਹੀਨਿਆਂ 'ਚ ਟਾਈਮ ਪੂਰਾ ਹੋ ਜਾਵੇ। ਅਤੇ ਆਪਾਂ ਕਹਿੰਦੇ ਭਾਈ ਸਾਹਿਬ ਪਾਠ ਲੇਟ ਹੋ ਗਿਆ, ਤੁਸੀਂ ਇਉਂ ਕਰੋ ਰਲ ਮਿਲ ਕੇ ਤੇ ਇਸ਼ਤਿਆਂ ਦਿਨਾਂ 'ਚ ਭੋਗ ਪਾ ਦਿਓ ਰਲ ਮਿਲ ਕੇ। ਆਪਾਂ ਜੋਤਰਾ ਹੀ ਪਾਇਆ ਨਾ, ਆਪਾਂ ਲੈਂਟਰ ਹੀ ਨਹੀਂ ਪਾਇਆ ਨਾ ਵੀ ਜੇ ਵੱਡਾ ਲੈਂਟਰ ਤਾਂ ਮਜ਼ੂਰ ਵੱਧ ਲਾ ਲਓ, ਅਤੇ ਜੇ ਛੋਟਾ ਲੈਂਟਰ ਮਜ਼ੂਰ ਘੱਟ ਲਾ ਲਓ, ਜੇ ਪਾਠ ਛੇਤੀ ਕਰਨਾ ਤਾਂ ਬੰਦੇ ਵੱਧ ਲਾ ਲਓ, ਜੇ ਆਪਾਂ ਦੇਰ ਨਾਲ ਕਰਨਾ ਤਾਂ ਘੱਟ ਲਾ ਲਓ। ਗੁਰਮੁਖੋ ਇੱਥੇ ਕਮਰਸ਼ੀਅਲ ਗੱਲ ਨਹੀਂ ਜੇ ਚੱਲਦੀ, ਗੱਲ ਟਕਾ ਦੀ ਚੱਲੇਗੀ, ਗੱਲ ਸੁਣਨ ਦੀ ਚੱਲੇਗੀ, ਗੱਲ ਵਿਚਾਰ ਦੀ ਚੱਲੇਗੀ, ਗੱਲ ਧਾਰਨ ਦੀ ਚੱਲੇਗੀ। ਅਤੇ ਚੱਲੇਗੀ ਕਦੋਂ? ਜਦੋਂ ਗੁਰੂ ਕਿਰਪਾ ਕਰੇ, ਜਦੋਂ ਗੁਰਦੇਵ ਰਹਿਮਤ ਕਰਨ।
0: ਲੋਕ ਮਹੱਲਾ ਚੌਥਾ,
1: ਚੌਥੇ ਪਾਤਸ਼ਾਹ ਬਾਰੇ ਕਿਰਪਾ ਕਰਕੇ ਸਲੋਕ ਦੇ ਵਿੱਚ ਰਹਿਮਤ ਕਰਦੇ ਹਨ।
0: ਹਰੇ ਉੱਤਮ ਹਰ ਪ੍ਰਭ ਗਾਵਿਆ,
1: ਹਾਂਜੀ,
0: ਕਰਨਾਦ ਬਿਲਾਵਲ ਰਾਗ।
1: ਬਿਲਾਵਲ ਗੁਰਮੁਖੋ, ਜਿਵੇਂ ਵੱਖ ਵੱਖ ਤਰ੍ਹਾਂ ਦੇ ਰਾਗ ਨੇ, ਕੋਈ ਖੁਸ਼ੀ ਦੇ, ਕੋਈ ਗਮੀ ਦੇ। ਮੇਰੀ ਜਾਣਕਾਰੀ ਦੇ ਮੁਤਾਬਕ 3000 ਰਾਗਾਂ ਦੀ ਕਿਸਮਾਂ ਨੇ, 3000। ਮੈਂ ਵੈਸੇ ਰਾਗੀ ਨਹੀਂ, ਮੈਨੂੰ ਪੂਰਾ ਬੋਧ ਨਹੀਂ, ਲੇਕਿਨ ਜੋ ਕੇਵਲ ਸੁਣਿਆ ਤੇ ਪੜ੍ਹਿਆ ਨਾ, ਉਹਦੇ ਮੁਤਾਬਕ 3000 ਰਾਗ ਨੇ, 3000। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਗੁਰਮੁਖਾ ਇਹਨਾਂ ਦੀ ਗਿਣਤੀ ਕੌਣ ਕਰੇਗਾ, ਇਹਨਾਂ ਦੀ ਗਿਣਤੀ ਕੌਣ ਸਿੱਖੇਗਾ, ਕੌਣ ਕੰਠ ਕਰੇਗਾ? ਤੈਨੂੰ ਤਰੀਕਾ ਦੱਸੀਏ, ਜੇ ਤੂੰ ਇੱਕੋ ਹੀ ਰਾਗ ਕੰਠ ਕਰ ਲੈਣੇ, ਇੱਕੋ ਹੀ ਤੇਰੀ ਗੱਲ ਬਣ ਜਾਏ, ਇੱਕੋ ਰਾਗ ਹੀ। ਤੂੰ ਕਿੱਥੇ ਲਿਖਿਆ ਰਾਗ ਮਾਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਏਕ ਸੰਗ ਪੰਚ ਬਰੰਗਨ। ਪਹਿਲੀ ਪੌੜੀ, ਪਹਿਲੀ ਪੰਕਤੀ ਰਾਗ ਮਾਲਾ ਦੀ, ਪਹਿਲੀ ਪੰਕਤੀ ਰਾਗ ਮਾਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਏਕ ਸੰਗ ਪੰਚ ਬਰੰਗਨ। ਗੁਰਮੁਖਾ ਇੱਕ ਪਰਮਾਤਮਾ ਨਾਲ ਪ੍ਰੇਮ ਕਰ, ਤੇਰੀ ਪੰਜਾਂ ਤੱਤਾਂ ਦੀ ਦੇਹ ਨੂੰ ਵਿਸ਼ੇਸ਼ ਰੰਗ ਚੜ੍ਹ ਜਾਏਗਾ, ਵਿਸ਼ੇਸ਼ ਰੰਗ। ਰਾਗ ਦਾ ਅਰਥ ਹੈ ਪ੍ਰੇਮ, ਤੇ ਪ੍ਰੇਮ ਦਾ ਅਰਥ ਹੈ ਜੋ ਵੀ ਕਰਦਾ ਪਿਆਰਿਆ, ਮੈਂ ਤੋਂ ਪਰਾਂ ਹੋ ਕੇ ਕਰ, ਮੈਂ ਤੋਂ ਪਰਾਂ। ਗਿਆਨੀ ਜੀ ਸਿੰਘ ਗੁਰਪੁਰਬ ਕਰਾਇਆ ਐਤਕੀ ਦਸਮ ਪਾਤਸ਼ਾਹ ਦਾ, ਜਿੰਨਾ ਵੀ ਆਟਾ ਸੀ ਨਾ ਦਾਸ ਨੇ ਦਿੱਤਾ, ਗੁਰਪੁਰਬ ਲੱਗ ਗਿਆ, ਛਕਣ ਵਾਲੇ ਛੱਕ ਗਏ ਨੇ, ਆਟੇ ਦੀਆਂ ਬੋਰੀਆਂ ਵੀ ਲੱਗੀਆਂ, ਪਰ ਮੈਂ ਅਜੇ ਵੀ ਮੈਂ। ਸਾਰੇ ਮੁਹੱਲੇ ਨੇ ਲੰਗਰ ਛਕਿਆ, ਲੋਕ ਘਰਾਂ ਨੂੰ ਲੈ ਕੇ ਗਏ। ਤੇ ਮੈਂ ਤੈਨੂੰ ਬੇਨਤੀ ਕਰਾਂ, ਬੁਰਾ ਨਾ ਮੰਨੀ, ਜਿਸ ਮੌਕੇ ਤੂੰ ਸੰਸਾਰ ਵਿੱਚ ਆਇਆ ਸਾ, ਕਿੰਨੀਆਂ ਬੋਰੀਆਂ ਲੈ ਕੇ ਆਇਆ ਸਾ? ਖਾਲੀ ਹੱਥੀ ਨਾ, ਯਾਦ ਰੱਖ, ਜਿਹਦਾ ਦਿੱਤਾ ਉਹਦੇ ਲੇਖੇ ਲੱਗ ਗਿਆ, ਤੂੰ ਭਾਗਾਂ ਵਾਲਿਆ ਬਣਿਆ, ਵੀ ਤੇਰਾ ਉਹ ਆਟਾ ਸਫਲਾ ਹੋ ਗਿਆ। ਛਕਣਾ ਨਾ ਕਰ ਗੁਰੂ ਕਾ, ਤੂੰ ਤਾਂ ਮੈਂ ਚੁੱਕੀ ਫਿਰਦਾ ਹੈ, ਬਾਤ ਨਹੀਂ ਬਣਦੀ। ਜਿਹਦਾ ਹੈ ਨਾ ਉਹਨੂੰ ਭੇਟ ਕਰਕੇ ਆਖਿਆ ਕਰ, ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੇ ਮੇਰਾ। ਜੇ ਤੈਨੂੰ ਬੋਰੀਆਂ ਵਾਲਾ ਬੋਰੀਆਂ ਨਾ ਦਿੰਦਾ, ਤੂੰ ਬੋਰੀਆਂ ਕਿਵੇਂ ਦੇਣੋ? ਜਿੰਨੇ ਦਿੱਤੀਆਂ ਨਾ ਉਹਨੂੰ ਚੇਤੇ ਕਰ, ਮੈਂ ਨਾ ਕਰ। ਮੈਨੂੰ ਇਸਲਾਮ ਧਰਮ ਦੀਆਂ ਹਦੀਸਾਂ ਦੇ ਵਿੱਚੋਂ ਇੱਕ ਸਾਖੀ ਚੇਤੇ ਆ ਗਈ, ਇਸਲਾਮ ਧਰਮ ਦੀ। ਇੱਕ ਮੁਸਲਮਾਨ ਬਜ਼ੁਰਗ, ਉਹਦਾ ਬੜਾ ਚੰਗਾ ਸੁਭਾਅ ਸੀ, ਉਹਨੇ ਜਦੋਂ ਵੀ ਰੋਟੀ ਪਾਣੀ ਖਾਣਾ ਨਾ, ਉਹਨੇ ਖੁਦਾ ਦੇ ਨਾਮ ਤੇ ਜਿਹੜਾ ਵੀ ਬੰਦਾ ਮਿਲ ਜਾਵੇ ਉਹਨੂੰ ਰੋਟੀ ਖੋਣੀ, ਖੁਦਾ ਦੇ ਨਾਮ ਤੇ ਆਵਾਜ਼ ਮਾਰਨੀ ਕਿ ਆਹ ਖੁਦਾ ਦਿਆ ਪਿਆਰਿਆ, ਆ ਖੁਦਾ ਨੇ ਰੋਟੀ ਦਿੱਤੀ, ਆ ਖਾ ਲਾ, ਬੜਾ ਚੰਗਾ ਨਹੀਂ ਤੁਸੀਂ ਉਹਦਾ? ਤੇ ਗੁਰਮੁਖ ਕਦੇ ਆਪਣੇ ਵੀ ਹੁੰਦਾ ਸੀ, ਪਰਾਚੀਨ ਪੰਥ ਪ੍ਰਕਾਸ਼ ਪੜ੍ਹੋ, ਜਿਹੜਾ ਬਾਬੇ ਮਹਿਤਾਬ ਸਿੰਘ ਦੀ ਪੋਤਰੀ ਨੇ ਲਿਖਿਆ, ਰਤਨ ਭਾਈ ਰਤਨ ਸਿੰਘ ਨੇ ਭੰਗੂ ਨੇ, ਉਹ ਕਹਿੰਦਾ ਵੀ ਜਿਸ ਮੌਕੇ ਗੁਰੂ ਕੇ ਸਿੰਘਾਂ ਨੇ 12 ਵਜੇ ਲੰਗਰ ਤਿਆਰ ਕਰਨਾ ਨਾ ਜੰਗ ਦੇ ਮੌਕੇ, ਉਹਨਾਂ ਦੁਸ਼ਮਣ ਨੂੰ ਵੀ ਆਵਾਜ਼ ਮਾਰਨੀ, ਗੁਰੂ ਆਓ ਪਿਆਰਿਓ, ਗੁਰੂ ਕਾ ਲੰਗਰ ਤਿਆਰ ਜੀ, ਆਓ ਰਲ ਕੇ ਛਕੀਏ, ਰਲ ਕੇ ਦੁਸ਼ਮਣ ਨੂੰ ਆਵਾਜ਼ ਮਾਰਨੀ। ਤੇ ਜਦੋਂ ਉਹਨੂੰ ਲੰਗਰ ਦੇਣਾ ਨਾ, ਮਨ ਵਿੱਚ ਵਿਤਕਰਾ ਨਹੀਂ, ਮਨ ਵਿੱਚ ਭਾਵਨਾ ਹੋਣੀ ਕਿ ਇਹ ਬਾਜਾਂ ਵਾਲਾ ਲੰਗਰ ਛਕ ਰਿਹਾ, ਬਾਜਾਂ ਵਾਲਾ, ਤੇ ਆਪਾਂ ਗੁਰੂ ਪਿਆਰੀ ਰੋਟੀ ਖਾਣ ਲੱਗਦੇ ਹਾਂ ਨਾ, ਤੇ ਆਪਣੇ ਕਾਕੇ ਨੂੰ ਕਹਿੰਦੇ ਪੁੱਤਰਾ ਬਾਹਰਲੇ ਗੇਟ ਦੀ ਕੁੰਡੀ ਲਾ ਜੇ, ਹੁਣ ਆ ਨਾ ਜਾ ਰੋਟੀ ਖਾਂਦਿਆਂ, ਪਹਿਲਾਂ ਕੁੰਡੀ ਮਾਰ ਰੋਟੀ ਫੇਰ ਖਾਵਾਂਗੇ, ਇਹ ਸਾਡੀ ਪੋਜੀਸ਼ਨ ਹੈ ਸਾਡੀ, ਭੁੱਲ ਗਏ ਹਾਂ ਮੇਰੇ ਬਾਬੇ ਨੇ ਆਖਿਆ ਸੀ ਗੁਰੂ ਸਿੱਖਾ ਨਾਮ ਜਾਪੋ ਵੰਡ ਛਕ ਤੇ ਕਿਰਤ ਕਰ, ਪਾਲ ਕੇ 33% ਤੈਨੂੰ ਗ੍ਰੇਸ ਮਾਰ ਕੇ ਜੇ ਵੰਡ ਕੇ ਖਾਏ, ਤੇ ਆਪਾਂ ਤਾਂ ਵੰਡਣ ਦੀ ਗੱਲ ਹੀ ਕਰਦੀ, ਛੱਡ ਦੀ ਪਾਸੇ ਕਰ ਦਿੱਤੀ, ਰਹੋ ਵਿਚਾਰ। ਮੁਸਲਮਾਨ ਬਜ਼ੁਰਗ ਨੇ ਆਵਾਜ਼ ਮਾਰਨੀ, ਆਓ ਭਾਈ ਗੁਰਮੁਖੋ ਖੁਦਾ ਦਾ ਰੋਟੀ ਤਿਆਰ ਛਕੋ, ਕੁਦਰਤ ਦਾ ਭਾਣਾ। ਕੋਈ ਮਨੁੱਖ ਮਿਲਿਆ ਉਹਨੂੰ ਨਾਸਤਕ, ਉਹਨੂੰ ਰੋਟੀ ਖੋਣ ਲੱਗਾ, ਤੇ ਜਿੰਨੀਆਂ ਵੀ ਰੋਟੀਆਂ ਚੰਗੇਟ ਰੱਖੀਆਂ ਉਹਨੇ ਰੋਟੀਆਂ ਖਾਣੀਆਂ, ਤੁਰਦਾ ਬਣਿਆ। ਜਦੋਂ ਉਹ ਤੁਰ ਲੱਗਾ, ਕਹਿਣ ਲੱਗਾ ਮੇਰੀ ਗੱਲ ਸੁਣ ਮੀਆਂ, ਖਲੋ ਗਿਆ ਵਿਚਾਰਾ, ਉਹਨੂੰ 3-4 ਚਪੇੜਾਂ ਕੱਢ ਮਾਰੀਆਂ, ਕਹਿਣ ਲੱਗਾ ਨਿਕੰਮਿਆ, ਉਹ ਤੈਨੂੰ ਖੁਦਾ ਹੀ ਰੋਟੀ ਦੀ ਤੇਰੀ ਦੁਕਾਨ ਤੋਂ, ਇੱਕ ਵਾਰ ਉਹਨੂੰ ਖੁਦਾ ਦਾ ਨਾਮ ਨਿਕਲਿਆ। ਉਹ ਗਰੀਬ ਸੀ ਵਿਚਾਰਾ, ਉਹਨੇ ਆਪਣੇ ਮੂੰਹ ਨੂੰ ਝਾੜਿਆ, ਤੁਰਦਾ ਬਣਿਆ। ਉੱਥੇ ਇਸਲਾਮ ਧਰਮ ਦੀਆਂ ਹਦੀਸਾਂ ਦੇ ਵਿੱਚ ਲਿਖਿਆ ਬਕਾਇਦਾ, ਉਹਨੂੰ ਆਕਾਸ਼ ਬਾਣੀ ਹੋਈ, ਮੀਆਂ ਅੱਜ ਤੂੰ ਮੈਨੂੰ ਮਾਰਿਆ, ਤੂੰ ਮੇਰੀ ਦਿੱਤੀ ਰੋਟੀ ਚੋਂ, ਮੇਰੀ ਦਿੱਤੀ ਹੋਈ ਰੋਟੀ ਮੈਂ ਖਾਣ ਲੱਗਾ, ਤੇ ਤੂੰ ਮੈਨੂੰ ਵੱਟ ਕੇ ਚਪੀੜਾਂ ਮਾਰੀਆਂ, ਮੈਂ ਤੇਰੇ ਤੇ ਰਹਿਮਤ ਨਹੀਂ ਕਰਨੀ, ਮੇਰੀ ਦਿੱਤੀ ਰੋਟੀ ਤੇ ਮੇਰੇ ਪਿਆਰੇ ਨੂੰ ਦੇਣ ਲੱਗਾ, ਤੇ ਦਾਵਾ ਕਰਦਾ ਮੇਰੀਆਂ ਰੋਟੀਆਂ ਮੇਰੇ ਪਿਆਰੇ ਨੂੰ ਦਿੱਤੀਆਂ, ਤੇ ਮੇਰੀਆਂ ਰੋਟੀਆਂ ਉਹਨੂੰ ਦੇ ਕੇ ਤੂੰ ਆਪਣਾ ਕਬਜ਼ਾ ਕਰਦਾ, ਧੰਨਵਾਦ ਕਰ, ਮੈਂ ਤੈਨੂੰ ਇੰਨੀਆਂ ਦਿੱਤੀਆਂ, ਤੇ ਕਦੇ ਮੈਂ ਤੈਨੂੰ ਆਖਿਆ ਤੇਰਾ ਧੰਨਵਾਦ ਕਰ, ਕਦੇ ਆਖਿਆ? ਬੰਦੇ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ। ਮੇਰੇ ਇਹ ਬੇਨਤੀ ਕਰਨ ਤੋਂ ਭਾਵ ਇਹ ਗੁਰੂ ਕੇ ਸਿੱਖੋ, ਜਿਹੜਾ ਪਰਮਾਤਮਾ ਨਾ, ਪਰਮਾਤਮਾ ਉਹ ਇੱਕ ਹੈ, ਔਰ ਉਹਨੂੰ ਚੇਤੇ ਕਰੀਏ, ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਲਾਵਲ ਰਾਗ, ਬਲਾਵਲ ਖੁਸ਼ੀ ਦਾ ਰਾਗ ਹੈ, ਖੁਸ਼ੀ ਦਾ, ਕੁਝ ਗਮੀ ਦੇ ਰਾਗ ਨੇ। ਨਾਦ ਦਾ ਅਰਥ ਹੁੰਦਾ ਹੈ ਸ਼ਬਦ, ਗੁਰਮੁਖਾ ਇਹ ਬਲਾਵਰ ਰਾਗ ਤੇਰਾ ਗਾਇਆ ਤਾਂ ਸਫਲ ਹੈ, ਜਦੋਂ ਤੇਰੀ ਜਵਾਨ ਚੋਂ ਸਾਰਿਆਂ ਤੋਂ ਉੱਤਮ ਪਰਮਾਤਮਾ ਦਾ ਜਸ ਗਾਇਆ ਜਾਏ। ਮੈਂ ਤਕਰੀਬਨ ਗਾਏ ਬਗਾਏ ਬੇਨਤੀ ਕਰਦਾ ਰਹਿੰਦਾ, ਗੁਰਬਾਣੀ ਵਿੱਚ ਗਾਵਿਆ ਸ਼ਬਦ ਗਾਵੇ ਸ਼ਬਦ ਬਹੁਤ ਮੇਰਾ ਆਉਂਦਾ, ਬਹੁਤ ਮੇਰਾ, ਇਹਦੇ ਪਿੱਛੇ ਕਾਰਨ ਹੈ। ਜਿਹੜੇ ਸਾਡੇ ਕਵੀ ਵੀਰ ਨੇ ਨਾ, ਉਹ ਇਹਦਾ ਖੁਲਾਸਾ ਕਰਦੇ ਹੁੰਦੇ ਨੇ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਗਾਣੇ ਗਮਾਂ ਦੇ ਬਾਜ ਨਹੀਂ ਰੋਣੇ, ਗਮਾਂ ਦੇ ਬਾਜ ਨਹੀਂ ਰੋਏ ਜਾਂਦੇ। ਜਿੰਨਾ ਚਿਰ ਬੰਦਾ ਖੁਸ਼ੀ ਨਾਲ ਹੋਵੇ, ਉਹਨਾਂ ਚਿਰ ਗਾਵਿਆ ਨਹੀਂ ਜਾਂਦਾ। ਬੰਦੇ ਦੇ ਅੰਦਰ ਗਮੀ ਹੋਵੇ, ਤੇ ਜਿੰਨਾ ਮਰਜ਼ੀ ਕੰਟਰੋਲ ਕਰੇ, ਉਹਦਾ ਗਮੀ ਉਹਦੀ ਅੱਖਾਂ ਤੋਂ ਉਹਦੇ ਮੂੰਹ ਤੋਂ ਪੜੀ ਜਾਵੇ, ਬੰਦਾ ਪਰੇਸ਼ਾਨ ਹੈ। ਤੇ ਬੰਦਾ ਖੁਸ਼ ਹੋਵੇ ਭਾਵੇਂ ਕਿੰਨਾ ਕੰਟਰੋਲ ਰੱਖੇ, ਪਰ ਪਤਾ ਚੱਲਦਾ ਵੀ ਅੱਜ ਖੁਸ਼ੀ ਹੈ ਇਹਨੂੰ। ਇਸੇ ਪ੍ਰਕਾਰ ਗਾਵਿਆ ਦਾ ਭਾਵ ਇਹ ਹੈ ਗੁਰਮੁਖ ਪਿਆਰਿਆ, ਜਦੋਂ ਤੂੰ ਪਰਮਾਤਮਾ ਦਾ ਨਾਂ ਲੈਣਾ ਨਾ, ਤੇ ਅੰਦਰੋਂ ਪ੍ਰਸੰਨਤਾ ਨਾਲ ਲੈ, ਪ੍ਰਸੰਨਤਾ ਨਾਲ, ਡੰਨ ਪੂਰਾ ਨਾ ਕਰ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਆਪਾਂ ਨਿਤਨੇਮ ਕਰਦੇ ਹਾਂ ਮਾਫ਼ੀ ਦੇਣੀ, ਆਪਾਂ ਸਮਝਦੇ ਵੀ ਸਾਨੂੰ ਗੁਰੂ ਨੇ ਸਜ਼ਾ ਲਾਈ ਹੈ, ਪੂਰੀ ਕਰਨੀ ਪੈਣੀ ਹੈ, ਸਜ਼ਾ ਲਾਈ ਹੈ ਕਿ ਤੂੰ ਉਹ ਕਰ, ਤੂੰ ਗੱਡੀ ਨੂੰ ਮਾੜਾ ਜਿਹਾ ਗਰਮ ਕਰ, ਮੈਂ 5 ਮਿੰਟਾਂ 'ਚ 5 ਬਾਣੀਆਂ ਨਿਬੇੜੀਆਂ 'ਤੇ ਆਇਆ ਖੜਾ, ਇਹ ਨਾ ਕਰਿਆ ਕਰੋ। ਗੁਰਬਾਣੀ ਰਸ ਰਸ ਲੈ ਲੈ ਕੇ ਪੜ੍ਹੋ। ਇੱਕ ਅੰਗਰੇਜ਼ੀ ਵਿੱਚ ਕਹਾਵਤ ਹੈ, ਸਟੋਮਚ ਹੈਡ ਨਾਟ ਟੀਥ, ਗੁਰਮੁਖਾ ਰੋਟੀ ਚਬਾ ਕੇ ਖਾ, ਤੇਰੇ ਢਿੱਡ ਨੂੰ ਦੰਦ ਨਹੀਂ, ਦੰਦਾਂ ਦਾ ਕੰਮ ਚਬਾਉਣਾ ਹੈ ਤੇ ਮਿਹਦਾ ਤੇਰਾ ਆਦਮ ਕਰੇਗਾ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਗੁਰਸਿੱਖੋ ਮਿਲ ਗਈ ਭੈਣੋ ਤੇ ਵੀਰੋ, ਗੁਰਬਾਣੀ ਰਸ ਲੈ ਕੇ ਪੜਿਆ ਕਰੋ, ਗੁਰਬਾਣੀ ਤਕਾਰ ਨਾਲ ਪੜਿਆ ਕਰੋ। ਤੇ ਮੈਂ ਜਿਹਨੂੰ ਆਨੰਦ ਸਾਹਿਬ ਦਾ ਪਾਠ ਕਰਦਾ ਨਾ ਵਿਸ਼ੇਸ਼ ਕਰਕੇ, ਉਹਨੂੰ ਬੇਨਤੀ ਕਰਦਾ ਨਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਤੇ ਮੇਰਾ ਬੇਟਾ ਕਹਿੰਦਾ, ਡੈਡੀ ਜੀ ਵਾਰ ਵਾਰ ਕੀ ਕਹਿੰਦੇ ਹੋ? ਮੈਂ ਕਿਹਾ, ਪੁੱਤਰਾ ਮੇਰਾ ਮਨ ਰੂਪੀ ਕਾਕਾ ਦੌੜਦਾ, ਉਹਨੂੰ ਆਵਾਜ਼ਾਂ ਮਾਰਦਾ ਵੀ ਆ ਗੁਰਮੁਖਾ ਤੂੰ ਰੱਬ ਨਾਲ ਚੱਲ, ਰੱਬ ਨਾਲ ਪਾਠ ਨਾ। ਇਹ ਵਾਰ ਵਾਰ ਪੜ੍ਹਨ ਤੋਂ ਭਾਵੇਂ ਮਨ ਸ਼ੈਤਾਨ ਦੀ ਜੜ ਹੈ ਨਾ, ਉਹਨੂੰ ਹਰੀ ਦੇ ਨਾਲ ਤੋਰਿਆ ਜਾਏ ਤਾਂ ਕਿ ਇਹਨੂੰ ਅਕਲ ਆ ਜਾਏ, ਇਹਨੂੰ ਜੀਵਨ ਦਾ ਢੰਗ ਆ ਜਾਏ, ਬਾਣੀ ਰਸ ਲੈ ਕੇ ਟਕਾ ਟਕਾ ਕੇ ਪੜ੍ਹਨਾ ਕਰੋ। ਤੂੰ ਮੇਰੇ ਪਾਤਸ਼ਾਹ ਕਹਿੰਦੇ, ਹਰ ਉੱਤਮ ਹਰ ਸਭ ਗਾਵਿਆ, ਗੁਰਮੁਖਾ ਪਰਮਾਤਮਾ ਸਾਰਿਆਂ ਤੋਂ ਉੱਤਮ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ, ਗਾਉਣਾ ਕਰ ਤਰ ਨਾਦ ਬਲਾਵਲ ਰਾਗ। ਟੀਕਾਕਾਰਾਂ ਨੇ ਬੜੇ ਅਰਥ ਕੀਤੇ ਹੋਣਗੇ, ਪਰ ਜੋ ਮੈਨੂੰ ਗੁਰੂ ਨੇ ਜਿਤਾਇਆ ਉਹਦੇ ਮੁਤਾਬਕ ਮੈਂ ਬੇਨਤੀ ਕਰਨ ਲੱਗਾ। ਨਾਦ ਅਰਥ ਮੈਂ ਸ਼ਬਦ, ਇਹ ਸ਼ਬਦ ਕਦੋਂ ਹੋਵੇਗਾ? ਜਦੋਂ ਆਪਾਂ ਬੋਲਾਂਗੇ। ਹੁਣ ਇੱਕ ਨਵਾਂ ਪਾਠ ਚੱਲਿਆ ਦਰਸ਼ਨ ਪਾਠ, ਮੈਂ ਰਾਨ ਹੋਇਆ, ਕਿਸੇ ਪੋਥੀ 'ਚ ਹੈ ਹੀ ਨਹੀਂ, ਕਿਸੇ 'ਚ ਨਹੀਂ। ਦਰਸ਼ਨ ਪਾਠ ਕੀ ਹੈ? ਵੀ ਪ੍ਰੇਮੀਆਂ ਕੋਲੋਂ ਪੈਸੇ ਲੈ ਲਓ, ਆਪ ਤਾਬਿਆ ਬਹਿ ਜਾਓ, ਜਿਹੜੇ ਅੰਗ ਨੇ ਥੱਲੀ ਜਾਓ ਅਤੇ ਮੁੜ ਕੇ ਕੋਈ ਗੁਰਮੁਖ ਹੋਈ ਨੇ ਪੈਸੇ ਬਣ ਗਏ। ਪੜ੍ਹਿਆ ਸੀ ਵੀ ਨਹੀਂ ਦਰਸ਼ਨ ਪਾਠ, ਗੁਰਮੁਖ ਕਿਤੇ ਹੈ? ਪਾਠ ਹੈ ਪੜ੍ਹਨ ਲਈ, ਕਿਉਂਕਿ ਗੁਰੂ ਬਾਬਾ ਕਹਿੰਦਾ, ਸਿੱਖਾ ਆਇਓ ਪੜ੍ਹਨ ਸੁਣਨ ਕੋ ਬਾਣੀ। ਤੇ ਸੁਣਾਂਗੇ ਤਾਂ ਜੇ ਪੜ੍ਹਾਂਗੇ, ਤੇ ਜੇ ਆਪਾਂ ਦਰਸ਼ਨ ਪ੍ਰਸ਼ਨ ਨਹੀਂ ਕੀਤਾ ਤਾਂ ਬੜਿਆ ਸੁਣਦਾ। ਗੁਰਬਾਣੀ ਪੜ੍ਹੀਏ, ਗੁਰਬਾਣੀ ਸੁਣੀਏ ਤਾਂ ਕਿ ਸਾਡੇ ਕੰਨ ਸਫਲੇ, ਸਾਡੀ ਜੀਭ ਸਫਲੀ। ਆਪਾਂ ਰੋਜ਼ਾਨਾ ਤਾਂ ਪੜ੍ਹਦੇ, ਚੇਤਾ ਹੀ ਨਹੀਂ ਚੰਦਰਾ ਰਹਿੰਦਾ। ਅੰਤਰ ਗੁਰ ਅਰਾਧਨਾ, ਬਿਰਤੀ ਨੂੰ ਅੰਤਰ ਮੁਖ ਕਰ, ਅੰਤਰ ਗੁਰ ਅਰਾਧਨਾ, ਜੇਵਾ ਜਾਪ ਗੁਰਨਾਓ, ਜਬਾਨ ਨੂੰ ਹਿਲਾ ਜਾਪ, ਕੀ ਹੋਵੇਗਾ? ਮਪ ਮਪ ਕਾਟੋ ਜਮ ਕੀ ਫਾਸੀ, ਜਿਹੜੀ ਜਮਾਂ ਦੀ ਫਾਸੀ ਤੇਰੇ ਬੋਲਣ ਨਾਲ ਗੁਰਮੁਖਾ ਕੱਟੀ ਜਾਏਗੀ, ਵੱਢੀ ਜਾਏਗੀ, ਆਵਾਗਾਉਣ ਦਾ ਗੇੜਾ ਮੁੱਕ ਜਾਏਗਾ। ਕਰ ਨਾਦ ਬਲਾਵਲ ਰਾਗ, ਗੁਰਮੁਖਾ ਬਲਾਵਲ ਰਾਗ ਦੇ ਨਿਯਮਾਂ ਦੇ ਮੁਤਾਬਕ ਜਿਹੜਾ ਸ਼ਬਦ ਹੈ ਨਾ, ਇਹਦਾ ਅਲਾਪ ਕਰਨਾ ਕਰ, ਇਹਨੂੰ ਉਚਾਰਨਾ ਕਰ, ਇਹਨੂੰ ਬੋਲਣਾ ਕਰ। ਪਰ ਯਾਦ ਰੱਖੀ, ਰੋ ਕੇ ਨਹੀਂ, ਦੰਨ ਪੂਰਾ ਕਰਕੇ ਨਹੀਂ, ਗਾ ਨਾਲ, ਵਿਗਾਸ ਨਾਲ, ਖੁਸ਼ੀ ਨਾਲ, ਖੇੜੇ ਨਾਲ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨਾ ਕਰ।
0: ਉਪਦੇਸ਼ ਗੁਰੂ ਸੁਣ ਮੰਨਿਆ,
1: ਗੁਰਮੁਖੋ ਆਮ ਕੌਮਨ ਰੂਪ ਦੇ ਵਿੱਚ ਆਪਾਂ ਉਪਦੇਸ਼ ਦਰਸ ਕਰਦੇ ਹਾਂ, ਸਿੱਖਿਆ ਉਪਦੇਸ਼ ਗੁਰੂ ਸੁਣ ਮੰਨਿਆ, ਗੁਰੂ ਦੀ ਸਿੱਖਿਆ ਨੂੰ ਸੁਣ ਕਰਕੇ ਗੁਰੂ ਕੇ ਸਿੱਖ ਨੇ ਮੰਨਿਆ। ਲੇਕਿਨ ਪੁਰਾਤਨ ਸੰਸਕ੍ਰਿਤ ਦੇ ਗ੍ਰੰਥਾਂ ਦੇ ਮੁਤਾਬਕ ਇਸ ਅਰਥ ਕਰੀਏ ਨਾ, ਵੈਸੇ ਉਪਦੇਸ਼ ਦਾ ਮੁੱਖ ਅਰਥ ਇੱਕੋ ਹੈ, ਵੀ ਸਿੱਖਿਆ, ਉਪਦੇਸ਼ ਗੁਰੂ ਸੁਣ ਮੰਨਿਆ, ਗੁਰੂ ਦੀ ਸਿੱਖਿਆ ਸੁਣ ਕੇ ਤੇ ਗੁਰੂ ਕੇ ਸਿੱਖ ਨੇ ਉਹਨੂੰ ਮੰਨਿਆ। ਗ੍ਰੈਮਰ ਦੇ ਮੁਤਾਬਕ, ਪਿੰਗਲ ਦੇ ਮੁਤਾਬਕ ਆਪਾਂ ਇਹਦਾ ਅਰਥ ਕਰਾਂਗੇ ਨਾ, ਉਪ ਕਹਿੰਦੇ ਲਾਗੇ ਨੂੰ, ਪ੍ਰਧਾਨ ਉਪ ਪ੍ਰਧਾਨ, ਉਪ ਦਾ ਪਾੜਾ ਪ੍ਰਧਾਨਗੀ ਦੇ ਲਾਗੇ ਦੂਜੇ ਨੰਬਰ ਤੇ, ਉਪ ਪ੍ਰਧਾਨ ਨੂੰ ਅੰਗਰੇਜ਼ੀ ਕਹਿੰਦੇ ਵਾਈਸ ਕਹਿ ਦਿੰਦੇ, ਪੰਜਾਬੀ ਕਹਿੰਦੇ ਨੇ ਉਪ, ਤੇ ਪ੍ਰਧਾਨ ਮੁਖੀ, ਤੇ ਦੂਜੇ ਨੰਬਰ ਤੇ ਉਪ ਭਾਵ ਉਹਦੇ ਲਾਗੇ, ਜਦੋਂ ਪ੍ਰਧਾਨ ਚੱਲਾ ਮਟਾ ਸੱਜੇ ਖੱਬੇ ਗਿਆ ਤੇ ਉਪ ਨੇ ਕੰਮ ਚਲਾਉਣਾ ਦੂਜੇ ਨੰਬਰ ਵਾਲੇ ਨੇ। ਇਸੇ ਤਰ੍ਹਾਂ ਉਪਦੇਸ਼ ਦਾ ਅੰਤਰੀ ਵਰਥੇ ਕਰਾਂਗੇ ਕਿ ਗੁਰਮੁਖਾ ਜੇ ਤੂੰ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰੇਗਾ ਤੇ ਤੂੰ ਗੁਰੂ ਦੇ ਲਾਗੇ ਹੋ ਜਾਏਗਾ। ਉਪਨਾਮ ਲਾਗੇ ਦਾ ਹੈ, ਦੇਸ਼ ਜਗ੍ਹਾ, ਜਿਹੜੀ ਗੁਰੂ ਦੀ ਜਗ੍ਹਾ ਪਰਮਾਤਮਾ ਦੀ ਜਗ੍ਹਾ ਨਾ, ਉਹਦੇ ਲਾਗੇ ਹੋਵੇਗਾ ਤੇ ਹੋਵੇਗਾ ਕਦੋਂ? ਜਦੋਂ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਿਆ। ਅਸੀਂ ਸੱਤੇ ਬਲਵੰਡੇ ਦੀ ਵਾਰ ਪੜ੍ਹਦੇ ਹਾਂ, ਉੱਥੇ ਉਹਨਾਂ ਗੁਰੂ ਘਰ ਦੇ ਕੀਰਤੀਆਂ ਨੇ ਪੰਕਤੀ ਲਿਖੀ ਹੈ, ਪੁੱਤਰੀ ਕੌਲ ਪਾਲਿਓ ਕਰ ਪੀਰੋ ਕੰਨ ਮੁਰਟੀਏ ਦਿਲ ਖੋਟੇ ਆਕੀ ਫਿਰਨ ਬਨ ਪਾਰ ਉਚੈਨ ਛੱਟੀਏ। ਮੇਰੇ ਗੁਰਦੇਵ ਦੇ ਪੁੱਤਰਾਂ ਦੇ ਬਾਰੇ ਉਹਨਾਂ ਇਹ ਲਫ਼ਜ਼ ਕਰੜੇ ਕਹੇ ਨੇ ਸੱਤੇ ਬਲਵੰਡੇ ਨੇ। ਗੱਲ ਚੜੀ ਉਪਦੇਸ਼ ਗੁਰੂ ਸੁਣ ਮੰਨਿਆਂ ਤੋਂ, ਸੰਗਤਾਂ ਆਈਆਂ ਦੂਰ ਦੁਰਾਡਿਆਂ ਤੋਂ, ਸਰਾਵਾਂ ਲਈ ਸਰ ਪ੍ਰਬੰਧ ਨਹੀਂ ਸੀ ਵੱਡਾ ਲੰਗਰ ਦਾ। ਇਤਿਹਾਸ ਕਹਿੰਦਾ ਵੀ ਤਿੰਨ ਚਾਰ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਮੀਂਹ ਰੁਕਿਆ ਨਹੀਂ, ਲੰਗਰ ਪੱਕ ਨਹੀਂ ਸਕਿਆ, ਬਾਲਣ ਗਲਾ ਸੀ ਉਹਨੂੰ ਸਿਲੰਡਰ ਨਹੀਂ ਸਮਦੇ, ਥੋੜੀਆਂ ਜਿਹੀਆਂ ਕਣੀਆਂ ਰੁਕੀਆਂ। ਤੇ ਤਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੁੱਤਰ ਸ਼੍ਰੀ ਚੰਦਾ, ਆ ਬੀਬੀਆਂ ਦੀਆਂ ਗੋਦੀਆਂ 'ਚ ਨਿੱਕੇ ਨਿੱਕੇ ਬੱਚੇ ਨੇ ਵਿਲੂ ਵਿਲੂ ਕਰਦੇ ਨੇ, ਕਿਉਂਕਿ ਬੀਬੀਆਂ ਨੇ ਦੁੱਧ ਨਹੀਂ ਪੀਤਾ ਅਤੇ ਬੱਚਿਆਂ ਨੂੰ ਦੁੱਧ ਨਹੀਂ ਮਿਲ ਰਿਹਾ। ਹੁਣ ਬੀਬੀਆਂ ਭੁੱਖੀਆਂ ਨੇ ਧੀਆਂ, ਅਤੇ ਗੋਦੀ 'ਚ ਲਾ ਲਿਆ, ਉਹਨਾਂ ਨੂੰ ਦੁੱਧ ਨਹੀਂ ਮਿਲਿਆ ਮਾਂ ਭੁੱਖੀ ਕਰਕੇ। ਇਉਂ ਕਰੋ, ਤੁਸੀਂ ਹੱਕ ਕਰਾ ਝੰਡਾ 'ਤੇ ਚੜ੍ਹ ਜਾਓ, ਇਹਨਾਂ ਨੂੰ ਹਲੂਣੋ ਅਤੇ ਮਠਿਆਈਆਂ ਕਿਰਨਗੀਆਂ, ਬੀਬੀਆਂ ਖਾਣਗੀਆਂ, ਬੱਚਿਆਂ ਨੂੰ ਦੁੱਧ ਮਿਲੇਗਾ। ਬਾਬਾ ਸ਼੍ਰੀ ਚੰਦ ਕਹਿਣ ਲੱਗੇ, ਬਾਪੂ ਭੂਣੀਆਂ ਨਾ ਕਰਿਆ ਕਰ, ਅੱਜ ਤੱਕ ਕਿਸੇ ਪੋਥੀ 'ਚ ਨਹੀਂ ਪੜ੍ਹਿਆ ਵੀ ਸਿੱਕਰਾਂ ਤੋਂ ਮਠਿਆਈਆਂ ਡਿੱਗੀਆਂ, ਅੱਜ ਤੱਕ ਮੈਂ ਨਹੀਂ ਪੜ੍ਹਿਆ, ਅਤੇ ਨਾ ਕਿਸੇ ਦੱਸਿਆ। ਬਦਨਾਮੀ ਹੋਵੇਗੀ ਕਿ ਇਹਨਾਂ ਦੇ ਪਿਓ ਨੇ ਇਹਨਾਂ ਲੋਕਾਂ ਦੇ ਝਾੜਿਆ ਮਠਿਆਈਆਂ, ਇਕੱਲੀ ਮਠਿਆਈਆਂ ਕਿੱਦੋਂ ਕਰਨੀਆਂ, ਸਾਨੂੰ ਕੀ ਚਰਚਾ ਕਰਨਗੇ, ਬਦਨਾਮੀ ਕਰਨਗੇ। ਕਹਿੰਦੇ ਲਹਿਣਿਆ ਪੁੱਤਰਾ ਤੂੰ ਇਮਤ ਕਰ, ਮਾਲ ਛਾਲ ਮੇਰਾ ਹੀ ਰਾਹ। ਬਾਬਾ ਲਹਿਰਾ ਜੀ ਪੌਡੇ ਲਾ ਕੇ ਚੜ੍ਹਨ ਲੱਗੇ ਨੇ ਕਿਕਰਾਂ ਉੱਪਰ, ਤੇ ਬਾਬਾ ਸ਼੍ਰੀ ਚੰਦ ਕਹਿਣ ਲੱਗਾ, ਭਾਈ ਸਾਹਿਬ ਤੁਸੀਂ ਵੀ ਕਮਲੇ ਹੋ ਗਏ ਹੋ, ਕਿਕਰਾਂ ਦੇ ਜੰਡਾਂ ਨਾਲ ਮਠਿਆਈਆਂ ਨਹੀਂ। ਤੇ ਭਾਈ ਲਹਿਣੇ ਨੇ ਆਖਿਆ, ਹੱਥ ਜੋੜ ਕੇ ਮੇਰੇ ਤੁਸੀਂ ਸਾਹਿਬ ਦੇ ਸਭ ਜਾ ਦਿਓ, ਮੇਰੇ ਤਾਂ ਸਿਰ ਦੇ ਤਾਜ ਹੋ ਤੁਸੀਂ, ਤੁਸੀਂ ਠੀਕ ਹੋ ਗਏ ਆਪਣੇ ਤਾਂ ਸ਼ਾਇਦ, ਪਰ ਮੈਂ ਕੀ ਕਰਾਂ, ਮੇਰੇ ਗੁਰੂ ਨੇ ਮੈਨੂੰ ਹੁਕਮ ਕੀਤਾ ਤੂੰ ਜੰਡ ਝਾੜ, ਕਿਕਰਾਂ ਝਾੜ, ਮਠਿਆਈਆਂ ਗੇਰਨੀਆਂ, ਗੁਰੂ ਦੇ ਵੱਸ ਵਿੱਚ ਨੇ, ਮੈਂ ਕੇਵਲ ਤੇ ਕੇਵਲ ਝਾੜਨਾ ਹਲੂਣਾ ਹੈ, ਡੇਗਣੀਆਂ ਗੁਰੂ ਨੇ, ਗੁਰੂ ਕੇ ਸਿੱਖੋ, ਆਪਾਂ ਕਿਤੇ ਨਿਤਨੇਮ ਕਰਕੇ ਲੂਣਾ ਮਾਰ ਗਏ, ਬ੍ਰਹਮ ਗਿਆਨ ਦੀ ਮਠਿਆਈ ਗੁਰੂ ਦੇਗਾ, ਆਪਾਂ ਕਦੇ ਲੂਣਿਆ ਹੀ ਨਹੀਂ। ਉਪਦੇਸ਼ ਗੁਰੂ ਸੁਣ ਮੰਨਿਆ, ਤੁਰ ਮਸਤਕ ਪੂਰਾ ਭਾਗ, ਜਿਨ੍ਹਾਂ ਦੇ ਪੂਰੇ ਭਾਗ ਨੇ ਭਾਗਾਂ ਵਾਲਿਆਂ ਦੇ, ਉਹਨਾਂ ਨੇ ਗੁਰੂ ਦੇਵ ਨੂੰ ਸੁਣਿਆ ਤੇ ਮੰਨਣਾ ਕੀਤਾ।
0: ਸਭ ਦਿਨ ਸਰੈਣ ਗੁਣ
1: ਉਚਰੈ, ਸਾਰਾ ਦਿਨ ਤੇ ਰਾਤ ਪਰਮਾਤਮਾ ਦੇ ਗੁਣ ਗਾਉਂਦੇ ਹਨ।
0: ਹਰ ਹਰ ਹਰ ਉਰ ਲਿਵ ਲਾਗ,
1: ਮਨ ਕਰਕੇ, ਬਾਣੀ ਕਰਕੇ, ਸਰੀਰ ਅੰਦਰੋਂ ਜੁੜ ਕਰਕੇ,
0: ਸਭ ਤਨ ਮਨ ਹਰਿਆ ਹੋਇਆ,
1: ਇਸ ਨਾਮ ਦੇ ਲੈਣ ਕਰਕੇ ਤਨ ਤੇ ਮਨ ਖੜਾਵਤ ਵਿੱਚ ਆ ਗਏ, ਰਸ ਵਿੱਚ ਆ ਗਏ, ਮਨ ਬਾਗੋ ਬਾਗ ਹੋ ਗਿਆ,
0: ਮਨ ਖਿੜਿਆ ਹਰਿਆ ਬਾਗ,
1: ਮਨ ਮਯੂਸ ਨਹੀਂ ਦਾ ਜੀ, ਆਪਾਂ ਕਹਿੰਦੇ ਅੱਜ ਕੱਲ੍ਹ ਡਿਪਰੈਸ਼ਨ ਕਹਿਣ ਲੱਗ ਪਏ, ਡਿਪਰੈਸ਼ਨ ਕੁਝ ਸਿੱਖੋ, ਡਿਪਰੈਸ਼ਨ ਨਹੀਂ ਰਹੇਗਾ, ਉਦਾਸੀ ਨਹੀਂ ਰਹੇਗੀ, ਕਿਤੇ ਆਨੰਦ ਸਾਹਿਬ ਪੜ੍ਹੋ, ਡਿਪਰੈਸ਼ਨ ਕਦੇ ਨਹੀਂ ਹੋਏਗਾ, ਜੀ ਕਰਕੇ ਜਾ ਪੜ੍ਹੋ, ਕਦੇ ਡਿਪਰੈਸ਼ਨ ਹੋਏਗਾ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖਾ ਤੇਰਾ ਮਨ ਤੇਰਾ ਹਰਿਆ ਹੋ ਜਾਏਗਾ, ਜਿਵੇਂ ਬਸੰਤ ਮੌਸਮ ਵਿੱਚ ਬਾਗ ਖਿੜਦਾ ਹੈ।
0: ਅਗਿਆਨ ਅੰਧੇਰਾ ਮਿਟ ਗਿਆ,
1: ਜਿਹੜਾ ਅਗਿਆਨ ਦਾ ਹਨੇਰਾ ਸੀ ਖਤਮ ਹੋ ਗਿਆ, ਕਰੋ
0: ਗੁਰ ਚਾਨਣ ਗਿਆਨ ਚਰਾ,
1: ਗੁਰੂ ਕੀ ਬਾਣੀ ਨੇ, ਗੁਰੂ ਪਾਤਸ਼ਾਹ ਨੇ ਗੁਰੂ ਕੀ ਬਾਣੀ ਦਾ ਗਿਆਨ ਦਾ ਦੀਵਾ ਜਗਾਉਣਾ, ਕਿਤੇ ਚਿਰਾਗ ਦੀਵਾ, ਜਦੋਂ ਗਿਆਨ ਦਾ ਦੀਵਾ ਜਗਿਆ ਅੰਦਰ, ਦੀਵਾ ਕਿਹੜਾ, ਗੁਰੂ ਕੀ ਬਾਣੀ,
0: ਜਨ ਨਾਨਕ ਜੀਵੈ ਦੇਖ ਹਰ,
1: ਭਾਈ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹ ਪਰਮਾਤਮਾ ਨੂੰ ਵੇਖ ਕੇ ਜਿਉਂਦੇ ਹਨ, ਕਿੰਨਾ ਕੁ ਟਾਈਮ,
0: ਇੱਕ ਨਿਮਖ ਘੜੀ ਮੁਖ ਲਾਗ,
1: ਅੱਖ ਦੇ ਝਬੱਕਣ ਨੂੰ ਕਹਿੰਦੇ ਨੇ ਨਿਮਖ, ਤੇ 24 ਮਿੰਟਾਂ ਨੂੰ ਕਹਿੰਦੇ ਨੇ ਘੜੇ, ਭਾਵੇਂ ਘੜੀ ਦੀਦਾਰ ਹੋਣ, ਭਾਵੇਂ ਇੱਕ ਨਿਮਖ ਹੋਣ, ਉਹ ਗੁਰਮੁਖ ਪਿਆਰੇ ਪਰਮਾਤਮਾ ਨੂੰ ਵੇਖ ਕੇ ਜਿਉਂਦੇ ਹਨ।
0: ਮਹਲਾ ਤੀਜਾ ਬਿਲਾਵਲ ਤਬ ਹੀ ਕੀਜੀਐ,
1: ਖੁਸ਼ੀਆਂ ਤਾਂ ਕੀਤੀਆਂ ਸਫਲੀਆਂ ਨੇ, ਬਿਲਾਵਲ ਦਾ ਗਾਇਆ ਤਾਂ ਸਫਲਾ ਹੈ,
0: ਜਬ ਮੁਖ ਹੋਵੇ ਨਾਮ,
1: ਜੇ ਸਾਡੀ ਜ਼ੁਬਾਨ ਤੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ,
0: ਰਾਗ ਨਾਦ ਸ਼ਬਦ ਸੋਹਣੇ,
1: ਭਾਈ ਰਾਗ ਇਹ ਸ਼ਬਦ ਸੋਹਣੇ ਤਾਂ ਲੱਗਦੇ ਹਨ,
0: ਲਾਗੈ ਸਹਿਜ ਧਿਆਨ,
1: ਸਤਿਕਾਰ ਨਾਲ ਜੁੜ ਕਰਕੇ ਪਰਮਾਤਮਾ ਨਾਲ ਜੁੜਨ ਦਾ ਯਤਨ ਕਰੇ,
0: ਰਾਗ ਨਾਦ ਛੋਟ ਹਰ ਸੇਵੀ,
1: ਇਹਨਾਂ ਰਾਗਾਂ ਦੀਆਂ ਲਗਾਂ ਮਾਤਰ ਮਾਤਾ ਦੇ ਚੱਕਰ ਚ ਨਾ ਪੈ ਰੱਬ ਦੀ ਸੇਵਾ ਕਰ ਦਰਗਾਹ ਵਿੱਚ ਤੈਨੂੰ ਮਾਨ ਸਤਿਕਾਰ ਮਿਲੇਗਾ
0: ਨਾਨਕ ਗੁਰਮੁਖ ਬ੍ਰਹਮ ਵਿਚਾਰੀ
1: ਕੇਵਲ ਤੇ ਕੇਵਲ ਬ੍ਰਹਮ ਪਰਮਾਤਮਾ ਦੀ ਚਰਚਾ ਕਰ ਕੀ ਹੋਏਗਾ
0: ਮਨ ਅਭਿਮਾਨ
1: ਹੰਕਾਰ ਆਕਰ ਨਿਕਲ ਜਾਏਗੀ ਕਿ ਮੈਂ ਕੁਝ ਹਾਂ
0: ਤੂੰ ਹਰ ਪ੍ਰਭ ਆਪ ਗਮ
1: ਨਿਕਲੇ ਕਦੋਂ ਜੋ ਮੈਂ ਪਾਸੇ ਹੋ ਜਾਏ ਤੂੰ ਦੀ ਗੱਲ ਚੱਲੇ ਹੇ ਵਾਹਿਗੁਰੂ ਤੂੰ ਕੀ ਹੈ ਤੂੰ ਆਪ ਗਮਤਾ ਤੋਂ ਰਹਿਤ ਹੈ ਮੇਰੀ ਪਕੜ ਨੀ ਤੈਨੂੰ ਸਮਝ
0: ਸਕਾਂ
1: ਮੇਰਾ ਅੰਦਰ ਕਹਿੰਦਾ ਵੀ ਸਾਰਾ ਕੁਝ ਤੂੰ ਬਣਾਉਣਾ ਕੀਤਾ ਕੀਤਾ ਪਸਾਓ ਏਕ ਮੁਕਵਾਓ ਤੇਸੇ ਹੋਏ ਲੱਖ ਦਰਿਆਓ
0: ਆਪੇ ਆਪ ਵਰਤਦਾ
1: ਸਾਰਿਆਂ ਚ ਵਰਤਦਾ ਹੈ ਨਿੱਕੇ ਤੋਂ ਲੈ ਕਰਕੇ ਵੱਡੇ ਤੱਕ ਜਮੀਨ ਜਮਾਨ ਕੇ ਵਿਕੇ ਹੈ ਨਾ ਬਾੜ ਹੈ ਨਾ ਕਾਟ ਬਾੜ ਹੋਤ ਹੈ
0: ਸਭ ਜਗਤ ਸਬਾਇਆ
1: ਜਿੰਨੀ ਵੀ ਸ੍ਰਿਸ਼ਟੀ ਹੈ ਨਾ ਭਾਈ ਜੰਮਣ ਤੇ ਮਰਨ ਵਾਲੀ ਤੂੰ ਸਾਰਿਆਂ ਚ ਵਿਆਪਕ ਹੈ ਬਰਾਬਰ ਨਿਰੰਤਰ
0: ਆਪੇ ਤਾੜੀ ਲਾਈ ਹੈ
1: ਜਿਹੜੇ ਗੁਰਮੁਖ ਬ੍ਰਹਮ ਗਿਆਨੀ ਨੇ ਉਹਨਾਂ ਦੀ ਅਫੁਰ ਅਵਸਥਾ ਵਿੱਚ ਵੀ ਤੇਰੀ ਸੱਤਿਆ ਚੱਲ ਰਹੀ ਹੈ
0: ਆਪੇ
1: ਜਗਿਆਸੂ ਪਰਮਾਤਮਾ ਨੂੰ ਮਿਲਣ ਦੇ ਚਾਹਵਾਨ ਨੇ ਉਹ ਤੇਰੇ ਗੁਣ ਗਾਉਂਦੇ ਨੇ ਜਿਹੜੇ ਇਸ ਅਵਸਥਾ ਤੋਂ ਉੱਪਰ ਪਹੁੰਚ ਕੇ ਗਿਆਨਵਾਨ ਉਹਨਾਂ ਦੀ ਅਫੁਰ ਅਵਸਥਾ ਵਿੱਚ ਵੀ ਤੂੰ
0: ਭਗਤ ਦਿਨ
1: ਇਸ ਕਰਕੇ ਤੁਹਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਭੈ ਵਾਲੇ ਗੁਰਮੁਖੋ ਦਿਨੇ ਰਾਤ ਪਰਮਾਤਮਾ ਨੂੰ ਗਾਉਣਾ ਕਰੋ ਚੇਤੇ ਕਰਨਾ ਕਰੋ ਯਾਦ ਰੱਖਿਆ ਜੇ ਫਾਇਦਾ ਹੋਏਗਾ ਕੀ ਫਾਇਦਾ ਹੋਵੇਗਾ ਅੰਨ ਦੇ ਮੌਕੇ ਤੇ ਜਮਾਂ ਦੀ ਮਾਰ ਤੋਂ ਤੁਹਾਨੂੰ ਪਰਮਾਤਮਾ ਦਾ ਨਾਮ ਛੜਾ ਲਏਗਾ
0: ਸੇਵਿਆ ਤਿੰਨ ਸੁਖ ਪਾਇਆ
1: ਗੱਲ ਕੇਵਲ ਤੇ ਕੇਵਲ ਸਿੱਖ ਤੇ ਹਿੰਦੂ ਦੀ ਨਹੀਂ ਮੁਸਲਮਾਨ ਫਰੀਦ ਹੋਵੇ ਬਰਾਗੀ ਕਬੀਰ ਹੋਵੇ ਸਦਨਾ ਕਸਾਈ ਹੋਵੇ ਰਵਿਦਾਸ ਚਮਿਆਰ ਹੋਵੇ ਜਿੰਨਾ ਵੀ ਚੇਤੇ ਕੀਤਾ ਉਹ ਸੁਖੀ ਰਹੇ
0: ਹਰ ਨਾਮ ਸਮਾਇਆ
1: ਕੇਵਲ ਸੁਖੀ ਨੀ ਰਹਿ ਉਸ ਪਰਮਾਤਮਾ ਵਿੱਚ ਲੀਨ ਹੋ ਗਏ ਉਹਦੇ ਵਿੱਚ ਅਭੇਦ ਹੋ ਗਏ ਔਰ ਦਸਮ ਪਾਤਸ਼ਾਹ ਕਹਿੰਦੇ ਹਰ ਹਰ ਜਨਮ ਦੀ ਏਕ ਹੈ ਬਿਬ ਵਿਚਾਰ ਕਿਛ ਨਾ ਹੈ ਜਲ ਤਿਬਦ ਤਰੰਗ ਜਿਉਂ ਜਾਲੀ ਵਿਖੇ ਸਮਾਹੇ ਦਸਮ ਗ੍ਰੰਥ ਦੀ ਪੰਕਤੀ ਮਾਰ ਕੌਸ਼ਿਕ ਕੀ ਵਾਰ ਦੀ ਜਲ ਵਿੱਚੋਂ ਬਿੰਬ ਉਠਾ ਲੀਆਂ ਜਲ ਮਾਹੇ ਸਮਾਈਆ ਜਿਵੇਂ ਪਾਣੀ ਚੋਂ ਬੁਧਬਦੇ ਪੈਦਾ ਹੁੰਦੇ ਤੇ ਮੁੜ ਕੇ ਪਾਣੀ ਚ ਲੀਨ ਹੋ ਜਾਂਦੇ ਨੇ ਇਸੇ ਪ੍ਰਕਾਰ ਉਹ ਪ੍ਰਭੂ ਦੇ ਪਿਆਰੇ ਬੁਧਬਦਿਆਂ ਤਰ੍ਹਾਂ ਸੰਸਾਰ ਵਿੱਚ ਆਏ ਤੇ ਉਹਦੀ ਵਡਿਆਈ ਕਰਦੇ ਉਹਦੇ ਵਿੱਚ ਲੀਨ ਹੋ ਗਏ ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਨੂੰ ਅਵਸਥਾ ਨਸੀਬ ਹੋਵੇ ਗੁਰੂ ਗੁਰੂ ਕੇ ਸੰਗਤਾਂ ਦਾ ਧੰਨਵਾਦ ਖੁੱਲਾ ਚੁੱਕਾਂ ਦੀ ਬਾਫੀ ਜੀ
0: ਸਾਰਾ ਧਿਆਵ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.